ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਇ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵਿਣ ਸਿੱਧੀ ਕਿਰੇ ਨਾ ਪਾਈਆ ਕਰਮ ਮਿਲੇ ਨਾ ਹੀ ਤਾਂ ਕਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜੇ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੇ ਭੂਖ ਉਤ ਭੁੱਖ ਖਾਏ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੈਸਾ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨਾ ਜਾਏ ਨਾ ਉਮਰੇ ਨ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸ ਨਾਰਾ ਗੁਰੂ ਜੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਗੇ ਵਡ ਭਾਵ ਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸੁਨਾਮ ਨਾ ਪਾਇਆ ਤੇ ਪਾਗਣ ਜੰਪਾਸ ਜੋ ਸਤਿਗੁਰ ਸੰ ਸਗਨ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜਿਤਾ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੂ ਜੀ ਮਹਲਾ ਪੰਜਵਾਂ ਕਾਹੇਰੇ ਮਨ ਚਿਤਵਹਿ ਉਦਮ ਜਾਂ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਕਾਰਿ ਕਾਕੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਰਨ ਪਿਤਾ ਲੋ ਸੁਤ ਬੰਤਾ ਕੋਈ ਨ ਕਿਸ ਕੀ ਤਰਿਆ ਸੇ ਸੇ ਦਿਨ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਊੜੇ ਊੜਾ ਵੈਸੈ ਕੋਸਾ ਤੇ ਪਾਸੇ ਬਹਰੇ ਸਰਿਆ ਤਿੰਨ ਕਵਣ ਖਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਭਨ ਦਾਨ ਦਾ ਸਸਦਾਨ ਠਾਕੁਰ ਕਰ ਦਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕਿਉ ਓਅੰਕਾਰ ਸਤਿਗੁਰ ਪ੍ਰਸਾਦ
ਸੋ ਪੁਰਖ ਨਜਣਾ ਪੁੰਨਣ ਗਮਾ ਗਮ ਪਾਰਾ ਸਭ ਤਿਆਵੇਂ ਸਭ ਤਿਆਵੇਂ ਤੋ ਜੀ ਹਰ ਸਚੇ ਸਿਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆ ਬੋ ਸੰਤੋ ਜੀ ਸਭ ਦੂਹ ਸਾਰਨ ਵਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਗੜ ਗੜੇ ਅੰਤਰ ਸਰਮ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬਿਆਨਜੀ ਤੇਰੇ ਕਿਆ ਗੁਣ ਆ ਵਖਾਣਾ ਜੋ ਸੇਵੈ ਤੋ ਜੀ ਜਾ ਨਾਨਕ ਤਿਨ ਕਰਵਾਣਾ ਹਰ ਤਿਆਵੇ ਹਰ ਤਿਆਵੇ ਤੋ ਜੀ ਸਹਿਜਾਂ ਜੋ ਮੈਂ ਸੁਵਾਸੀ ਸਹਿਮੋਹ ਸਹਿਮੋਤ ਭੈ ਜਿਨ ਹਰ ਤਿਆਇਆ ਜੀ ਤਿਨ ਟੁੱਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤਿਆਰਾ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਪੜਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਾਸਲਾਂ ਤੋਂ ਜੀ ਅਨਕ ਅਨੇਕ ਅਨੰਤਾ ਤੇਰੇ ਅਨੇਕ ਤਿਨ ਕਰੇ ਹਰ ਪੂਜਾ ਜੀ ਤਬ ਤਾਪੇ ਜਾਵੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰ ਸਾਹਿਬ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਪਲਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੋ ਜੇ ਵੜਾਵਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਰੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਰੇ ਆਪੇ ਸੇ ਸਭ ਪਾਈ ਜੀ ਤੁਰੇ ਆਪੇ ਸੇ ਸਭ ਗੋਈ ਜਾਨਾ ਨੂੰ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਹਾ ਜਾਣੂ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਹੀ ਸੀ ਜੋ ਤੂੰ ਦੇ ਸੋਈ ਉਹ ਪਾਵੀ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ ਗੁਰਮੰਗਲਾ ਦਾ ਮਨ ਮੋਗਵਾਇਆ ਤੁਹਾਡੇ ਆਪ ਵਿਛੋੜਿਆ ਆਪ ਮਲਾਇਆ ਤੂੰ ਦਰਿਆਓ ਸਭ ਤੁਝੀ ਮਾਂ ਤੋਏ ਬਿਨ ਦੂਜਾ ਕੋਈ ਨਾ ਹੈ ਜੀ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਏ ਜਨ ਜਾਣੇ ਹਰ ਗੁਣ ਸਾਧੀ ਆਪ ਖਾਣੇ ਜਿਨ ਹਰ ਸੇਵਿਆ ਤਿੰਨ ਸੋ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਹਿ ਦੂਜਾ ਵਰ ਨਾ ਕੋਏ ਤੂੰ ਕਰ ਵੇਖੇ ਜਾਣੇ ਸੋਏ ਜਨਾ ਨੂੰ ਗੁਰਮ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਲੇ ਭੈਲੇ ਨੂੰ ਆਸਾ ਪਾਣੀ ਭਾਵ ਤਿੰਨੇ ਕੀਆ ਪੰਗ ਜੋ ਮੋਹ ਪੱਗ ਨਹੀਂ ਚਾਲੇ ਹਮ ਦੇਖਾ ਤੈ ਡੂਬੀ ਅਲੇ ਮਾਨੇ ਨਚੇ ਸਮੂਲ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੂੰ ਜਸਤੀ ਨੀ ਪੜਿਆ ਮੂਰਖ ਮੂਰਤਾ ਜਨਮ ਭਿਆ ਪ੍ਰਣਵ ਨਾਨਕ ਦਿਨ ਕੀ ਸਰਣਾ ਜੈਨ ਤੋ ਨਾ ਹੀ ਬਿਸਰਿਆ ਆਸਾ ਮਹਲਾ ਪੰਜਵਾਂ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ
अवर काज तिरक ते न काम, मिल साध संत पाई के वन नाम, सरंजाम लाभ भवजल तरन कै, जन्म बिरथा जात रंग माया के रहाओ, जप तप संयम धर्म ना कमाया, सेवा साधना जान्या हर राया, कहो नानक हम नीच करमा, शरण परे की राखो सरबा। पातशाही दसवीं कवि आवाज बेनती चौपाई, हमरी करो हाथ दे रक्षा, पूर्ण होए चित की इच्छा, ताव चरण मन रहे हमारा, अपना जान करो प्रतपारा, हमरे दोष सवे तुम काबो, आप हाथ दे मोहे बचावो, सुखी वसे मोरो परवारा, सेवक से सबे करतारा, मोर अच्छा निज कर दे करिए, सब निको आस संगरिए, पूर्ण होए हमारी आसा, तोर भजन की रहे प्यासा, तुम्हें छाड कोई अवर न त्याऊं, जो वर जाऊं तुम ते पाऊं, सेवक से का मारे तारी है, चौं चौं सतर हमारे मारी है, हा बहादे मुझे अबरी है, मरन काल का त्रास नवरी है, हो जो सदा हमारे बच्चा, सिरिया तो जो करियो रच्छा, राह लियो मोरा खण हारे, साहिब संत सहाय प्यारे, दीन मन दुष्ट के हमता, तुम हो पुरी चतुरदास कमता, काल भाए ब्रह्म बवतरा, काल भाए शिव जू अवतरा, काल भाए कर में बरकासा, सगल काल का किया तमाशा, जवन काल जोगी शिव कियो, वेदराज ब्रह्मा ज्योतियो, जवन काल सब लोग सवारा, नमस्कार ताए हमारा, जवन काल सब जगत बनायो, देवदा जशन अपजायो, आदि अंत के अवतारा, सोई गुरु समझियो हमारा, नमस्कार तिसी को हमारी, सगल प्रजा जने आप सवारी, सेवकन गो सेवगन सो दियो, सतरन को पल मोहम्मद कियो, खड़खड़ के अंतर की जानत, पले बरे की पीर पशानत, चीटी ते कुं चरे अस्तूला, सब पर कृपा दृष कर फूला, संतन दो पाए ते दुखी, सो पाए साधन के सुखी, एक एक की पीर पछाने, कड़ कड़ के पढ़ पढ़ की जाने, जावुद कर करां कर तारा, पजा तरतव दे अपारा, जाबा कर कर तो हो कम हूं, तुम्हें मिलत दे तर सब हूं, जेते बदन से सब तारे, आप अपनी बूझ उचारे, तुम सब ही ते रहत निरालम, जानत बे भेद रियालम, निरंकार निर्विकार निर्लंब, आद नील अनाद संभ, ताका मूढ़ चात पेदा, जाको पेव न पावत पेदा, ताको गर्भा हनुमानत, महामूढ़ कह पे न जानत, महादेव को कह सदाशिव, निरंकार का चीनत न भेव, आवे अपने बुद्ध है जेती, वर्णत पिन पिन तो है तेती, तुमरा लखा न जाए पसारा, के बैसा प्रथम संसारा, एक रूपानु स्वरूपा, रंग प्योरा कहीं पूपा, अंडा जे रसे तजकीनी, उत्पखान बहोर रच दीनी, कहूं भूरा जा हूं बैठा, कहूं सिंह शंकर कैठा,
सगरी से दखाए अचंभव आजगासरु से अंभव आवरक्षा मेरी तुम करो सिख वार सिख संगरो दो जते उठत पाता सगल मलेश करो रण गाता जया तो सा सरणी परे तिनके दुष्ट दूत है मरे पुरख जवन पग परे ते हारे तिनके तुम संकट सब टारे जो कल को एक बार ते आए हैं ताके काल निकट नहीं आए हैं रक्षा होए ताए सब काला दुष्ट हरि टरे तद काला कृपा दृढ़ तन जाए न हर हो ताके ताव तनग में हर हो रिद सिद कर्म सब होई दो स्वै सके न कोई एक बार जिन तुम्हें संभारा काल बांते ताए उबारा जिन नर नाम त्यारो कहा दर्द दुष्ट दो तेरा खड़ग के तमें शरण तिहारी आप दे लो अबारी सर्व ढोल मोहो सहाई दुष्ट दो ते लो बचाई सवैया पाएंगे जब ते तुम रे तब ते कुआ तरे नी आने राम रहीम पुराण कुरान ने कहे मत एक न माने हो सिमरत शास्त्र बेसब बेद गया मेघ न जाने हो श्री आसपान कृपा तुमरी कर मैं न कहो सब तोय बखाने हो दोहरा सगल द्वार को छाड़ के गेहो त्वारो द्वार बांगे की लाज आस गोविंदास त्वार राम कली महला तीजा आनंद क्यों ओंकार सतगुर प्रसाद आनंद पिया मेरी माए सतगुरु मैं पाया सतगुर तां पाया सहज सेती मन वजियां वधाइयां रा रतन परवार परियां शब्द गावने आईयां शब्द ओता गावो हरी केरा मन जनी वसाया कहे नानक आनंद होवा सतगुरु मैं पाया ये मन मेरे आ तू सदा रहो हर नाले हर ना रहो तू मन मेरे दुख सब सारन अंगीकारो करे तेरा कार सब सवारना सवन गलां समरा स्वामी सो क्यों मनो विसारे कह नानक मन मेरे सदा रहो हर नाले साचे साहेबा क्या नाहीं कार तेरे करता तेरे हिसाब किस है जे दे सो पावे सदा सिपसला तेरी दा मन वसावे नाम जिनके मन वसे आ वाजे शब्द कनेरे कहे नानक सचे साहिब क्या नाही कर तेरे साचा नाम मेरा आधारो साच नाम आधार मेरा जिन भुखा सब गवाइया कर शांत सुख मनाए वसिया जिन शां साहब पुजाइया सदा कुर्बान कीता गुरु बेटो जे दियां वड़ियाइया कहे नानक सुनो संतो शब्द तरो प्यारो साचा नाम मेरा आधारो वाजे पन शब्द ते कर सुभागे शब्द वाजे कला जित कर तारिया पंज दो तुद वस कीते काल कंटक मारे आओ तुर करम पाया तो जिन को से नाम हर के लागे कहे नानु ते सुकुआ तित कार अनहद वाजे आनंद सुनो बड पागियो सगल मनोरथ पूरे
पार ब्रह्म पाया उतरे सगल वसूरे दोग रोग संताप उतरे सुनी सची बाणी संत साजन पै स्वर से पूरे गुर ते जानी सुनते पनीत कहते पवित सदगुर आपर पूरे बिनवंत नान गुर चरण लागे वाजे अनहद तूरे। मुदावनी मल्ला पंजवा थार वेतन वस्तु पयो सत संतोह विचारो अमृत नाम ठाकुर का पयो जिसका सब सधारो जे को खावे जे को पूंछे तिसका होय अधारो एह वस्तई न जाई नेत निराकुर तारो तम संसार चन लग तरिया सब नान ब्रह्म प्रसारो। श्लोक महला पंजवा तेरा कीता जा तो नहीं मैनो जो कितो ही मैं निर्गुण यारे को गुण नाही आपे तरस पियो ही तरस पिया मेरा मत होई सतगुर सज्जन मिलिया नानक ना मिले ता जीवा तन मन थीवे हरिया तरस पिया मेहरामत हो सतगुर सज्जन मिलिया नानक नाम मिले ता जीवा तन मन थीवे हरिया। वाहिगुरु जी का खालसा वाहिगुरु जी की फतह।

ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਅਗੌਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਕਾਰਨ ਆਉਣ ਦੇ ਆਵੇ ਤਾਏ ਸਭ ਤਾਈ ਹੋਈ ਸਹਾਇ ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇਖ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸ਼ੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਖ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੀ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਰਿਆ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦੇ ਤਾਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੇ ਉੱਟਿਆਂ ਦੀ ਔਰ ਨੇ ਆਸਰਨ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਕਾਬ ਦੇ ਹਜ਼ੂਰ ਸੋਦਰ ਦੇ ਦੀਵਾਨ ਸਜੇ ਸੋਦਰ ਸ਼ਬਦ ਚੌਂਕੀ ਕੀਰਤਨ ਸੋਦਰ ਐਸਾ ਪਾਠ ਜੀ ਕੀ ਅਰਦਾਸ ਪੁੱਲ ਚੋ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਵਰਤਾਂ ਵੀ ਬਖਸ਼ਿਸ਼ ਕਰਨੀਆਂ ਸੇਵਾਦਾਰਾਂ ਨੂੰ ਚੜ੍ਹਦੀ ਕਲਾੜੀ ਪੰਨ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਬੀਬੀ ਬਲਜੀਤ ਕੌਰ ਦਾਤਾ ਜੀ ਆਪਣੇ ਘਰ ਦੇ ਵਸੇਬੇ ਦੀ ਪ੍ਰੇਮ ਪਿਆਰ ਇਤਫਾਕਤੀਆਂ ਤੇ ਆਉਣ ਵਾਲੇ ਜੀਵਨ ਦੀਆਂ ਖੁਸ਼ੀਆਂ ਦੀ ਜਾਚਰਨ ਕਰਦਾ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਮਿਹਰ ਕਰੋ ਰਹਿਮਤ ਕਰੋ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਥੱਕੋ ਦੋਨਾਂ ਵਿੱਚ ਆਪਸੀ ਮਿਲਾਪ ਪ੍ਰੇਮ ਪਿਆਰ ਇਤਫਾਕਤੀਆਂ ਦਾਤਾ ਅਤੇ ਪਰਿਵਾਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ ਹੋਈਆਂ ਭੁੱਲਾਂ ਬਖਸ਼ ਲੈਣੀਆਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਹਰ ਲਾਓ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ
ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਹਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਵਣਜੜ ਕਰੋ ਵਣਜਾਰਿਓ ਵਖਰ ਲਿਓ ਸੰਭਾਲ ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ ਅੱਗੇ ਸਾਉ ਸਜਾਣ ਹੈ ਲੈਸੀ ਵਸ ਸੰਭਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸੋ ਦੇਖੇ ਪਤਿਆਏ ਸੋ ਕਹੋ ਟਲ ਗੁਰੂ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾ ਤੀਜਾ ਸੋ ਸਿੱਖ ਸਕਾ ਬੰਦ ਪਹਿ ਪਾਈ ਜੇ ਗੁਰ ਕੈ ਪਾਣੀ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੋ ਕਦੇ ਨਾ ਪਾਵੇ ਭਾਈ ਫਿਰ ਪਛੋਤਾਵੇ ਸੋ ਸਿੱਖ ਸਕਾ ਬੰਦ ਪਹਿ ਭਾਈ ਜੇ ਗੁਰ ਕੈ ਪਾਣੀ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰ ਸੋ ਕਦੇ ਨਾ ਪਾਵੇ ਪਾਈ ਫਿਰ ਪਛੋਤਾਵੇ ਹਰ ਕੇ ਦਾਸ ਹੇਲੇ ਪਾਈ ਜਨਮ ਜਨਮ ਕਹਿ ਕਿਲਵੇ ਦੋ ਕਾਟੇ ਆਪੇ ਮੇਲ ਮਲਾਈ ਰਹਾਉ ਏਕ ਟੰਬ ਸਭ ਜੀ ਕੇ ਬੰਧਨ ਭਾਈ ਪਰਮ ਪੁਲਾ ਸੰਸਾਰਾ ਬਿਨ ਗੁਰਬੰਧਨ ਟੂਟੇ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰੈ ਗੁਰ ਸ਼ਬਦ ਨਾ ਪਛਾਣੇ ਮਰ ਜਨਮੇ ਵਾਰੋ ਵਾਰਾ ਹੋ ਮੇਰਾ ਜਗ ਪਲ ਚਿਰਿਆ ਪਾਈ ਕੋਈ ਨ ਕਿਸੀ ਕੇਰਾ ਗੁਰਮੁਖ ਮੈਲ ਪਾਇਨ ਗੁਣ ਗਾਵਣ ਨਿਜ ਘਰ ਹੋਏ ਬਸੇਰਾ ਐਥੇ ਬੂਜੇ ਸੋ ਆਪ ਛਾਣੇ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਿਆਲ ਹੈ ਪਾਈ ਵਿਣ ਭਾਗਾਂ ਕਿਆ ਪਾਈਐ ਏਕ ਨਦਰ ਕਰ ਵੇਖੇ ਸਭ ਉੱਪਰ ਜਿਹਾ ਪਾਓ ਤੇ ਹਾ ਫਲ ਪਾਈਐ ਨਾਨਕ ਨਾਮ ਵਸੇ ਮਨ ਅੰਤਰ ਵਿੱਚੋਂ ਆਪ ਗਵਾਈਐ ਸਤਿਗੁਰੂ ਸਦਾ ਦਿਆਲ ਹੈ ਪਾਈ ਵਿਣ ਭਾਗਾਂ ਕਿਆ ਪਾਈਐ ਏਕ ਨਦਰ ਕਰ ਵੇਖੇ ਸਭ ਉੱਪਰ ਜਿਹਾ ਪਾਓ ਤੇ ਹਾ ਫਲ ਪਾਈਐ ਨਾਨਕ ਨਾਮ ਵਸੇ ਮਨੇ ਅੰਤਰ ਵਿੱਚੋਂ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਸਕਾਰ ਜੀ ਸਤਿਸੰਗ ਜੀ ਸਤਿਗੁਰ ਦੀ ਰਹਿਮਤ ਹੋਈ ਹੈ ਸੋਧਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਸ਼ਬਦ ਚੌਂਕੇ 'ਚ ਕੀਰਤਨ ਸੋਧਰ ਸਾਹਿਬ ਦੇ ਪਾਠ ਹੋਏ ਨੇ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ ਪਵਿੱਤਰ ਹੁਕਮਨਾਮੇ ਸਤਿਗੁਰ ਨੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵ ਕੀਤੇ ਨੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀ ਅੰਕਲਾ ਬਖਸ਼ਣ ਬਖਸ਼ਿਆ ਉਪਦੇਸ਼ ਸਰਬੱਤ ਦੇ ਹਿਰਦੇ ਵਿੱਚ ਵਸੇ ਸੋ ਸਿੱਖ ਸਕਾ ਬੰਦ ਪੈ ਪਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ ਬਿਨ ਸਤਿਗੁਰੂ ਸੁੱਖ ਕਦੇ ਨਾ ਪਾਵੇ ਪਾਈ ਫਿਰ ਪਛੋਤਾਵੇ ਸਤਿਗੁਰ ਨੇ ਬੜੀ ਰਹਿਮਤ ਬਖਸ਼ੀ ਆ ਗੁਰੂ ਮੈਂ ਪਿਆਰਿਓ ਪਾਣਾ ਉਹਦਾ ਹੁਕਮ ਹੈ ਹੁਕਮ ਵਿੱਚ ਰਹਿੰਦੇ ਹਾਂ ਉਸ ਪਰਮਾਤਮਾ ਦੇ ਚਰਨਾਂ ਜੁੜ ਕੇ ਜੀਵਨ ਨੂੰ ਬਤੀਤ ਕਰਨ ਵਿੱਚ ਹੀ ਸੁੱਖ ਹੈ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀ ਅਗਲੇ ਬਾਹਰ ਤੁਸੀਂ ਆਉਂਦਿਆਂ ਰੁਮਾਲੇ ਦੇਖੇ ਹੋਣੇ ਪਏ ਬੇਨਤੀ ਹੈ ਮੈਂ ਹੁਣੇ ਸੋਚ ਰਿਹਾ ਸੀ
ਜੇ ਸਨਾਤਨ ਧਰਮ ਦਾ ਪੰਡਿਤ ਮੰਦਰ ਦਾ ਕਹਿ ਦੇਣਾ ਵੀ ਆਹ ਕਰਮ ਅਸੀਂ ਨਹੀਂ ਕਰਨਾ ਤੇ ਸੰਗਤ ਬਣਦੀ ਹੈ। ਈਸਾਈਆਂ ਦਾ ਪੋਪ ਕਹਿ ਦਿੰਦਾ ਨਾ ਆਪਾਂ ਆਹ ਕਰ ਨਹੀਂ ਕਰਨਾ, ਆਪਾਂ ਮੰਨ ਲੈਂਦੇ ਉਹ ਮੰਨ ਲੈਂਦੇ ਆ। ਮੁਸਲਮਾਨ ਦਾ ਮੌਲਵੀ ਕਹਿ ਦੇਣਾ ਵੀ ਆਹ ਸਾਡੇ 'ਚ ਗੁਰਮਤ ਨਹੀਂ, ਵੀ ਆਪਾਂ ਫੋਟੋ ਨਹੀਂ ਆਪਣੇ ਇਸ਼ਟ ਦੀ ਬਣਾਉਣੀ, ਉਹ ਨਹੀਂ ਬਣਾਉਂਦੇ। ਖਿਮਾ ਕਰਨਾ, ਗੁਰੂ ਦਾ ਵਜ਼ੀਰ ਕਹੇ ਨਾ ਵੀ ਸਾਨੂੰ ਰੁਮਾਲੇ ਨਹੀਂ ਚਾਹੀਦੇ, ਆਪਾਂ ਮੰਨਦੇ ਹੀ ਨਹੀਂ, ਕੋਈ ਵੀ ਗੱਲ ਗੁਰੂ ਦੇ ਵਜ਼ੀਰ ਦੀ ਨਹੀਂ ਮੰਨਦੇ ਅਸੀਂ। ਬੇਨਤੀ ਹੈ ਗੁਰਮੁਖ ਪਿਆਰਿਓ, ਰੁਮਾਲੇ ਲੈਣੇ ਬੰਦ ਕਰ ਦਿਓ, ਚੜਾਉਣੇ ਬੰਦ ਕਰ ਦਿਓ, ਭੇਟਾ ਕਰਨੇ ਬੰਦ ਕਰ ਦਿਓ। ਬਹੁਤ ਰੁਮਾਲੇ ਪੰਡਾਂ ਦੀਆਂ ਪੰਡਾਂ, ਬੀਬੀਓ ਲੈ ਜਾਓ ਸੂਟ ਸਾਟ ਬਣਾਉਣੇ ਆ ਤਾਂ, ਬੱਚਿਆਂ ਦੇ ਕੋਈ ਕੱਪੜੇ ਬਣਾਉਣੇ ਆ ਲੈ ਜਾਓ, ਤੁਸੀਂ ਬੱਚੇ ਕੋਈ ਜੈਕਟ ਜੂਟ ਬਣਾਉਣੀ ਤੇ ਲੈ ਜਾ ਕਰੋ। ਕੋਈ ਹਰਜ ਨਹੀਂ ਆ ਗੁਰੂ ਦੇ ਬਸਤਰ ਪਾਉਣ ਦਾ। ਸਾਡੇ ਵਹਿਮ ਭਰਮ ਭੁਲੇਖਾ ਸਾਡਾ ਪੁਜਾਰੀਆਂ ਨੇ ਇੰਨਾ ਪਾਇਆ ਕਿ ਸਭ ਤੋਂ ਵੱਧ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਡਰਦੇ ਹਾਂ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾਉਣ ਨੂੰ ਡਰਦਾ, ਕਿਉਂਕਿ ਡਰਾਇਆ ਹੀ ਬੜਾ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰੋਂ। ਕੋਈ ਉਹਨਾਂ 'ਚ ਤੁਹਾਡੇ ਦਾਦ ਨਹੀਂ ਲਿਖਾ, ਉਸ ਪਾਤਸ਼ਾਹ ਨੇ ਬੜਾ ਸੁਣ ਗਿਆ ਕਿ ਸਤਿਗੁਰ ਸਦਾ ਦਿਆਲ ਆ, ਭਾਈ ਬਿਨ ਭਾਗਾਂ ਗਿਆ ਪਾਈਏ, ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਹੋ ਤਿਹਾ ਫਲ ਪਾਈਏ। ਉਹ ਤਾਂ ਸਦਾ ਦਿਆਲ ਹੈ, ਸਮਾਂ ਨਹੀਂ ਹੈ ਕਿਉਂਕਿ ਕੀਰਤਨ ਦਾ ਸਮਾਂ। ਕਦੀ ਬੈਠ ਕੇ ਨਾ ਸੁਣਿਆ ਕਰੋ, ਕੁਛ ਕਥਾ ਵੀ ਸੁਣਿਆ ਕਰੋ, ਇਤਿਹਾਸ ਵੀ ਸੁਣਿਆ ਕਰੋ। ਅਸੀਂ ਮੱਥੇ ਟੇਕਣ ਤੱਕ ਸਿਮਤ, ਚਲੋ ਗੁਰਦੁਆਰੇ ਮੱਥਾ ਟੇਕ ਆਈਏ। ਖਿਮਾ ਕਰਨਾ, ਮੱਥਾ ਟੇਕਦਿਆਂ ਸਾਡੇ ਐਸੇ ਘਸੇ ਕਿ ਸਿਰਾਂ 'ਤੇ ਰਹਿ ਹੀ ਕੁਛ ਨਹੀਂ ਗਿਆ। ਆਖੋ ਸਤਿਨਾਮ ਸੀ। ਮੱਥਾ ਟੇਕਣਾ, ਪ੍ਰਣਾਮ ਕਰਨਾ, ਗੁਰੂ ਸਤਿਗੁਰ ਗੁਰੂ ਦੇ ਬਚਨ ਨੂੰ ਮੰਨਣਾ, ਉਹਦੀ ਬਖਸ਼ਿਸ਼ ਹੈ। ਮੇਰੀ ਬੇਨਤੀ ਹੈ ਹਰ ਇੱਕ ਸਿੱਖ ਬਾਣੀ ਪੜ੍ਹੇ, ਕੋਈ ਨਹੀਂ ਸਰੂਪ ਕਿਹੋ ਜਿਹਾ ਕਿਹੋ ਜਿਹਾ ਨਹੀਂ, ਬਾਣੀ ਜ਼ਰੂਰ ਪੜ੍ਹੋ, ਇਹਨੂੰ ਵਿਚਾਰਨ ਦਾ ਯਤਨ ਕਰੋ ਤਾਂ ਕਿ ਬਾਣੀ ਤੋਂ ਕੋਈ ਲਾ ਲੈ ਸਕੀਏ। ਸਭ ਦਾ ਧੰਨਵਾਦ। ਆਓ ਭਾਈ ਦਿਲਬਾਗ ਸਿੰਘ ਦੇ ਜਥੇ ਪਾਸੋਂ ਆਪਾਂ ਸ਼ਰਨ ਕਰੀਏ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਲਵਾਰ ਸਿੰਘ ਜੀ ਅਤੇ ਉਹਨਾਂ ਦੇ ਜਥੇਦਾਰ ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ, ਗੁਰੂ ਕਿਰਪਾ ਕਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ, ਸੋ ਬੜੇ ਪਿਆਰ ਨਾਲ ਸਰਵਣ ਕਰੋ। ਸੋ ਗੁਰੂ ਨਾਨਕ ਜਹਾਜ ਦੇ 112ਵੇਂ ਵਰੇਗੰਢ ਜੋ ਹੈ ਕਿ 23 ਮਈ ਨੂੰ 2 ਤੋਂ 5 ਵਜੇ ਤੱਕ ਹਾਰਬਰ ਜਿਹੜਾ ਗ੍ਰੀਨ ਪਾਰਕ ਪੈਨਕੋਰ ਹੈ ਉੱਥੇ ਮਨਾਈ ਜਾ ਰਹੀ ਆ। ਆਪ ਸਭ ਨੂੰ ਖੁੱਲ੍ਹਾ ਸੱਦਾ, ਸੋ ਆਪ ਜੀ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਰੁਮਾਲਿਆਂ ਬਾਰੇ ਬੇਨਤੀ ਹੈ, ਰੁਮਾਲੇ ਬਾਹਰ ਆਪਾਂ ਰੱਖੇ ਨੇ, ਜੇ ਕਿਸੇ ਪਰਿਵਾਰ ਨੂੰ ਕਿਸੇ ਪਰਿਵਾਰ ਘਰ ਵਿੱਚ ਕਿਸੇ ਵੀ ਜ਼ਰੂਰਤ ਹੈ ਤੁਸੀਂ ਲਿਜਾ ਸਕਦੇ ਜੇ। ਔਰ ਇਹਨਾਂ ਨੂੰ ਕੋਸ਼ਿਸ਼ ਕਰੋ ਕਿ ਆਪਾਂ ਬੱਚਿਆਂ ਦੇ ਬਸਤਰ ਬਣਾ ਸਕਦੇ ਹਾਂ, ਆਪਣੇ ਬਸਤਰ ਵੀ ਜੇ ਬਣ ਸਕਦੇ ਤਾਂ ਬਣਾ ਸਕਦੇ ਹਾਂ, ਕੋਈ ਐਸੀ ਗੱਲ ਨਹੀਂ। ਵਹਿਮ ਭਰਮ ਭੁਲੇਖਾ ਛੱਡੋ ਕਿ ਗੁਰੂ ਦੇ ਬਸਤਰ ਨੇ, ਉਹ ਸਾਡੇ ਵਾਸਤੇ ਨੇ। ਆਪਾਂ ਕਈ ਵਾਰ ਹੈਰਾਨ ਹੁੰਦੇ ਕਿ ਨਿਸ਼ਾਨ ਸਾਹਿਬ ਲਾਈਏ ਨਾ, ਅਤੇ ਜਦੋਂ ਉਹਦਾ ਕੱਪੜਾ ਉਤਾਰਦੇ ਹਾਂ ਨਾ, ਸਾਡੇ ਕੋਲ ਲੋਕ ਮੰਗਦੇ ਆ ਵੀ ਸਾਨੂੰ ਉਹਦਾ ਨਿਸ਼ਾਨ ਸਾਹਿਬ ਦਾ ਕੱਪੜਾ ਦਿਓ। ਪਰ ਕਿ ਮੰਗਣਾ, ਗੁਰੂ ਦੇ ਕੱਪੜੇ ਆ ਇਹ ਆਪਾਂ ਵਰਤ ਸਕਦੇ ਹਾਂ। ਆਪ ਸਭ ਨੂੰ ਬੇਨਤੀ ਆਓ, ਅਤੇ ਨਾਲ ਨਾਲ ਇਹ ਵੀ ਬੇਨਤੀ ਕਿ ਰੁਮਾਲੇ ਘੱਟ ਲੈਣ ਦਾ ਕਿਰਪਾਲਤਾ ਕਰੋ, ਰੁਮਾਲਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੈ ਗੁਰਦੁਆਰਾ ਸਾਹਿਬ ਵਿਖੇ। ਆਪਾਂ ਇਹਨਾਂ ਤੋਂ ਉੱਪਰ ਹੋਈਏ, ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੂੰ ਸਮਰੱਥ ਅਕਥ ਅਗੋਚਰ

صدا نانک کی ارداس رحم تیری سکھ پایا صدا

अनेक विधि समझावू।

तुम अपनो बिरदुर खाबू, तुमरी शरण

ਵਾਹਿਗੁਰੂ ਜੀ। ਕਬੀਰ ਏਕ ਮਰਨ ਤੇ ਦੋਏ ਮੋਏ, ਦੋਏ ਮਰਨ ਤੈ ਚਾਰ, ਚਾਰ ਮਰਨ ਤੈ ਛੇ ਮੋਏ, ਦੋਏ ਪੁਰਖ ਚਾਰ ਪੁਰਖ ਦੋਏ ਨਾਰ।

0: कबीर देख देख जग ढूंढिया, कहूं ना पाया ठौर, जिन हर का नाम न चेतिया, कहां पुलाने और। जिन हर का नाम ना चेतियो, कहां पुलाने और। जुगो जुग अटल हाजरा हजूर, जारा जहूर शब्द गुरु, बाणी के बोहे थमर्थ के दाते, दसा पातशाहियां दी जोत, साहब सच्चे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच शामा वेले दे सजे दीवाना दीयां हाजरियां भर रहे अति सत्कार योग सन्मान योग सतसंगी जनों, सतगुरां ने बड़ी अपार बख्शिश रहमत कीती है आप सब गुरुदेव की पावन हजूरी में जुड़ बैठ के सतसंगत दियां इन्हां घड़ियां नूं मानण दे उद्यम विच हो। गुरु घर के रागी जथे ने सतगुरां दी अमृतमयी बाणी दे कीर्तन आप जी दे नाल सांझे कीते ने, अखीर ते उह पौड़ी पढ़ के गए ने जो असीं हर रोज जदों नितनेम करदे हां उदों पढ़दे हां, भी तरस पया मेरा मत होई सतगुर सज्जन मिलिया, मेरे उत्ते तरस कीता है रहमत होई है मैनू सतगुरु वर्गा सज्जन मिलिया है। चंगे सज्जन वैसे भागां नाल लभदे ने, माड़ियां दी बहुतांत है। ਉਹ ਸੱਜਣ ਘੱਟ ਹੁੰਦੇ ਨੇ ਜਿਹੜੇ ਸਦੀਵ ਚੰਗਿਆਈ ਚੰਗੇ ਵੇਲਿਆਂ ਵਿੱਚ ਤੇ ਜਦੋਂ ਬੰਦੇ ਉੱਤੇ ਬੁਰਾ ਵੇਲਾ ਆਵੇ ਉਦੋਂ ਵੀ ਸਾਥ ਦੇਣ, ਵੱਡੇ ਵੱਡੇ ਜਿਹੜੇ ਵਾਅਦੇ ਨਿਭਾਉਣ ਦੀਆਂ ਕਸਮਾਂ ਖਾਂਦੇ ਨੇ ਉਹ ਵੀ ਔਖੇ ਵੇਲੇ ਬੰਦੇ ਨੂੰ ਛੱਡ ਜਾਂਦੇ ਨੇ। ਤੇ ਮਹਾਰਾਜ ਨੇ ਆਖਿਆ ਸੀ ਮੇਰੇ ਉੱਤੇ ਤਰਸ ਹੋਇਆ ਮੈਨੂੰ ਸਤਿਗੁਰੂ ਵਰਗਾ ਸੱਜਣ ਮਿਲਿਆ, ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ। ਤੇ ਬੋਲ ਰੱਖਿਆ ਨਾਨਕ ਨਾਮ ਮਿਲੈ ਤਾਂ ਜੀਵਾਂ, ਹੇ ਨਾਨਕ ਜੇ ਮੈਨੂੰ ਉਸ ਸਤਿਗੁਰੂ ਸੱਜਣ ਪਾਸੋਂ ਨਾਮ ਮਿਲ ਜਾਵੇ ਤੇ ਮੈਂ ਜਿਉਂਦਿਆਂ ਵਿੱਚ ਹੋ ਜਾਵਾਂ, ਵੈਸੇ ਮੈਂ ਮਰਿਆ ਹੋਇਆ ਪਰ ਜੇ ਨਾਮ ਮਿਲ ਗਿਆ ਤੇ ਮੈਂ ਜਿਉਂਦਿਆਂ ਵਿੱਚ। ਜਿਵੇਂ ਕੋਈ ਫਸਲ ਮਰ ਜਾਂਦੀ ਹੈ ਤੇ ਬਿਲਕੁਲ ਖਤਮ ਹੋਣ ਦੇ ਕਿਨਾਰੇ ਆਵੇ ਤੇ ਉਹਨੂੰ ਥੋੜਾ ਜਿਹਾ ਪਾਣੀ ਮਿਲ ਜਾਵੇ ਤੇ ਉਹ ਜ਼ਿਆਦਾ ਹਰੀ ਹੋ ਜਾਂਦੀ ਹੈ, ਇੱਕੋ ਦਮ ਉਹਨੂੰ ਖੁਰਾਕ ਲੱਗਣੀ ਸ਼ੁਰੂ ਹੋ ਜਾਂਦੀ। ਇਸੇ ਤਰ੍ਹਾਂ ਮਹਾਰਾਜ ਨੇ ਆਖਿਆ ਜੇ ਮੈਨੂੰ ਤੇਰਾ ਨਾਮ ਮਿਲ ਜਾਵੇ ਤੇ ਮੈਂ ਵੀ ਜਿਉਂਦਿਆਂ ਵਿੱਚ ਹੋ ਜਾਵਾਂ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇਹ ਮਰਿਆ ਹੋਇਆ ਸੀ, ਮਰੀ ਫਸਲ ਵਰਗਾ ਸੀ, ਸੁੱਕ ਚੁੱਕਾ ਸੀ, ਪਰ ਸਤਿਗੁਰ ਸੱਜਣ ਨੇ ਮੈਨੂੰ ਨਾਮ ਦਿੱਤਾ ਤੇ ਮੈਂ ਹਰਿਆ ਹੋ ਗਿਆ। ਸੋ ਐਸੇ ਗੁਰੂ ਸੱਜਣ ਦੀ ਗੋਦ ਵਿੱਚ ਆਪਾਂ ਬੈਠੇ ਹਾਂ। ਲੜੀਵਾਰ ਵਿਚਾਰ ਜਿਹੜੀ ਹੈ ਉਹ ਕਬੀਰ ਸਾਹਿਬ ਦੇ ਸਲੋਕਾਂ ਦੀ ਚੱਲ ਰਹੀ ਹੈ। ਸੋ ਆਓ ਸਾਧ ਸੰਗਤ, ਦੋ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੇ ਕੀਤੇ ਅਰਥਾਂ ਨੂੰ ਆਪਾਂ ਵਿਚਾਰਦੇ ਹਾਂ ਤੇ ਬਚਨ ਜਿਹੜਾ ਹੈ ਉਹ ਇਹ ਹੈ ਵੀ ਕਬੀਰ ਏਕ ਮਰਨ ਤੇ ਦੋਏ ਮੋਏ, ਆਖਿਆ ਇੱਕ ਮਰਿਆ ਤੇ ਨਾਲ ਦੋ ਹੋਰ ਮਰ ਗਏ, ਜਿਹੜੇ ਜੇ ਸਿੱਧੇ ਜੇ ਅਰਥੇ ਦੇ ਕਰਨੇ ਹੋਣ ਤੇ ਦੋਏ ਮਰਨ ਤੇ ਚਾਰ, ਦੋ ਮਰੇ ਤੇ ਚਾਰ ਮਰ ਗਏ, ਫਿਰ ਆਖਿਆ ਚਾਰ ਮਰਨ ਤੇ ਛੇ ਮੋਏ, ਚਾਰ ਮਰੇ ਤੇ ਛੇ ਮਰ ਗਏ, ਚਾਰ ਪੁਰਖ ਦੋਏ ਨਾਰ, ਚਾਰ ਪੁਰਖ ਵਿੱਚ ਆਉਂਦੇ ਨੇ ਮੇਲ ਵਿੱਚ ਆਉਂਦੇ ਨੇ ਤੇ ਦੋ ਨਾਰ ਫੀਮੇਲ। ਹੁਣ ਇਹ ਇੱਕ ਬੁਝਾਰਤ ਵੀ ਹੈ ਜਿਹਨੂੰ ਸਾਨੂੰ ਸਮਝਣਾ ਪੈਣਾ। वैसे जदों टीकाकारा ने टीके दा अर्थ होंदा है जिन्हों आप अर्थ कहने हैं, मीनिंग मीनिंग नू की कहा जाता है, टीका कहा जाता है। जदों टीकाकारा ने दे अर्थ किए ने, तो बड़िया साखियां कहानियां इदां दियां सुनाइया गई जिहड़ियां कन रस नू ते चंगियां लगदियां ने, क्योंकि असीं यतन करते हैं। बंदा की करता है, तुसीं वेखो कहानी नाल साखी नाल असीं वध जुड़दे हां। हुण साखी दे विच जे ते कोई चंगी सिक्ख्या होवे जिहड़ी मेरे जीवन नू सवारे, फिर तो ठीक है, नहीं तो कई साखियां कई कहानियां ऐसिया ने जिहड़ियां सुनाइया जा रही ने कन रास्ते लई लोग सुनते भी ने, पर उन्हां दा लाभ कोई नहीं है। वो इदां दियां गल्लां ने भी जिवें बच्चे नू कोई साखी सुनाई जाती है, वो स्पाइडरमैन वेंदा है, उहदे इंटरटेन दा वो की बनता है, साधन बनती है जी। जदों असीं निक्के हुंदे सी उदों टीवी उत्ते शक्तिमान आउणा ते कई बच्चिआं ने वो वेख के ते उत्थों छालां मार देणियां उहनां ने कोठिआं तों, उहदा प्रभाव उहनां ने कबूल लेणा। पर रियलिटी विच ते इदां कुछ नहीं ना हुंदा, असलियत विच कोई स्पाइडरमैन नहीं आउंदा, कोई बैडमैन नहीं है, कोई इदां दी शै अजे तक नहीं हैगी जिहड़ी इदां संसार नूं बचाउण आउंदी है। हुण इदां धार्मिक दुनिया विच वी कई साखियां जिहड़ियां ने उह इन्नियां प्रचलित ने जिहड़ियां धार्मिक वर्ग दे विच पुजारियां ने कर दित्तियां, तुहानूं उहदा लाभ कोई नहीं। तुसीं अपने आप नूं इक धोखे विच रख सकदे हो, पर जिंदगी दा फायदा कोई नहीं है, उहनूं लाभ कोई नहीं है। बहुत सारे बाणी दे ऐसे वाक ने, बड़ियां बाबिया ने साखियां कहानियां किताबां जिहड़ियां ने वह भी लिखिया हुई ने, जो वड्डे वड्डे गप जिहड़े कितों नहीं सुणन नूं मिलदे, वह तुहानूं सो कॉल्ड कई रिलीजियस किताबां दे विचों लभ जांदे ने, जिन्हां नूं आपां खौती पुस्तकां आखांगे। वड्डे वड्डे गप जिहड़े आम आपां सुणदे हाँ, उस तों वी वड्डे गप जिहड़े ने वह बाबिया महापुरखां दे नाल लगे हुए तुहानूं लभ जाणगे, भी कितें शक्ति मारी वह मुंडा सी वह कुड़ी बन गई, कितें शक्ति मारी वह कुड़ी सी मुंडा बन गई, मतलब इदां दियां कहानियां। कितें बाबा जी गड्डी ते जा रहे सी, रस्ता भीड़ा सी, उन्हें आख्या सतना वाहगुरु करके तोर दे, रस्ता खुला हो गया, अगे जां गड्डी छोटी हो गई जां रस्ता खुला हो गया। कितें लंगर मुक्कण वाला सी, प्रशादी थोड़े रह गए, उन्हें आख्या टोकरे ते पाओ कपड़ा ते हुण हाथ नाल कढ़ी जाओ, ये नहीं मुकदे, मतलब इदां दियां जिहड़ियां कहानियां साखियां ने। पर असीं ये गल भुल जाने भी असीं इतिहास दे विच वो भी दिन वेखे ने जदों असीं साडियां मावां ने मीर मन्नू दी जेल विच खन्नी खन्नी रोटी दे उत्ते गुजारा कीता, जदों उहनां नूं प्रशादा पाणी जुड़दा नहीं सी ते उहदे उत्ते भी उहनां ने गुजारा कीता, ते इह आख्या भी चार पैर दिन तेरे भाणे विच सुखां नाल बतीत होया। हुण इक मां जिहदे गल दे विच पुत्तर दा हार पाया गया, जिन्हों सारी दिहाड़ी दे विच एक गिलास एक कौला पानी दा पीण नूं मिलदा, ते चक्की चलाउंदी हाथ दे नाल आटा पीण वाली, पेट विच उहदे बच्चा है, ते इन्ने तसीहे उहनूं दित्ते जांदे ने, ते जदों शामां नूं अरदास करदी है ते उह कहिंदी है वी चार पैर तेरे भाणे विच सुखां नाल बतीत होए, रात्रि आई है महाराज ये भी सुखां दी बतीत करवाउणी। हुण असीं ऐसे इतिहास दे वारस हाँ, पर जिन्हां ने साखियां कहानियां बनाउणियां सी उन्हां ने कई बनाईयां होणा। बाबा दीप सिंह दे नां ते तुसीं वेख लो की को चल रहा, चली जा रहा ना, पी आर दे रौले ने, वर्क परमिटां दे रौले ने, चपहरे छपहरे दुपहरे कई कुछ बना ले अगलिया ने, भैणां बैठियां ने, वीर बैठे ने एहसास दे नाल। हुण जदों पी आर ना होई तो फिर बाबा दीप सिंह तो विश्वास से उठ ही जाना भी यह तेरा करके तो बैठे से, तेरी तो फोटो रख के बैठे। हुण बाबे दीप सिंह ने थोड़ा इदां दी कोई कमिटमेंट की है, कमिटमेंट तो तुहानू साडे वर्गिया ने करा दिती धक्के नाल, उहने थोड़ा उहनू थोड़ा पता सी तुसी पंजाब छड्ड के कनेडा जा बैठना, बाबा दीप सिंह दे वेले थोड़ा कोई इदां दा हैगा सी, उहनू थोड़ा पता सी भी कोई पासपोर्ट भी इदां दी चीज़ होना आने वाले समय दे विच। हुण ये चीजां सिरजियां किन्ने सिरजियां मेरे वर्गियां ने, ते आस तुहानूं झूठी उहनां ने ला दित्ती, ते मैं ते कहिंदा हुंदा वी जिन्ने कराउण वाले ने जिहड़े साडे वर्गे वी अगे बाणियां दा पाठ कर रहे ने उहनां दी कहिड़ी पीआर हो गई है। उहनां नूं पुछ लो वी बाबा जी तुसीं बाबा दीप सिंह दे नां ते सानूं पीआर दे रहे हो, तुहाडी आपदी होई है, ਸਾਰਾ ਭਰਮ ਟੁੱਟ ਜਾਵੇਗਾ ਵੀ ਤੁਹਾਨੂੰ ਤੇ ਚਪਹਿਰਾ ਕਰਾਉਂਦਿਆਂ ਨੂੰ 5 ਸਾਲ ਹੋ ਗਏ, 7 ਸਾਲ ਹੋ ਗਏ, ਤੁਹਾਡਾ ਤੇ ਪਹਿਲਾਂ ਹੋਣਾ ਚਾਹੀਦਾ ਸੀ ਕੰਮ। ਹੁਣ ਅਸੀਂ ਸਮਝੀਏ ਥੋੜਾ ਜਿਹਾ ਵੀ ਬਾਣੀ ਜਿਹੜੀ ਹੈ ਨਾ, ਗੁਰਬਾਣੀ ਅਸੀਂ ਅਰਦਾਸ ਕਰ ਸਕਦੇ ਹਾਂ, ਤੇ ਅਰਦਾਸ ਜ਼ਰੂਰੀ ਨਹੀਂ ਵੀ ਜਿਹੜੀ ਇੱਥੇ ਹੁੰਦੀ ਉਹ ਹੀ ਹੋਵੇ। ਅਰਦਾਸ ਕੀ ਹੁੰਦੀ ਹੈ? ਤੁਹਾਡੇ ਦਿਲ, ਤੁਹਾਡੀ ਭਾਵਨਾ ਵਿੱਚੋਂ ਨਿਕਲੇ ਹੋਏ 2 ਸ਼ਬਦ ਕੋਈ ਵੀ ਹੋ ਸਕਦੇ ਨੇ। ਜ਼ਰੂਰੀ ਥੋੜਾ ਵੀ ਤੁਸੀਂ, ਤੁਹਾਨੂੰ ਅਰਦਾਸ ਆਉਂਦੀ ਹੋਵੇ। ਸੋ ਅਰਦਾਸ ਅਕਾਲ ਪੁਰਖ ਵਾਹਿਗੁਰੂ ਅੱਗੇ ਤੁਸੀਂ ਕਰ ਸਕਦੇ ਹੋ, ਪਰ ਇੱਦਾਂ ਦੀ ਕਮਿਟਮੈਂਟ ਜਿਹੜੀ ਹੈ ਉਹ ਬਾਬਾ ਦੀਪ ਸਿੰਘ ਨੇ ਤੁਹਾਡੇ ਨਾਲ ਕੋਈ ਨਹੀਂ ਕੀਤੀ। ਤੇ ਜਿੰਨੇ ਇਹ ਸਾਰੇ ਕਰਮ ਕਰਾਉਣ ਵਾਲੇ ਨੇ ਇਹਨਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਇਹਨਾਂ ਨੇ ਨਵੀਆਂ ਨਵੀਆਂ ਮਰਿਆਦਾਂ, ਕਦੀ ਸੰਪਟ ਪਾਠ ਆ ਜਾਂਦੇ ਨੇ, ਕਦੀ ਕੋਈ ਪਾਠ ਆ ਜਾਂਦਾ, ਕਦੀ ਦੁੱਖ ਭੰਜਨੀ ਦਾ ਆ ਜਾਂਦਾ, ਕਦੀ ਕੋਈ, ਮਤਲਬ ਜਿਵੇਂ ਨਵੀਆਂ ਨਵੀਆਂ ਚੀਜ਼ਾਂ ਮਾਰਕੀਟ ਵਿੱਚ ਜਿਹੜੀਆਂ ਨੇ ਉਹ ਆਉਣ ਲੱਗ ਪੈਂਦੀਆਂ ਨੇ। ਤੇ ਮੈਂ ਵੇਖ ਰਿਹਾ ਵੀ ਕਿੰਨਾ ਹੁਣ ਗੁਰਦੁਆਰਿਆਂ ਵਾਲਿਆਂ ਨੇ, ਤੁਸੀਂ ਹੈਰਾਨ ਹੋਵੋਗੇ, ਮੈਨੂੰ ਇੱਕ ਸੱਜਣ ਮਿਲਿਆ ਸਾਡਾ ਆਪਣਾ ਮਿੱਤਰ ਹੀ ਹੈ, ਉਹ ਕਹਿੰਦਾ ਭਾਈ ਸਾਹਿਬ ਐਵੇਂ ਖਪਦੇ ਰਹਿੰਦੇ ਹੋ, ਇਹਨਾਂ ਚੀਜ਼ਾਂ ਦਾ ਲਾਭ ਤੇ ਕੋਈ ਹੈ ਨਹੀਂ। ਤੇ ਮੈਂ ਉਹਨੂੰ ਆਖਿਆ ਵੀ ਚਲੋ ਆਪਾਂ ਤੇ ਆਪਣਾ ਔਕਾ ਦੇਣਾ, ਹਾਲਾਂਕਿ ਸਾਨੂੰ ਇਹਦੇ ਵਿੱਚ ਲੌਸ ਹੈ। ਜੇ ਮੈਂ ਆਪਣੀ ਗੱਲ ਕਰਾਂ ਨਾ, ਸਾਡਾ ਸਭ ਤੋਂ ਵੱਧ ਲੌਸ ਹੈ। ਭਲਾ ਕਿਵੇਂ? ਹੁਣ ਜਿਹੜੇ ਗੁਰਦੁਆਰਿਆਂ 'ਚ ਚਪਹਿਰਾ ਹੁੰਦਾ ਉੱਥੇ ਮੈਨੂੰ ਸੱਦਦੇ ਹੀ ਨਹੀਂ, ਉਹ ਕਥਾ ਤੇ ਉੱਥੇ ਵੀ ਹੁੰਦੀ ਹੈ। ਜਿੱਥੇ ਪਖੰਡ ਹੁੰਦੇ ਨੇ ਉਹ ਕਹਿੰਦੇ ਨੇ ਤੁਸੀਂ ਸਾਡੇ ਪਖੰਡ ਬਾਰੇ ਬੋਲਦੇ ਹੋ, ਲੌਸ ਕਿਹਦਾ ਹੈ ਸਾਡਾ, ਹੈ ਘਾਟਾ ਕਿਹਦਾ ਹੈ ਸਾਡਾ ਹੈ। ਪਰ ਚਲੋ ਸਾਡਾ ਗੁਰੂ ਨੇ ਬਥੇਰਾ ਫਾਇਦਾ ਕਰ ਦੇਣਾ, ਉਹ ਕੀ ਪਤਾ ਕੀ ਕੁਝ ਸਾਡੇ ਬਾਰੇ ਸੋਚੀ ਬੈਠਾ। ਨਾ ਵੀ ਹੋਵੇ ਗੁਰੂ ਨੇ, ਚਲੋ ਆਪਣਾ ਆਪਾਂ ਕੁਰਬਾਨ ਕਰ ਦਿੱਤਾ, ਇਹ ਤੇ ਗੱਲਾਂ ਹੀ ਬੜੀਆਂ ਛੋਟੀਆਂ ਨੇ। PR ਵਰਕ ਪਰਮਿਟ ਇਹ ਬਹੁਤ ਛੋਟੀਆਂ ਚੀਜ਼ਾਂ ਨੇ, ਗੁਰੂ ਤੋਂ ਵੱਡਾ ਹੀ ਨਹੀਂ ਇਹ ਚੀਜ਼। ਹੁਣ ਸਾਖੀਆਂ ਕਹਾਣੀਆਂ ਸਿਰਜ ਲਈਆਂ ਜਾਂਦੀਆਂ ਨੇ, ਬਣਾ ਲਈਆਂ ਜਾਂਦੀਆਂ ਨੇ, ਤੇ ਕੰਟਰਾਡਿਕਟ ਹੁੰਦੀ ਹੈ ਕਈ ਵਾਰ ਗੱਲ, ਇੱਕ ਆਪਾ ਵਿਰੋਧੀ ਜਿਹਨੂੰ ਆਪਾਂ ਕਹਿੰਦੇ, ਇੱਕ ਥਾਂ ਤੇ ਕੁਝ ਹੋਰ ਹੋ ਰਿਹਾ, ਦੂਜੇ ਥਾਂ ਤੇ ਕੁਝ ਹੋਰ ਹੋ ਰਿਹਾ। ਉਹ ਮਹਾਰਾਜਾ ਰਣਜੀਤ ਸਿੰਘ ਬਾਰੇ ਬਣਾਈ ਸੀ ਨਾ ਗੱਲ, ਢਾਡੀ ਸਿੰਘ ਆਮ ਉਹਨੂੰ ਸੁਣਾਉਂਦੇ ਰਹੇ ਨੇ, ਉਹਨਾਂ ਨੇ ਆਖਿਆ ਵੀ ਅੜਕ ਦਰਿਆ ਜਿਹੜਾ ਸੀ ਉਹ ਪੂਰਾ ਜੋਬਨ ਉੱਤੇ ਸੀ, ਤੇ ਰਣਜੀਤ ਸਿੰਘ ਨੇ ਆਖਿਆ ਵੀ ਤੂੰ ਰੁਕ ਜਾ, ਉਹਨੇ ਕੋਈ ਅਰਦਾਸ ਬੇਨਤੀ। ਸੋ ਇੱਦਾਂ ਦੀ ਸਾਖੀ ਬਣਾਈ, ਉਹ ਰੁਕ ਗਿਆ, ਫਿਰ ਉਹਨਾਂ ਨੇ ਉਹਨੇ ਰਾਹ ਦੇ ਦਿੱਤਾ। ਪਰ ਇਹਨੂੰ ਕਾਵਕ ਪੱਖ ਤੋਂ ਸਮਝੋ ਵੀ ਠੀਕ ਹੈ, ਜਿਹੜੇ ਤਹੱਈਆ ਕਰ ਲੈਂਦੇ ਨੇ ਉਹਨਾਂ ਨੂੰ ਅਟਕ ਵਾਕਈ ਰਾਹ ਦੇ ਦਿੰਦਾ। ਜਿਨ੍ਹਾਂ ਨੇ ਤਹੱਈਆ ਕਰ ਲਿਆ ਨਾ ਕਿਸੇ ਮੋਰਚੇ ਨੂੰ ਫਤਿਹ ਕਰਨ ਦਾ, ਉਹਨਾਂ ਨੂੰ ਅਟਕ ਵਰਗੇ ਕਦੀ ਅਟਕਣਾ ਨਹੀਂ ਪਾ ਸਕਦੇ। ਇਹ ਗੱਲ ਇੱਕ ਪੋਇਟਰੀ ਦੇ ਤੌਰ ਤੇ ਤਾਂ ਠੀਕ ਹੈ, ਪਰ ਇੱਦਾਂ ਦੀ ਰਿਐਲਿਟੀ ਕੋਈ ਨਹੀਂ ਹੁੰਦੀ ਵੀ ਦਰਿਆ ਵਗ ਰਿਹਾ ਹੈ ਤੇ ਉਹ ਰੁਕ ਗਿਆ ਤੇ ਵਿੱਚੋਂ ਦੀ ਬੰਦਾ ਪਾਸੇ ਲੰਘ ਗਿਆ, ਇੱਦਾਂ ਨਹੀਂ ਹੋਣਾ। ਹੁਣ ਇੱਕ ਪਾਸੇ ਸਰਸਾ ਨਦੀ ਹੈ ਜਿਹਦੇ ਵਿੱਚ ਪਤਾ ਨਹੀਂ ਕਿੰਨੇ ਸਿੱਖ ਜਿਹੜੇ ਨੇ ਉਹ ਰੁੜ ਗਏ, ਕਿੰਨਾ ਸਾਹਿਤ ਸਾਡਾ ਰੁੜ ਗਿਆ। ਮਤਲਬ ਇੱਦਾਂ ਨਾ ਹੋਵੇ ਵੀ ਇੱਕ ਥਾਂ ਤੇ ਆਪਾਂ ਕੁਝ ਹੋਰ ਆਖੀਏ, ਦੂਜੇ ਥਾਂ ਤੇ ਕੁਝ ਹੋਰ ਆਖੀਏ। ਹੁਣ ਉਹ ਸਰਸਾ ਨਦੀ ਜਿਹੜੀ ਇੱਕ ਭਿਆਨਕ ਰੂਪ ਉਦੋਂ ਧਾਰਨ ਕਰ ਚੁੱਕੀ ਸੀ, ਉਹਦੇ ਕੰਢੇ ਉੱਤੇ ਗੁਰੂ ਕਲਗੀਧਰ ਮਹਾਰਾਜ ਦਾ ਪਰਿਵਾਰ ਖੇਰੂੰ ਖੇਰੂੰ ਹੋਇਆ ਸਿੱਖ। ਆ ਪਿੱਛੇ ਆਪਾਂ ਥੋੜੇ ਦਿਨ ਪਹਿਲਾਂ 17 ਤਰੀਕ ਨੂੰ ਘੱਲੂਘਾਰਾ ਮਨਾਇਆ, 17 ਮਈ 1746 ਨੂੰ ਜਿਹੜਾ ਵਾਪਰਿਆ ਛੋਟਾ ਘੱਲੂਘਾਰਾ, ਜਿਹਦੇ ਵਿੱਚ ਲਖਪਤ ਰਾਏ ਦਾ ਮੁੱਖ ਰੋਲ ਹੈ। ਉਸ ਵਕਤ ਰਾਵੀ ਦਰਿਆ ਪੂਰੇ ਜੋਬਨ ਉੱਤੇ ਸੀ ਤੇ ਡੱਲੇ ਵਾਲੀਆਂ ਮਿਸਲਾਂ ਦੇ ਸਰਦਾਰ ਉਸ ਰਾਵੀ ਦਰਿਆ ਵਿੱਚ ਘੋੜੇ ਠੇਲਦੇ ਨੇ ਤੇ ਰੁੜ ਜਾਂਦੇ ਨੇ ਤੇ ਖਤਮ ਹੋ ਜਾਂਦੇ ਨੇ, ਸ਼ਹਾਦਤਾਂ ਉਹਨਾਂ ਨੂੰ ਮਿਲਦੀਆਂ ਨੇ। ਹੁਣ ਸਾਖੀਆਂ ਬਣਾ ਲਈਆਂ ਗਈਆਂ, ਸ਼ਬਦਾਂ ਦੇ ਨਾਲ ਜੋੜ ਦਿੱਤੀਆਂ ਗਈਆਂ, ਲੋਕਾਂ ਨੂੰ ਸੁਣਾ ਦਿੱਤੀਆਂ ਗਈਆਂ। ਤੁਸੀਂ ਵੇਖ ਲਓ ਆਲੇ ਦੁਆਲੇ ਗੁਰਦੁਆਰਿਆਂ ਵਿੱਚ ਇਹੋ ਕੰਮ ਹੀ ਚੱਲੀ ਜਾ ਰਿਹਾ। ਤੇ ਮੈਨੂੰ ਇਹ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ ਹੋ ਸਕਦਾ, ਬੁਰੀ ਲੱਗੀ ਗੱਲ, ਠੀਕ ਹੈ। ਮੈਂ ਵਿਦਵਾਨਾਂ ਦਾ ਸਤਿਕਾਰ ਕਰਦਾ, ਕੋਈ ਬੰਦਾ ਬਾਣੀ ਨੂੰ ਬਹੁਤ ਜਾਣਦਾ ਏ, ਬੜਾ ਪਰਸਨਲੀ ਵੀ ਮੈਂ ਉਹਨਾਂ ਬੰਦਿਆਂ ਦਾ ਰਿਸਪੈਕਟ ਇੱਜ਼ਤ ਕਰਦਾ, ਪਰ ਕਈ ਵਾਰ ਸੋਚੀਦਾ ਇਹ, ਹੁਣ ਸਾਡਾ ਇੱਕ ਪ੍ਰਚਾਰਕ ਜਿਹੜਾ ਸੀ ਉਹ ਜਿਹੜੀ ਸੀਕਰਟ ਕਿਤਾਬ ਨਹੀਂ ਆਈ, ਆਸਟ੍ਰੇਲੀਆ ਦੀ ਕੋਈ ਬੀਬੀ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ, ਸੀਕਰਟ ਇੱਕ ਕਿਤਾਬ ਆਈ ਸੀ ਵੀ ਤੁਸੀਂ ਕਾਇਨਾਤ ਦੇ ਵੱਲ ਧਿਆਨ ਦਿਓ, ਇੱਦਾਂ ਫੋਕਸ ਕਰੋ, ਜਿਹੜੀ ਚੀਜ਼ ਤੁਸੀਂ ਮੰਗੋਗੇ ਉਹ ਤੁਹਾਡੇ ਵੱਲ ਕਾਇਨਾਤ ਆ ਜਾਵੇਗੀ। ਹੁਣ ਸਿੱਖੀ ਇੱਥੇ ਟਿਕੀ ਹੈ, ਉਹ ਸਟੇਜ ਤੇ ਬੈਠਾ ਇਸ ਚੀਜ਼ ਦਾ ਪ੍ਰਚਾਰ ਕਰ ਰਿਹਾ। ਤੁਸੀਂ ਦੀਵਾਲੀਆ ਵੇਖੋ ਵੱਡੇ ਵੱਡੇ ਵਿਦਵਾਨਾਂ ਦਾ ਕਿਵੇਂ ਨਿਕਲਿਆ ਹੋਇਆ, ਵੀ ਤੁਸੀਂ ਧਿਆਨ ਦਿਓ ਇੱਦਾਂ ਕਰਕੇ। ਉਹ ਸੀਕਰਟ ਕਿਤਾਬ ਦਾ ਹਵਾਲਾ ਦੇ ਰਿਹਾ ਜਿਹੜੀ ਪਤਾ ਨਹੀਂ ਕਿੰਨੇ ਲਿਖ ਦਿੱਤੀ, ਕਿ ਜੇ ਤੁਹਾਨੂੰ ਰੋਲਸ ਰਾਏ ਚਾਹੀਦੀ ਹੈ ਤੇ ਤੁਸੀਂ ਧਿਆਨ ਦਿਓ ਬੈਠੇ ਬੈਠੇ ਤੇ ਸਾਰੀ ਕਾਇਨਾਤ ਤੁਹਾਡੇ ਵੱਲ। ਉਹ ਬੜੇ ਸਾਡੇ ਬੱਚੇ ਉਲਝੇ ਫਿਰਦੇ ਨੇ, ਉਹ ਜਦੋਂ ਯੂਟਿਊਬ ਤੇ ਇਦਾਂ ਦੀਆਂ ਵੀਡੀਓ ਵੇਖ ਲੈਂਦੇ ਨੇ ਫਿਰ ਇਦਾਂ ਬੈਠੇ, ਉਹ ਜਿਵੇਂ ਨਿੱਕੇ ਹੁੰਦੇ ਪਹਿਲਾਂ ਸ਼ਿਵ ਦੇ ਡਰਾਮੇ ਵੇਖ ਲੈਣੇ ਹੈ ਨਾ, ਮੁੜ ਕੇ ਕਹਿੰਦੇ ਨਹਾਉਣਾ ਹੀ ਨਾ, ਵੀ ਚਲੋ ਸਿਰ ਦੇ ਉਹਦੇ ਵੀ ਜਟਾਵਾਂ ਨੇ, ਜਟਾਵਾਂ ਦੀਆਂ ਵੱਧ ਜਾਣ ਤੇ ਪਿਛਲੇ ਅੰਦਰ ਵੜ ਕੇ ਬਹਿ ਜਾਓ ਤੇ ਹੁਣ ਰੱਬ ਦੀ ਭਗਤੀ ਕਰਨ ਲੱਗ ਪਏ, ਚੱਕਰ ਜੇ ਆਉਣ ਲੱਗ ਪਏ ਸਿਰ ਨੂੰ। ਇਹਨੂੰ ਹੀ ਮਾਡਰਨਾਈਜ਼ ਕੀਤਾ ਗਿਆ ਨਾ। ਆ ਜਿਹੜੀ ਜਿਹੜੀ ਮੈਡੀਟੇਸ਼ਨ ਹੈ ਕੀ ਹੈ, ਉਹ ਜਿਹੜੇ ਪੁਰਾਣਾ ਪਖੰਡ ਸੀ ਉਹਨੂੰ ਇੱਕ ਮਾਡਰਨ ਰੂਪ ਦਿੱਤਾ ਗਿਆ ਕਿ ਤੁਸੀਂ ਮੈਡੀਟੇਸ਼ਨ। ਹੁਣ ਸਾਨੂੰ ਆਣ ਕੇ ਭਾਈ ਸਾਹਿਬ ਤੁਸੀਂ ਮੈਡੀਟੇਸ਼ਨ ਕਰਦੇ ਹੋ, ਮੈਂ ਕਿਹਾ ਹੁੰਦਾ ਕੀ ਹੈ ਮੈਡੀਟੇਸ਼ਨ, ਇੱਕ ਨਵਾਂ ਸ਼ਬਦ ਤੁਸੀਂ ਸੁਣ ਲਿਆ ਅੰਗਰੇਜ਼ੀ ਦਾ, ਤੁਸੀਂ ਇੰਸਪਾਇਰ ਹੋ ਗਏ ਉੱਥੋਂ, ਕੀ ਹੈ ਮੈਡੀਟੇਸ਼ਨ। ਮੈਡੀਟੇਸ਼ਨ ਤੇ ਸਾਡੇ ਗੁਰੂ ਦਾ ਵੇਖੋ ਤੁਸੀਂ ਵੀ, ਸਰਸਾ ਦੇ ਵਿੱਚ ਹੜ ਆਇਆ ਹੋਇਆ, ਜ਼ਾਲਮ ਦੀਆਂ ਫੌਜਾਂ ਚੜੀਆਂ ਹੋਈਆਂ ਨੇ, ਉਹ ਕੰਢੇ ਤੇ ਬਹਿ ਕੇ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ ਨੇ। ਇੰਨੀ ਡਿਸਟਰਬੈਂਸ ਹੈ, ਇੰਨੀ ਪ੍ਰੋਬਲਮ ਹੈ, ਦੁਸ਼ਮਣ ਮਾਰਨ ਤੇ ਉਤਾਰੂ ਹੈ ਤੇ ਮੇਰਾ ਬਾਬਾ ਬਾਣੀ ਗਾ ਰਿਹਾ, ਇਹਨੂੰ ਵੱਡਾ ਮੈਡੀਟੇਸ਼ਨ ਹੋਰ ਕਿਹੜਾ ਹੋਵੇਗਾ। ਸਾਡੇ ਗੁਰੂ ਨੇ ਤੇ ਆਹ ਮੈਡੀਟੇਸ਼ਨ ਦੱਸਿਆ, ਹੁਣ ਤੁਹਾਡਾ ਮੈਡੀਟੇਸ਼ਨ ਜਿਹੜਾ ਹੋਵੇ ਸਾਨੂੰ ਨਹੀਂ ਪਤਾ ਉਹਦਾ, ਇਹ ਦੱਸਿਆ ਮੈਡੀਟੇਸ਼ਨ। ਵੀ ਸਾਡੇ ਗੁਰੂ ਦਾ ਮੈਡੀਟੇਸ਼ਨ ਵੇਖਣਾ ਹੈ ਤੇ ਤੱਤੀ ਤਵੀ ਤੇ ਬੈਠਾ ਕਹਿੰਦਾ ਵੀ ਤੇਰਾ ਕੀ ਆ, ਆਹ ਹੈ ਮੈਡੀਟੇਸ਼ਨ। ਹੈ ਕੋਈ ਦੁਨੀਆਂ ਦੇ ਵਿੱਚ ਇਹਦੇ ਨਾਲ ਦਾ ਮੈਡੀਟੇਸ਼ਨ? ਸਾਡੇ ਗੁਰੂ ਨੇ ਤੇ ਮੈਡੀਟੇਸ਼ਨ ਦੱਸਿਆ ਹੈ, ਉਹਨਾਂ ਨੇ, ਉਸ ਗੁਰੂ ਨੇ ਜਦੋਂ ਚਾਰ ਪੁੱਤਰ ਉਹਨਾਂ ਦੇ ਦੋ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ, ਦੋਵਾਂ ਦੀ ਖਬਰ ਪਹੁੰਚੀ ਹੈ ਤੇ ਮਹਾਰਾਜ ਨੇ ਮੈਡੀਟੇਸ਼ਨ ਕੀਤਾ ਹੈ, ਉਹਨਾਂ ਆਖਿਆ ਚਲੋ ਪ੍ਰਵਾਨ ਚੜੇ ਹੋ ਵੀ। ਇਹ ਜਿਹੜੇ ਨਵੇਂ ਨਵੇਂ ਸ਼ਬਦ ਨੇ, ਨਵੀਆਂ ਨਵੀਆਂ ਬੁੱਕਸ ਜਿਹੜੀਆਂ ਨੇ ਇੱਦਾਂ ਦੀਆਂ ਰਚ ਕੇ, ਉਹਦੀ ਚਿਕਣੀ ਚੋਪੜੀ 'ਚ ਜਿਵੇਂ ਇੱਕ ਸ਼ਬਦਾਵਲੀ ਘੜ ਕੇ ਵੀ ਤੁਸੀਂ ਮੈਡੀਟੇਸ਼ਨ ਕਰਦੇ ਹੋ ਕਿ ਨਹੀਂ, ਹੈ ਨਾ, ਕੋਈ ਲੋੜ ਨਹੀਂ, ਆਪਣਾ ਕੰਮ ਕਾਰ ਕਰੋ। ਤੁਹਾਡੀ ਸੁਰਤ ਗੁਰੂ ਵਾਲੇ ਬਚਨ ਵਿੱਚ ਹੋਵੇ ਤੇ ਮੈਡੀਟੇਸ਼ਨ ਹੀ ਹੈ ਤੁਹਾਡਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ਼ਕਰ ਨਹੀਂ ਲੇਵੈ ਭਾ ਨਾ ਸਾਕੈ। ਜਲ ਹੈ, ਇਹ ਮੈਡੀਟੇਸ਼ਨ ਹੈ ਵੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਣ, ਇਹ ਮੈਡੀਟੇਸ਼ਨ ਹੀ ਹੈ। ਸਾਨੂੰ ਨਹੀਂ ਲੋੜ ਚੌਂਕੜੀਆਂ ਮਾਰ ਕੇ ਬਹਿਣ ਦੀ, ਸਾਨੂੰ ਨਹੀਂ ਲੋੜ ਕੋਈ ਵੱਖਰਾ ਇੱਦਾਂ ਦਾ ਮੈਡੀਟੇਸ਼ਨ ਦਾ ਪਖੰਡ ਕਰਨ ਦੀ ਨਹੀਂ ਲੋੜ ਸਾਨੂੰ। ਸਾਨੂੰ ਇਹ ਪਤਾ ਹੈ ਵੀ ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਹੈ। ਸਾਨੂੰ ਕਿਸੇ ਉਸ ਮੈਡੀਟੇਸ਼ਨ ਦੀ ਲੋੜ ਨਹੀਂ ਹੈ ਜਿਹੜੀ ਇਹ ਦਾਅਵਾ ਕਰਦੀ ਹੈ ਵੀ ਤੁਹਾਡੀ ਜ਼ਿੰਦਗੀ ਵਿੱਚੋਂ ਦੁੱਖ ਸਮਾਪਤ ਹੋ ਜਾਣਗੇ। ਕਿਉਂਕਿ ਦੁੱਖ, ਸਾਡੇ ਗੁਰੂ ਨੇ ਸਮਝਾ ਦਿੱਤਾ ਨਾ ਵੀ ਸੁੱਖ ਦੁੱਖ ਦੋਏ ਦਰ ਕੱਪੜੇ, ਤੇ ਗੁਰੂ ਨੇ ਕਹਿ ਦਿੱਤਾ ਵੀ ਇਹ ਦੋ ਕੱਪੜੇ ਨੇ, ਲਾਈਕ ਅ ਟੂ ਰੋਬ, ਆਪਾਂ ਇਹਨਾਂ ਨੂੰ ਪਾਉਣਾ ਹੀ ਪਾਉਣਾ ਹੈ, ਕਦੀ ਸੁੱਖ ਹੋਣੇ। ਹੁਣ ਕਿਸੇ ਦਾ, ਕਿਸੇ ਦੇ ਘਰ ਦੇ ਵਿੱਚ ਆਹ ਐਪਸਪੋਰਟ ਗੁਰਦੁਆਰੇ ਸੀ ਮੈਂ, ਤੇ ਹੁਣ ਅੱਜ ਉੱਥੋਂ ਫੋਨ ਆਇਆ, ਇੱਕ ਉੱਥੇ ਸਿੰਘ ਕੀਰਤਨੀਆਂ ਸੀ, ਉਹਦਾ ਵਿਚਾਰੇ ਦਾ 20 ਸਾਲ ਦਾ ਬੱਚਾ ਇੱਦਾਂ ਘਰੋਂ ਨਿਕਲਿਆ ਤੇ ਐਕਸੀਡੈਂਟ ਹੋ ਕੇ ਮਰ ਗਿਆ। 12 ਸਾਲ ਦਾ ਕਹਿੰਦਾ ਮੈਂ ਵੇਖਿਆ ਸੀ ਤੇ 20 ਸਾਲ ਦਾ ਹੁਣ ਹੋ ਗਿਆ, 8 ਸਾਲਾਂ ਬਾਅਦ ਕੀ ਹੈ, ਦੁੱਖ ਸੁੱਖ ਸਰੀਰਾਂ ਦੇ ਹਿੱਸੇ ਨੇ, ਇਹ ਚੱਲਣੇ ਨੇ ਨਾਲ ਨਾਲ। ਇਸ ਕਰਕੇ ਕੋਈ ਵੀ ਬੰਦਾ ਜਿਹੜਾ ਤੁਹਾਨੂੰ ਇਹ ਕਹਿ ਰਿਹਾ ਨਾ ਵੀ ਮੈਂ ਤੁਹਾਡੇ ਦੁੱਖ ਦਾ ਅੰਤ ਕਰ ਦਿਆਂਗਾ, ਉਹ ਫਰੌਡ ਹੈ, ਧੋਖਾ ਹੈ, ਉਹ ਕਦੀ ਨਹੀਂ ਹੁੰਦਾ ਇੱਦਾਂ। ਫਿਰ ਕੀ ਹੁੰਦਾ ਹੈ ਜੇ ਦੁੱਖ ਦਾ ਅੰਤ ਨਹੀਂ ਹੁੰਦਾ, ਤੇ ਫਿਰ ਕੀ ਹੁੰਦਾ ਹੈ? ਇਸ ਰਿਐਲਿਟੀ ਨੂੰ ਇੱਕ ਸਮਝੋ ਵੀ ਇੱਕ ਸਰੀਰਕ ਸੁੱਖ ਤੇ ਦੁੱਖ ਨੇ, ਕਿਸੇ ਨੇ ਬਿਮਾਰ ਵੀ ਹੋਣਾ, ਕੋਈ ਆਬੋ ਹਵਾ ਦਾ ਚੱਕਰ ਵੀ ਚੱਲ ਸਕਦਾ, ਕਿਤੇ ਪੋਲਿਊਸ਼ਨ ਹੈ, ਕੋਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ, ਇਹ ਸਰੀਰ ਦਾ ਹਿੱਸਾ ਨੇ, ਬਣੀਆਂ ਨੇ। ਬਿਜ਼ਨਸ ਘਾਟਿਆਂ ਵਿੱਚ ਵੀ ਜਾਣੇ ਨੇ ਤੇ ਬਿਜ਼ਨਸ ਵਾਧਿਆਂ 'ਚ ਵੀ ਜਾਣੇ ਨੇ, ਦੋਵੇਂ ਗੱਲਾਂ ਨੇ। ਇਸ ਕਰਕੇ ਇਹ ਇਹ ਇਹ ਜਿਹੜੀ ਨਵੀਂ ਇੱਕ ਸ਼ਬਦਾਵਲੀ ਘੜ ਕੇ ਚਿਕਣੀ ਚੋਪੜੀ ਜੀ, ਤੇ ਉਹ ਸਾਨੂੰ ਦਿੱਤੀ ਜਾਂਦੀ ਹੈ ਵੀ ਮੈਡੀਟੇਟ ਕਰਿਆ ਕਰੋ, ਮੈਡੀਟੇਸ਼ਨ ਕਰਿਆ ਕਰੋ, ਇਹ ਸਭ ਗੱਲਾਂ ਫਾਲਤੂ ਨੇ। ਤੇ ਉਹ ਮੈਨੂੰ, ਖੈਰ ਮੇਰੀ ਬੇਨਤੀ ਸਿਰਫ ਇੰਨੀ ਸੀ ਵੀ ਉਹ ਜਿਹੜੀ ਸੀਕਰਟ ਬੁੱਕ ਸੀ, ਮੈਂ ਵੀ ਪੜ੍ਹੀ ਉਹ ਬੁੱਕ, ਉਹਦੇ ਵਿੱਚ ਹੈ ਕੀ ਹੈ, ਸਾਰਾ ਕੁਝ ਇਹੋ ਹੀ ਹੈ ਵੀ ਵਾਤਾਵਰਨ ਜਿਹੜਾ ਹੈ ਉਹ ਸਾਰੀ ਕਾਇਨਾਤ, ਫਿਰ ਜੋ ਤੁਸੀਂ ਸੋਚਣਾ ਸ਼ੁਰੂ ਕਰਦੇ ਹੋ ਨਾ, ਤੇ ਸਾਰੀ ਕਾਇਨਾਤ ਫਿਰ ਤੁਹਾਡੇ ਬਾਰੇ ਉਦਾਂ ਹੀ ਸੋਚਣ ਲੱਗ ਪੈਂਦੀ। ਤੁਸੀਂ ਇੱਦਾਂ ਮਤਲਬ ਅਜ਼ਿਊਮ ਕਰ ਲਓ ਵੀ ਤੁਹਾਨੂੰ ਆਹ ਗੱਡੀ ਚਾਹੀਦੀ ਹੈ, ਫਿਰ ਹੌਲੀ ਹੌਲੀ, ਹੁਣ ਤੁਸੀਂ ਕੰਮ ਨਾ ਕਰੋ ਤੇ ਕਰੀ ਜਾਓ ਘਰੇ ਬੈਠੇ, ਅਜ਼ਿਊਮ ਸੋਚੀ ਜਾਓ ਘਰੇ ਬੈਠੇ, ਇੱਦਾਂ ਨਹੀਂ ਕੁਝ ਹੋਣਾ। ਤੇ ਪ੍ਰਚਾਰ ਕੌਣ ਰਿਹਾ ਹੁਣ, ਮੈਂ ਨਾਂ ਲੈ ਦਿੱਤਾ ਤੇ ਔਖਾ ਹੋ ਜਾਣਾ ਕੰਮ। ਕਈਆਂ ਨੇ ਕਹਿਣਾ ਖਣੀ ਵੀ ਭਾਈ ਸਾਹਿਬ ਦੀ ਇੰਨੀ ਚੜ੍ਹਾਈ ਹੈ, ਸ਼ਾਇਦ ਇਹ ਇੱਕ ਨਿਗੁਣਾ ਜਿਹਾ ਪ੍ਰਚਾਰਕ ਉਹਦੇ ਬਾਰੇ ਬੋਲ ਰਿਹਾ। ਗੁਰੂ ਕਿਰਪਾ ਕਰੇ ਇਸ ਐਸੀਆਂ ਸਟੋਰੀਜ਼ ਤੋਂ ਅਸੀਂ ਬਾਹਰ ਆਈਏ, ਐਸੀਆਂ ਕਹਾਣੀਆਂ ਤੋਂ ਅਸੀਂ ਬਾਹਰ ਆਈਏ। ਸਿੱਖੀ ਜਿਹੜੀ ਹੈ ਉਹ ਸਿਦਕ ਮੰਗਦੀ ਹੈ, ਇਹਦੇ ਵਿੱਚ ਸਭ ਕੁਝ ਵੀ ਲੁੱਟਿਆ ਜਾਵੇ ਤੇ ਤਾਂ ਵੀ ਮੈਂ ਕੀ ਰਹਿਣਾ, ਗੁਰੂ ਸਾਹਿਬ ਦਾ ਸਿੱਖ ਹੀ ਰਹਿਣਾ। ਸਭ ਕੁਝ ਬਰਬਾਦ ਵੀ ਹੋ ਜਾਵੇ, ਸਭ ਕੁਝ ਚੱਲਿਆ ਵੀ ਜਾਵੇ ਨਾ, ਤੇ ਤਾਂ ਵੀ ਮੈਂ ਇਹੋ ਸ਼ਬਦ ਗਾਉਣਾ ਵੀ ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਹਾਂ, ਹੁਣ ਗੱਲ ਆ ਗਈ ਅੰਤਰਮੁਖੀ ਦੁੱਖਾਂ ਦੀ, ਜਿਹੜੇ ਸਾਨੂੰ ਜਿਹੜੀਆਂ ਪ੍ਰੋਬਲਮਸ ਨੇ ਉਹਦਾ ਸਲਿਊਸ਼ਨ ਅੱਜ ਕਬੀਰ ਸਾਹਿਬ ਨੇ ਸਾਨੂੰ ਦਿੱਤਾ ਹੈ, ਤੇ ਮੈਂ ਸੰਖੇਪ 'ਚ ਪਹਿਲਾਂ ਅਰਥ ਕਰਦਿਆਂ ਕਿ ਕਬੀਰ ਨੇ ਇੱਥੇ ਇੱਕ ਕਹਾਣੀ ਪਾਈ ਵੀ ਇੱਕ ਮਰਿਆ, ਫਿਰ ਦੋ ਮਰ ਗਏ, ਦੋ ਮਰੇ ਤੇ ਚਾਰ ਮਰ ਗਏ, ਚਾਰ ਮਰੇ ਤੇ ਛੇ ਮਰ ਗਏ। ਤੇ ਜਿਹਨੇ ਕਹਾਣੀ ਬਣਾਈ ਸੀ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਲਿਖਿਆ ਵੀ ਕੁਝ ਟੀਕਾਕਰਨ ਸੱਜਣਾ ਨੇ ਇੱਕ ਹਿਰਨੀ ਦੇ ਉਹਦੇ ਬੱਚਿਆਂ ਦੇ ਸ਼ਿਕਾਰੀ ਉਹਦੀ ਵਹੁਟੀ ਦੇ ਮਰਨ ਦੀ ਕਹਾਣੀ ਘੜ ਲਈ ਹੈ, ਤੇ ਉਹਦੇ ਬੱਚੇ ਮਰ ਗਏ, ਇਹਦਾ ਮਤਲਬ ਇੱਕ ਹਿਰਨੀ ਦੇ ਮਰਨ ਤੇ ਇੱਦਾਂ ਦੀ ਕਹਾਣੀ ਉਹਨੇ ਘੜ ਲਈ। ਪਰ ਅਸਲ ਵਿੱਚ ਗੱਲ ਕੀ ਹੈ, ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਕਬੀਰ ਏਕ, ਖਿਮਾ ਕਰਿਓ, ਕਬੀਰ ਸਾਹਿਬ ਕਹਿੰਦੇ ਨੇ ਕਬੀਰ ਏਕ ਮਰਨ ਤੇ ਦੋਏ ਮੂਏ। ਹੁਣ ਮਾਰਨਾ ਕਿਹਨੂੰ ਹੈ, ਇੱਕ ਮਰਨਾ ਹੈ ਤੇ ਦੋ ਚੀਜ਼ਾਂ ਨਾਲ ਹੀ ਮਰ ਜਾਣੀਆਂ ਨੇ। ਮਾਰਨਾ ਪਤਾ ਕਿਹਨੂੰ ਹੈ, ਆਪਣੇ ਮਨ ਨੂੰ। ਮਾਰਨਾ ਕਿਹਨੂੰ ਹੈ, ਮਨ ਨੂੰ। ਮਨ ਕੀ ਹੈ, ਥੋਟ ਨੇ, ਵਿਚਾਰ ਨੇ। ਹੁਣ ਜਦੋਂ ਮਨ ਮਰ ਗਿਆ, ਦੋ ਚੀਜ਼ਾਂ ਆਪਣੇ ਆਪ ਮਰ ਜਾਣੀਆਂ। ਕਬੀਰ ਏਕ, ਬੜੇ ਸ਼ਬਦ ਨੇ ਐਸੇ, ਕਬੀਰ ਐਸਾ ਕੋਈ ਨਾ ਜਨਮਿਓ। ਕਬੀਰ ਸਾਹਿਬ ਕਹਿੰਦੇ ਨੇ ਇਹੋ ਜਿਹਾ ਕੋਈ ਨਹੀਂ ਜੰਮਿਆ ਜੋ ਆਪਣੇ ਘਰ ਲਾਵੇ ਆਗ। ਆਖਿਆ ਕੋਈ ਹੈ ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ? ਹੁਣ ਇਹ ਘਰ ਕਿਹੜਾ ਹੈ? ਆ ਘਰ, ਉਹਨਾਂ ਮੰਦੇ ਖਿਆਲਾਂ ਦਾ ਘਰ, ਮੰਦੀਆਂ ਵਿਚਾਰਾਂ ਦਾ ਘਰ, ਇਹ ਘਰ ਹੈ ਮੇਰਾ ਆਪਣਾ ਅੰਦਰ। ਹੁਣ ਜੇ ਕੋਈ ਘਰ ਏਡਾ ਘਟੀਆ ਹੋਵੇ ਤੇ ਬੰਦਾ ਆਖੇ ਇਹਨੂੰ ਅੱਗ ਲਾਓ, ਪਰ ਨਵਾਂ ਸਿਰ ਜਾਂਗੇ। ਅੱਛਾ, ਕਈ ਚੀਜ਼ਾਂ ਨੂੰ ਅੱਗ ਲੱਗੀ ਚੰਗੀ ਹੁੰਦੀ ਹੈ, ਨਵੇਂ ਚੀਜ਼ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ। ਕੁਝ ਚੀਜ਼ਾਂ ਤੁਹਾਡੇ ਕੋਲ ਛੁੱਟੀਆਂ ਹੀ ਚੰਗੀਆਂ ਹੁੰਦੀਆਂ ਨੇ, ਨਵੀਆਂ ਚੀਜ਼ਾਂ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ, ਨਵੀਂ ਚੀਜ਼ ਲਾਈਫ ਵਿੱਚ ਤਾਂ ਆਉਂਦੀ ਹੈ। ਹੁਣ ਕਬੀਰ ਨੇ ਜਿਹੜਾ ਬਚਨ ਰੱਖਿਆ, ਉਹਨੇ ਆਖਿਆ ਕਬੀਰ ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ, ਜਿਹੜਾ ਆਪਣੇ ਘਰ ਨੂੰ ਅੱਗ ਲਾ ਦੇਵੇ। ਪੰਚੋ ਲੜਕਾ ਜਾਰ ਕੈ, ਪੰਜ ਲੜਕੇ ਉਹਨਾਂ ਨੂੰ ਸਾੜ ਦਿਓ, ਸੁਖੀ ਹੋਣਾ ਚਾਹੁੰਦੇ ਹੋ। ਪੰਜ ਲੜਕੇ ਕਿਹੜੇ ਨੇ? ਹੁਣ ਲੜਕੇ, ਹੁਣ ਕੋਈ ਆ ਕੇ ਕਹਾਣੀ ਇੱਦਾਂ ਦੀ ਘੜ ਲਈ ਵੀ ਕਬੀਰ ਨੇ ਆਪਣੇ ਘਰ ਨੂੰ ਅੱਗ ਲਾ ਦਿੱਤੀ, ਉਹਦੇ ਪੰਜ ਬੇਟੇ ਸੀ, ਉਹਨੇ ਪੰਜਾਂ ਮੁੰਡਿਆਂ ਨੂੰ ਵੀ ਅੱਗ ਲਾ ਦਿੱਤੀ? ਨਹੀਂ, ਘਰ ਹੈ ਮੇਰਾ ਮਨ ਅੰਦਰ, ਮੇਰੇ ਜਿਹੜੇ ਥੋਟ ਬਣ ਚੁੱਕੇ ਨੇ ਇਹਨਾਂ ਨੂੰ ਅੱਗ ਲਾ। ਜਿਹੜੀ ਤੇਰੀ ਸੋਚ ਇੱਕ ਬਣ ਚੁੱਕੀ ਹੈ ਨਾ, ਜੇ ਸੁਖੀ ਹੋਣਾ ਚਾਹੁੰਦਾ ਹੈ, ਤੂੰ ਇਹ ਸੋਚ ਕਰਕੇ ਹੀ ਦੁਖੀ ਹੋ ਰਿਹਾ, ਹੋਰ ਤੈਨੂੰ ਕੋਈ ਦੁਖੀ ਨਹੀਂ, ਦੁੱਖ ਨਹੀਂ ਹੈ। ਤੁਸੀਂ ਵੇਖਿਆ ਕਈ ਵਾਰ ਬੰਦਾ ਐਵੇਂ ਕਲਪਨਾ ਕਰੀ ਜਾਂਦਾ ਕਿਸੇ ਬਾਰੇ, ਐਵੇਂ ਮਗਰੋਂ ਉਹਨੂੰ ਪਤਾ ਲੱਗਦਾ ਗੱਲ ਤੇ ਇੱਦਾਂ ਦੀ ਕੋਈ ਵੀ ਨਹੀਂ ਸੀ, ਪਰ ਚਲੋ ਮਗਰੋਂ ਪਤਾ ਲੱਗ ਗਿਆ, ਠੀਕ ਹੈ, ਬੰਦਾ ਤਸੱਲੀ ਵਿੱਚ ਆ ਗਿਆ। ਪਰ ਉਹਨਾਂ ਚਿਰ ਉਹਦੀ ਸਿਚੁਏਸ਼ਨ ਕੀ ਸੀ, ਉਹਨਾਂ ਚਿਰ ਉਹਦੇ ਹਾਲਾਤ ਕੀ ਸਨ? ਇੱਕ ਗੱਲ ਕਿਸੇ ਨੇ ਬੜੀ ਵਧੀਆ ਲਿਖੀ, ਕਹਿੰਦੇ ਸਮੁੰਦਰ ਦੇ ਵਿੱਚ ਕੋਈ ਬੰਦਾ ਬੇੜੀ ਲਈ ਜਾ ਰਿਹਾ ਸੀ ਮਲਾਹ, ਇਹਨਾਂ ਨੂੰ ਕੀ ਵੇਖਿਆ ਵੀ ਦੂਰੋਂ ਇੱਕ ਬੇੜੀ ਹੋਰ ਤੁਰੀ ਆਉਂਦੀ ਸੀ, ਉਹ ਸਿੱਧੀ ਇੱਧਰ ਨੂੰ ਤੁਰੀ ਆਵੇ, ਉਹ ਗਾਲਾਂ ਕੱਢੇ ਖਲੋ ਕੇ, ਉਹ ਪਾਸੇ ਕਰ ਲਾ, ਉਹ ਇੱਦਾਂ ਕਰ ਲਾ, ਉਹ ਸਾਨੂੰ ਮਾਰੇਗਾ, ਸਾਨੂੰ ਡੋਬੇਗਾ, ਪੂਰਾ ਇੱਦਾਂ ਕਰਕੇ ਪ੍ਰੋਬਲਮ ਹੈ। ਜਦੋਂ ਕੋਲ ਆਇਆ ਤੇ ਪਤਾ ਲੱਗਾ ਬੇੜੀ 'ਚ ਕੋਈ ਹੈ ਹੀ ਨਹੀਂ ਸੀ, ਹੁਣ ਜਿਹੜੀ ਬੇੜੀ 'ਚ ਹੈ ਕੋਈ ਨਹੀਂ ਸੀ ਉਹਨੇ ਪਾਸੇ ਕਿਵੇਂ ਹੋਣਾ ਸੀ? ਪਰ ਜਦੋਂ ਤੱਕ ਉਹਨੂੰ ਇਸ ਗੱਲ ਦੀ ਸਮਝ ਨਹੀਂ ਸੀ, ਉਹਦੀ ਆਪਣੀ ਇਮੈਜੀਨੇਸ਼ਨ ਜਿਹੜੀ ਸੀ ਉਹਨੇ ਉਹਨੂੰ ਕਿੰਨਾ ਪਰੇਸ਼ਾਨ ਕੀਤਾ। ਇਹ ਜਿਹੜੀ ਇਮੈਜੀਨੇਸ਼ਨ ਹੈ ਨਾ, ਇਹ ਸਾਨੂੰ ਬਹੁਤ ਪਰੇਸ਼ਾਨ ਕਰਦੀ ਹੈ। ਅੱਛਾ, ਇੱਕ ਛਵੀ ਜਿਹੜੀ ਕਈ ਵਾਰਾਂ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਬੰਦੇ ਦੀ ਬਣ ਜਾਂਦੀ ਹੈ, ਉਹ ਮੁੜ ਕੇ ਢਹਿੰਦੀ ਨਹੀਂ ਹੈ, ਉਹ ਛਵੀ ਤੁਹਾਨੂੰ ਡਿਸਟਰਬ ਕਰਦੀ ਰਹਿੰਦੀ। ਇੱਕ ਗੱਲ ਹੋਰ ਕਹਾਂਗਾ, ਗੱਲ ਸਪਸ਼ਟ ਹੋਵੇਗੀ। ਕਹਿੰਦੇ ਕੋਈ ਜਿਹੜਾ ਨਾ, ਮਤਲਬ ਸਾਡੀ ਲੜਾਈ ਕਿੱਦਾਂ ਦੀ ਹੁੰਦੀ ਹੈ ਵੀ ਕੋਈ ਬੰਦਾ ਸੀ, ਸਾਧੂ ਸੀ, ਉਹਦੇ ਤਿੰਨ ਚੇਲੇ ਸਨ, ਤੇ ਇੱਕ ਚੇਲੇ ਨੂੰ ਨਾ ਉਹਨੇ ਇੱਕ ਸਮੇਂ ਆਖਿਆ ਵੀ ਤੂੰ ਬਾਹਰ ਜਾ ਤੇ ਵੇਖ ਕੀ ਆ ਬਾਹਰ ਜਾ ਕੇ। ਉਹ ਬਾਹਰ ਗਿਆ, ਜਾ ਕੇ ਆਉਂਦਾ ਜੀ ਬਾਹਰ ਤੇ ਬਹਾਰਾਂ ਲੱਗੀਆਂ ਪਈਆਂ ਨੇ, ਹਰਿਆਲੀ ਹਰਿਆਲੀ। ਚਲੋ ਜੀ, ਸਮਾਂ ਬੀਤਿਆ, ਉਹਨੇ ਦੂਜੇ ਚੇਲੇ ਨੂੰ ਘੱਲਿਆ, ਗੱਲ ਸਮਝਣ ਮਾਤਰ ਹੈ। ਜਦੋਂ ਦੂਜੇ ਚੇਲੇ ਨੂੰ ਘੱਲਿਆ ਤੇ ਉਹ ਕਹਿੰਦਾ ਜੀ ਬਾਹਰ ਤੇ ਉਜਾੜ ਪਿਆ ਪਿਆ। ਕਹਿੰਦਾ ਇਹ ਤੇ ਕਹਿੰਦਾ ਸੀ ਹਰਿਆਲੀ ਹੈ, ਕਹਿੰਦਾ ਨਹੀਂ ਮੈਂ ਵੇਖਿਆ ਉਜਾੜ ਹੈ। ਤੀਜਾ ਗਿਆ ਉਹ ਕਹਿੰਦਾ ਜੀ ਬਾਹਰ ਫਲ ਲੱਗੇ ਪਏ ਨੇ ਬੜੇ ਸਵਾਦਿਸ਼ਟ। ਹੁਣ ਤਿੰਨੇ ਗਏ ਸੀ ਤੇ ਤਿੰਨੇ ਆਪਣੀ ਗੱਲ ਨੂੰ ਪਕੜ ਕੇ ਬਹਿ ਗਏ ਤੇ ਇੱਕ ਦੂਜੇ ਨਾਲ ਲੜ ਰਹੇ ਨੇ। ਸਮਝਣ ਵਾਲੀ ਗੱਲ ਕਿਹੜੀ ਸੀ? ਵੀ ਮੌਸਮ ਬਦਲ ਜਾਂਦੇ ਨੇ, ਮੌਸਮ ਜਿੰਨਾ ਰੁੱਖਾਂ ਉੱਤੇ ਕਦੀ ਪੱਤਝੜ ਆਉਂਦੀ ਹੈ ਉਹਨਾਂ ਉੱਤੇ ਬਹਾਰ ਵੀ ਆਉਂਦੀ ਹੈ, ਜਿਨ੍ਹਾਂ ਉੱਤੇ ਬਹਾਰ ਆਉਂਦੀ ਹੈ ਉਹਨਾਂ ਨੂੰ ਕਦੀ ਫਲ ਵੀ ਲੱਗਦੇ ਨੇ। ਪਰ ਜਿਹੜੀ ਬੰਦੇ ਦੀ ਇਮੈਜੀਨੇਸ਼ਨ ਹੈ ਕਿਸੇ ਦੀ ਕਿਸੇ ਬਾਰੇ ਤੁਹਾਡੀ ਸੁਰਤ ਵਿੱਚ ਜਿਹੜੀ ਛਵੀ ਬੱਝ ਗਈ ਹੈ, ਕਈ ਵਾਰ ਤੁਹਾਨੂੰ ਉਹ ਉਲਝਾ ਛੱਡਦੀ ਹੈ। ਜਿਹੜਾ ਤੁਹਾਡਾ ਸੋਚ ਮੰਡਲ ਜਿੱਦਾਂ ਦਾ ਬਣ ਗਿਆ, ਜਿੱਦਾਂ ਦੇ ਤੁਹਾਡੇ ਥੋਟ ਬਣ ਚੁੱਕੇ ਨੇ, ਬਸ ਇਹਨਾਂ ਨੂੰ ਦਿਸਾੜਨਾ। ਅੱਛਾ ਸਭ ਤੋਂ ਹੁਣ ਆਪਾਂ ਆਖੀਏ ਜੀ ਬੰਦਾ ਆਪਣੇ ਘਰ ਨੂੰ ਅੱਗ ਲਾ ਦੇਵੇ, ਘਰ ਨੂੰ ਅੱਗ ਲਾਉਣੀ ਸੌਖੀ ਪਈ ਕਿਤੇ? ਸੌਖੀ ਨਹੀਂ ਨਾ ਹੁੰਦੀ, ਬਹੁਤ ਔਖਾ ਕੰਮ ਹੈ। ਅੱਛਾ ਬਾਹਰ ਦੇ ਘਰ ਨੂੰ ਕਿਵੇਂ? ਹੁਣ ਏਦਾਂ ਹੀ ਬਿਲਕੁਲ ਇਹ ਖੇਡ ਹੈ ਵੀ ਜਿਹੜਾ ਘਰ ਇੱਥੇ ਬਣ ਗਿਆ ਨਾ, ਜਿਹੜਾ ਅੰਦਰ ਬਣ ਗਿਆ, ਜਿਹੜੀ ਸੁਰਤ ਸਾਡੀ ਬਣ ਗਈ ਹੈ, ਜਿੱਦਾਂ ਦੀ ਸਾਡੀ ਸੋਚ ਬਣ ਗਈ ਹੈ, ਇਹਨੂੰ ਅੱਗ ਲਾਉਣੀ ਵੀ ਬਹੁਤ ਔਖੀ। ਜਿਵੇਂ ਬੰਦੇ ਦੇ ਕੋਲੋਂ ਕੋਈ ਚੀਜ਼ ਖੋਵੇ ਵੀ ਇਹਨੂੰ ਸੁੱਟ ਯਾਰ ਤੈਨੂੰ ਮੈਂ ਨਵੀਂ ਲੈ ਦੂੰਗਾ, ਛੱਡ ਪਰਾਂ ਇਹਨੂੰ ਨਵੀਂ ਲਵਾਂਗੇ, ਬੰਦਾ ਆਖੇਗਾ ਨਹੀਂ ਯਾਰ ਮੇਰਾ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਆ। ਵੀ ਸਾਡੀ ਸਿਚੁਏਸ਼ਨ, ਬੰਦਾ ਹੁਣ ਗਲਿਆ ਝੋਲਾ ਗਲ ਚ ਪਾਈ ਫਿਰੇ, ਗਲਿਆ ਕੁੜਤਾ ਪਜਾਮਾ ਪਾਈ ਫਿਰੇ, ਗਲਿਆ ਪੈਂਟ ਕਮੀਜ਼ ਪਾਇਆ ਫਿਰੇ, ਇੱਕ ਅੱਛਾ ਘਰ ਵਿੱਚ ਤੁਸੀਂ ਵੇਖੋ ਕਈ ਚੀਜ਼ਾਂ ਦੀ ਤੁਹਾਨੂੰ ਸਾਰੀ ਜ਼ਿੰਦਗੀ ਲੋੜ ਨਹੀਂ ਪੈਂਦੀ, ਏਦਾਂ ਹੀ ਭਰੀਆਂ ਰਹਿੰਦੀਆਂ ਨੇ, ਬੰਦਿਆਂ ਨੇ ਏਦਾਂ ਹੀ ਭਰੀਆਂ, ਗਰਾਜ ਭਰੇ ਪਏ ਨੇ। ਤੇ ਪੁੱਛਿਆ ਕਦੀ ਕੰਮ ਆਈ? ਕਹਿੰਦਾ ਕੰਮ ਕਦੀ ਨਹੀਂ ਆਈ, ਪਰ ਸੁੱਟਣ ਨੂੰ ਜੀ ਨਹੀਂ ਕਰਦਾ। ਇਹ ਤਾਂ ਬੜੀ ਰਿਐਲਿਟੀ ਜੀ ਹੈ, ਬੜੀ ਅਸਲੀਅਤ ਹੈ, ਦੇ ਨੇੜੇ ਆ ਗੱਲ। ਤੇ ਆਪਣੇ ਘਰਾਂ ਪਰਿਵਾਰਾਂ ਵਿੱਚ ਵੇਖੋ, ਹੁਣ ਕਈ ਮਾਈਆਂ ਨੂੰ ਆਦਤ ਹੁੰਦੀ ਹੈ, ਕਈ ਬਜ਼ੁਰਗਾਂ ਨੂੰ ਆਦਤ ਹੁੰਦੀ, ਉਹਨਾਂ ਜਿਹੜੀ ਚੀਜ਼ ਹੈ ਸਾਂਭੀ ਜਾਣੀ, ਰੱਖੀ ਜਾਣੀ, ਵੀ ਕਿਤੇ ਉਹ ਮਿਲ ਜਾਵੇ ਲਿਆਣ ਕੇ ਘਰੇ, ਤੁੰਨੀ ਜਾਈਏ ਰੱਖੀ ਜਾਈਏ, ਕੰਮ ਭਾਵੇਂ ਨਾ ਮੁੜ ਕੇ ਭਾਵੇਂ ਗਾਰਬੇਜ ਕਰਨੀ ਪਵੇ। ਇਹ ਸੁਭਾਅ ਬਣ ਜਾਂਦਾ, ਅਸੀਂ ਈਜ਼ੀ ਹੋ ਜਾਂਦੇ ਉਹਨਾਂ ਚੀਜ਼ਾਂ। ਏਦਾਂ ਹੀ ਬਾਬੇ ਨੇ ਆਖਿਆ ਤੂੰ ਵੀ ਈਜ਼ੀ ਹੋ ਚੁੱਕਾ ਆਪਣੇ ਮਨ ਦੇ ਨਾਲ, ਤੇ ਦੁੱਖ ਭੋਗ ਰਿਹਾ, ਦੁੱਖ ਵੀ ਭੋਗੀ ਜਾ ਰਿਹਾ ਤੇ ਛੱਡਣ ਨੂੰ ਤਿਆਰ ਵੀ ਨਹੀਂ ਹੈ। ਇਹ ਤੇਰੀ ਸਿਚੁਏਸ਼ਨ ਬਣ ਗਈ ਹੈ, ਅੰਦਰ ਦੇ ਹਾਲਾਤ, ਇਹਨੂੰ ਸਾੜ। ਇਹ ਹੈ ਉਹ ਘਰ, ਐਸਾ ਕੋਈ ਨਾ ਜਨਮਿਓ ਜੋ ਆਪਣੇ ਘਰ ਲਾਵੇ ਆਗ। ਆਖੇ ਪੰਚੋ ਲੜਕਾ ਜ਼ਾਰ ਕੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਪੰਜਾਂ ਲੜਕਿਆਂ ਨੂੰ ਸਾੜ। ਰਹਿ ਰਾਮ ਲਿਵ, ਤਾਂ ਤੇਰੀ ਰਾਮ ਵਿੱਚ ਲਿਵ ਲੱਗੀ ਰਵੇਗੀ, ਰੱਬ ਵਿੱਚ ਸੁਰਤ ਜੁੜੀ ਰਵੇਗੀ। ਜਦੋਂ ਤੂੰ ਆਪਣੇ ਪੁਰਾਣੇ ਘਰ ਨੂੰ ਢਾਏਗਾ ਤੇ ਫੇਰ ਹੀ ਕੁਝ ਨਵਾਂ ਬਣੇਗਾ ਨਾ, ਛੱਡਣਾ ਬੜਾ ਔਖਾ ਘਰ ਛੱਡਣਾ। ਸਾਨੂੰ ਤੇ ਇਹ ਚੀਜ਼ਾਂ ਵੈਸੇ ਸਿਖਾਈਆਂ ਜਾਂਦੀਆਂ, ਮਿੱਟੀ ਦਾ ਮੋਹ, ਇਹੋ ਜਿਹੀਆਂ ਚੀਜ਼ਾਂ, ਅਸੀਂ ਜਿਹੜੇ ਨੌਰਥ ਇੰਡੀਆ ਵਾਲੇ ਹਾਂ ਨਾ ਆਪਾਂ, ਇਹ ਚੀਜ਼ਾਂ ਸਾਨੂੰ ਸਿਖਾਈਆਂ ਜਾਂਦੀਆਂ ਨੇ, ਮਿੱਟੀ ਦਾ ਮੋਹ ਬੜਾ ਹੁੰਦਾ ਜੀ, ਆਪਣਾ ਮੁਲਕ ਆਪਣਾ ਘਰ, ਮਤਲਬ ਫਿਰ ਬੰਦਾ ਡਿਵੈਲਪਮੈਂਟ ਤਾਂ ਹੀ ਰੁਕ ਜਾਂਦੀ ਹੈ, ਜਿਨ੍ਹਾਂ ਨੇ ਪ੍ਰਵਾਸ ਕੀਤਾ ਉਹਨਾਂ ਤਰੱਕੀ ਕਰ ਲਈ, ਤੇ ਜਿਹੜੇ ਉੱਥੇ ਰਹਿ ਗਏ ਉਹ ਫਿਰ ਭੁੱਖੇ ਮਰ ਜਾਂਦੇ ਨੇ ਕਈ ਵਾਰਾਂ, ਪਰ ਦੂਜੇ ਸ਼ਹਿਰ ਕੰਮ ਕਰਨ ਨਹੀਂ ਜਾਂਦੇ ਉਹ। ਏਦਾਂ ਹੀ ਸਰੀਰ ਦੀ ਖੇਡ, ਇੱਥੇ ਵੀ ਕਬੀਰ ਸਾਹਿਬ ਨੇ ਜਿਹੜਾ ਬੋਲ ਰੱਖਿਆ, ਆਖਿਆ ਕਬੀਰ ਏਕ ਮਰਨ ਤੇ ਦੋਏ ਮੂਏ, ਇੱਕ ਮਰਿਆ, ਇਹ ਕੌਣ ਹੈ? ਆਖਿਰ ਰੱਬ ਦੇ ਗੁਣ ਗਾ ਕੇ ਮੈਂ ਆਪਣੇ ਮਨ ਨੂੰ ਮਾਰ ਲਿਆ, ਤੇ ਮਨ ਮਾਰਨ ਦੇ ਲਈ ਮੈਨੂੰ ਭਟਕਣਾ ਨਹੀਂ ਪੈਂਦਾ ਵੀ ਮੈਂ ਕੋਈ ਵਰਤ ਰੱਖਾਂ, ਕੋਈ ਹੋਰ ਕਰਮ ਕਾਂਡ ਕਰਾਂ, ਕਿਸੇ ਜੰਗਲ ਵਿੱਚ ਜਾ ਕੇ ਬਹਿ ਜਾਵਾਂ, ਕੋਈ ਸਾਧੂ ਸੰਨਿਆਸੀ ਜੋਗੀ ਇੱਦਾਂ ਦਾ ਬਣ ਜਾਵਾਂ, ਕੋਈ ਅੰਨ ਪਾਣੀ ਛੱਡ ਦੇਵਾਂ। ਆਖਿਰ ਨਹੀਂ, ਰੱਬ ਦੇ ਗੁਣਾਂ ਦੁਆਰਾ ਮੈਂ ਆਪਣੇ ਮਨ ਨੂੰ ਮਾਰ ਲਿਆ। ਹੁਣ ਜਦੋਂ ਇੱਕ ਮਰਿਆ ਫਿਰ ਕੀ ਹੋਇਆ? ਆਖਿਆ ਦੋ ਚੀਜ਼ਾਂ ਨਾਲ ਹੀ ਮਰ ਗਈਆਂ। ਕੀ? ਇੱਕ ਤੇ ਜ਼ਾਤ ਦਾ ਅਭਿਮਾਨ ਮਰ ਗਿਆ। ਹੁਣ ਜ਼ਾਤ ਦਾ ਅਭਿਮਾਨ ਵੀ ਮੈਨੂੰ ਦੁਖੀ ਕਰਦਾ। ਏਕ ਮਰਨ ਤੇ ਦੋਏ ਮੂਏ, ਦੂਜਾ ਦੋ ਚੀਜ਼ਾਂ ਕਿਹੜੀਆਂ ਨੇ? ਆਖਿਆ ਇੱਕ ਜ਼ਾਤ ਦਾ ਅਭਿਮਾਨ ਤੇ ਇੱਕ ਕੁੱਲ, ਵੀ ਮੈਂ ਬੜਾ ਉੱਚਾ, ਇਹ ਵੀ ਦੋਵੇਂ ਚੀਜ਼ਾਂ ਮਰ ਗਈਆਂ। ਦੋਏ ਮਰਨ ਤੇ ਚਾਰ, ਆਖਿਆ ਹੁਣ ਦੋ ਇਹ ਹੋ ਗਈਆਂ ਤੇ ਦੋ ਚੀਜ਼ਾਂ ਹੋਰ ਮਰ ਗਈਆਂ, ਉਹ ਕੀ ਹੈ? ਇੱਕ ਜਾਤ ਦਾ ਅਭਿਮਾਨ ਹੋ ਗਿਆ, ਦੂਜਾ ਉਹਨਾਂ ਨੇ ਆਖਿਆ ਦੇਹ ਅਧਿਆਸ। ਦੇਹ ਅਧਿਆਸ ਦਾ ਅਰਥ ਹੁੰਦਾ ਹੈ ਸਰੀਰ ਦਾ ਮੋਹ, ਸਰੀਰ ਦਾ ਮੋਹ। ਸਾਰੀ ਦਿਹਾੜੀ ਸਰੀਰ ਨੂੰ ਪਾਲਣ ਦੇ ਆਹ ਵਿੱਚ ਹੀ ਲੱਗਾ ਰਹਿੰਦਾ ਮੈਂ, ਮੈਂ ਇੱਦਾਂ ਕਹਿ ਲਓ ਵੀ ਆਪਣੇ ਆਪ ਨੂੰ ਇਕੱਲਾ ਸਰੀਰ ਹੀ ਸਮਝ ਲਿਆ, ਵੀ ਇਹਨੂੰ ਸੰਤੁਸ਼ਟ ਕਰ ਲਓ ਕਿਸੇ ਤਰੀਕੇ। ਹੁਣ ਜਿੰਨਾ ਜ਼ੋਰ ਬੰਦੇ ਦਾ ਸਰੀਰ 'ਤੇ ਲੱਗਦਾ, ਉਹਨਾਂ ਵਿਚਾਰਾਂ 'ਤੇ ਥੋੜ੍ਹਾ ਲੱਗਦਾ। ਉਹਨਾਂ ਜਿੰਨਾ ਜ਼ੋਰ ਬੰਦੇ ਦਾ ਜਾਂ ਆਪਣੇ ਆਪ ਨੂੰ ਬਾਹਰੋਂ ਸਵਾਰਨ 'ਤੇ ਲੱਗਾ, ਉਹਨਾਂ ਅੰਦਰੋਂ ਸਵਾਰਨ 'ਤੇ ਥੋੜ੍ਹਾ ਲੱਗਾ। ਕਿਉਂ ਬਾਹਰੋਂ ਸਵਾਰਨ 'ਤੇ ਲੱਗਾ? ਕਿਉਂਕਿ ਅਸੀਂ ਆਪਣੇ ਆਪ ਨੂੰ ਸਮਝਿਆ ਹੀ ਸਰੀਰ ਹੈ। ਅਸੀਂ ਜਿੰਨੇ ਸੁੱਖ ਚਾਹੁੰਦੇ ਕਾਹਦੇ ਚਾਹੁੰਦੇ ਹਾਂ? ਸਰੀਰ ਦੇ ਹੀ ਚਾਹੁੰਦੇ ਹਾਂ, ਅੰਦਰੋਂ ਭਾਵੇਂ ਦੁਖੀ ਬੈਠਾ ਹੋਵੇ। ਕਹਿੰਦੇ ਜਿਹੜਾ ਸਰੀਰ ਦਾ ਮੋਹ ਹੈ ਉਹ ਵੀ ਮਰ ਗਿਆ। ਅਤੇ ਫਿਰ ਅਗਲੀ ਗੱਲ ਆਖੀ, ਆਖਿਆ ਤ੍ਰਿਸ਼ਨਾ ਵੀ ਮਰ ਗਈ। ਇਹ ਚਾਰੇ ਚੀਜ਼ਾਂ, ਜਾਤ, ਅਪਮਾਨ, ਕੁੱਲ, ਦੇਹ ਅਧਿਆਸ, ਤ੍ਰਿਸ਼ਨਾ। ਤ੍ਰਿਸ਼ਨਾ ਦਾ ਅਰਥ ਹੁੰਦਾ ਸਾਧ ਸੰਗਤ ਜੀ, ਆਹ ਵੀ ਮੈਨੂੰ ਮਿਲ ਜਾਵੇ, ਆਹ ਵੀ ਮਿਲ ਜਾਵੇ, ਆਹ ਵੀ ਪਾ ਲਵਾਂ, ਆਹ ਵੀ ਪਾ ਲਵਾਂ। ਮਤਲਬ ਇੱਕ ਏਦਾਂ ਦੀ ਪਿਆਸ ਜਿਹੜੀ ਕਦੀ ਬੁੱਝਦੀ ਨਹੀਂ, ਉਹਨੂੰ ਤ੍ਰਿਸ਼ਨਾ ਕਹਿੰਦੇ ਨੇ। ਦੋਏ ਮਰਨ ਤੇ ਚਾਰ, ਚਾਰ ਮਰਨ ਤੈ ਸ਼ੈ ਮੂਏ। ਅਗਰ ਪਹਿਲਾਂ ਚਾਰ ਮਰੇ, ਹੁਣ ਛੇ ਹੋ ਗਏ, ਦੋ ਹੋਰ ਮਰ ਗਈਆਂ ਚੀਜ਼ਾਂ। ਉਹ ਕੀ ਹੈ? ਇੱਕ ਕੁਸੰਗ ਤੇ ਇੱਕ ਨਿੰਦਿਆ। ਇੱਕ ਤੇ ਮਾੜਾ, ਮਾੜੀ ਕੁਸੰਗਤ, ਕੁਸੰਗ ਛੱਡ ਦਿੱਤਾ, ਤੇ ਇੱਕ ਨਿੰਦਿਆ ਕਰਨੀ ਛੱਡ ਦਿੱਤੀ। ਹੁਣ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ। ਤੇ ਉਹਨਾਂ ਨੇ ਆਖਿਆ ਚਾਰ ਪੁਰਖ ਦੋਏ ਨਾਰ। ਹੁਣ ਜਿਹੜੀ ਨਿੰਦਿਆ ਤੇ ਤ੍ਰਿਸ਼ਨਾ ਹੈ, ਇਹ ਹੋ ਗਈਆਂ ਤੀਵੀਆਂ ਕਹਿ ਲਓ, ਔਰਤਾਂ, ਫੀਮੇਲ। ਤੇ ਬਾਕੀ ਕੀ ਹੈ? ਬਾਕੀ ਚਾਰ ਪੁਰਖ ਹੋ ਗਏ, ਦੇਹ ਅਧਿਆਸ ਹੋ ਗਿਆ, ਜਾਤ ਅਪਮਾਨ ਕੁੱਲ ਦਾ ਅਪਮਾਨ, ਤੇ ਮਾੜਾ ਕੁਸੰਗ ਜਿਹੜਾ। ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੇ ਚਾਰ, ਚਾਰ ਮਰਨ ਤੈ ਛੇ ਮੂਏ, ਚਾਰ ਪੁਰਖ ਦੋਏ ਨਾਰ। ਇਹ ਮਰ ਗਈਆਂ ਜੀਵਨ ਵਿੱਚੋਂ ਚੀਜ਼ਾਂ ਨਿਕਲ ਗਈਆਂ। ਅਗਲਾ ਸਲੋਕ ਹੈ। ਹੁਣ ਇਹ ਮਰਨੀਆਂ ਕਿੱਥੋਂ ਹੈ? ਇਹ ਚੀਜ਼ਾਂ ਖਤਮ ਕਿਵੇਂ ਹੋਣੀਆਂ ਤੇ ਸੁਖੀ ਕਿਵੇਂ ਹੋਣਾ ਬਾਬੇ ਨੇ? ਇਹਦਾ ਜਵਾਬ ਅਗਲੇ ਸਲੋਕ ਵਿੱਚ ਬਾਬਾ ਕਬੀਰ ਸਾਹਿਬ ਨੇ ਦਿੱਤਾ। ਉਹਨਾਂ ਆਖਿਆ ਕਬੀਰ ਦੇਖ ਦੇਖ ਜਗ ਢੂੰਡਿਆ। ਆਖਿਆ ਪਹਿਲਾਂ ਇਹਨਾਂ ਚੀਜ਼ਾਂ ਨੂੰ ਖਤਮ ਕਰ ਲਈ, ਤ੍ਰਿਸ਼ਨਾ ਨੂੰ ਖਤਮ ਕਰ ਲਈ, ਸਰੀਰ ਦੇ ਮੋਹ ਨੂੰ ਖਤਮ ਕਰ ਲਈ, ਕੁਸੰਗਤ ਨੂੰ ਪਾਸੇ ਕਰਨ ਲਈ ਮੇਰਾ ਕੋਈ ਧਿਆਨ ਨਹੀਂ ਸੀ ਤੇ ਮੈਂ ਭਟਕਦਾ ਫਿਰਦਾ ਸੀ। ਦੇਖ ਦੇਖ ਸੁੱਖ ਚਾਹੁੰਦਾ ਸੀ ਤੇ ਭਟਕਦਾ ਫਿਰਦਾ ਸੀ, ਕਦੀ ਕਿਤੇ ਕਦੀ ਕਿਤੇ। ਮਨ ਮਾਰਨ ਕਾਰਨ ਬਨ ਜਾਈਐ, ਕੋਈ ਜੰਗਲ ਚ ਭਟਕਦਾ ਫਿਰਦਾ। ਬਾਬੇ ਕਬੀਰ ਦੇ ਤੇ ਇੱਦਾਂ ਦੇ ਬੜੇ ਬੋਲ ਨੇ, ਕਿਆ ਜਪ, ਕਿਆ ਤਪ, ਕਿਆ ਵਰਤ ਪੂਜਾ। ਕੋਈ ਜਪ ਕਰਦਾ ਫਿਰਦਾ, ਕੋਈ ਤਪ ਕਰਦਾ ਫਿਰਦਾ, ਕੋਈ ਵਰਤ ਰੱਖਦਾ ਫਿਰਦਾ, ਕੋਈ ਪੂਜਾ ਕਰਦਾ ਫਿਰਦਾ, ਇਹ ਸਾਰੇ ਕਰਮ ਕਰਦਾ ਫਿਰਦਾ ਸੁਖੀ ਹੋਣ ਲਈ। ਜੇ ਸੁਖੀ ਤੇ ਹੋਣਾ ਸੀ ਮਨ ਨੂੰ ਮਾਰ ਕੇ ਤੇ ਆਹ ਚੀਜ਼ਾਂ ਨੂੰ ਦੂਰ ਕਰਕੇ, ਇੱਧਰ ਧਿਆਨ ਹੀ ਨਾ ਦਿੱਤਾ। ਸੁਖੀ ਹੋਣਾ ਸੀ ਕੁਸੰਗਤ ਦਾ ਸੰਗ ਛੱਡ ਕੇ, ਭੈੜੀ ਸੰਗਤ ਨੂੰ ਤਿਆਗ ਕੇ, ਜਿੱਥੋਂ ਮੰਦੇ ਖਿਆਲ ਅੰਦਰ ਆਉਂਦੇ ਨੇ ਉਸ ਸੰਗਤ ਨੂੰ ਪਾਸੇ ਕਰਕੇ ਇੱਥੋਂ ਸੁਖੀ ਹੋਣਾ ਸੀ। ਸੁਖੀ ਹੋਣਾ ਸੀ ਤ੍ਰਿਸ਼ਨਾ ਨੂੰ ਛੱਡ ਕੇ, ਉੱਧਰ ਤੇ ਮੈਂ ਗਿਆ ਹੀ ਨਹੀਂ, ਭਟਕਦਾ ਫਿਰਦਾ ਰਿਹਾ ਮੈਂ ਕਦੀ ਕਿਤੇ ਕਦੀ ਕਿਤੇ। ਹੁਣ ਕਬੀਰ ਸਾਹਿਬ ਨੇ ਇਸ ਸਲੋਕ ਵਿੱਚ ਗੱਲ ਮੁਕਾਈ ਹੈ ਵੀ ਕਬੀਰ ਦੇਖ ਦੇਖ ਜੱਗ ਢੂੰਡਿਆ, ਕਹੂੰ ਨਾ ਪਾਇਆ ਠੌਰ। ਠੌਰ ਦਾ ਮਤਲਬ ਹੁੰਦਾ ਟਿਕਾਣਾ, ਕਿਤੇ ਟਿਕਾ ਨਹੀਂ ਮਿਲਿਆ ਕਿਤੇ ਵੀ। ਬੜੇ ਕਰਮ ਕਰ ਲਏ ਸਤਿਗੁਰੂ। ਗੁਰੂ ਗਰੀਬ ਨਿਵਾਜ ਦਾ ਇੱਕ ਬਚਨ ਆਉਂਦਾ ਹੈ ਹੁਕਮਨਾਮਾ ਸਾਹਿਬ ਦੇ ਵਿੱਚ, ਉਹਨੂੰ ਆਪਾਂ ਪੜ੍ਹਦੇ ਹਾਂ। ਉੱਥੇ ਵੀ ਬਾਬੇ ਨੇ ਕਿਹਾ ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਵੀ ਮੈਂ ਆਪਣੇ ਸਵਾਮੀ ਦੇ ਦੁਆਰ ਉੱਤੇ ਆਣ ਕੇ ਡਿੱਗ ਪਿਆ ਵੀ ਬਾਬਾ ਤੇਰੇ ਤੋਂ ਬਿਨਾਂ ਮੇਰਾ ਉਧਾਰ ਕਿਤੇ ਨਹੀਂ ਹੋਣਾ। ਨਹੀਂ ਤੇ ਅੱਗੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ। ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਸੁਖਮਨੀ ਸਾਹਿਬ ਦੇ ਪਦੇ ਪੜ੍ਹ ਲਓ, ਉਹਦੇ ਵਿੱਚ ਹੀ ਮਹਾਰਾਜ ਨੇ ਆਖਿਆ ਕੋਈ ਕੋਈ ਕਰਮ ਕਰਦਾ ਫਿਰਦਾ, ਨਿਓਲੀ ਕਰਮ ਕਰੈ ਬਵਾਸਣ, ਜੈਨ ਮਾਰਗ ਸੰਜਮਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਪੀ ਹਉਮੈ ਮੈਲ ਨਾ ਜਾਵੇ। ਗੱਲ ਤੇ ਦੁਖੀ ਤੇ ਹਉਮੈ ਨੇ ਕੀਤਾ ਏ, ਤੇ ਜ਼ੋਰ ਸਰੀਰ ਤੇ ਲੱਗਾ ਹੋਇਆ। ਕਬੀਰ ਦੇਖ ਦੇਖ ਜੱਗ ਢੂੰਡਿਆ, ਕਹੂੰ ਨਾ ਪਾਇਆ ਠੌਰ, ਜਿਨ ਹਰ ਕਾ ਨਾਮ ਨਾ ਚੇਤਿਓ। ਛੁਟਕਾਰਾ ਤੇ ਹੋਣਾ ਸੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੁਆਰਾ, ਜਿਨ ਹਰ ਕਾ ਨਾਮ ਨਾ ਚੇਤਿਓ, ਕਹਾਂ ਭੁਲਾਨੇ ਔਰ। ਆਖਿਓ ਭੁੱਲੇ ਫਿਰਦੇ ਨੇ ਜਿਹੜੇ ਰੱਬ ਦੇ ਨਾਮ ਨੂੰ ਚੇਤੇ नहीं करते। रब का नाम का अर्थ है गुरु वालों दते हुए गुण, उन्होंने रब का नाम कहिंदे ने। सो गुरु कृपा करे, ये सी मुबारक बाणी दी विचार, भुला चुका दी खिमा। आओ अगले समय लई आप जी नूं जिहड़ा प्रोग्राम है वह ज्ञानी जी पासों श्रवण करो। वाहिगुरू जी का खालसा, वाहिगुरू जी की फतेह।
1: बहुत बहुत धन्यवाद सत्कारयोग ज्ञानी गुरशरन सिंह जी चीमा कलां जो आप जी दे नाल लड़ीवार जो भगत बाणी की कथा विचार चलती आ रही है दे तहत भगत कबीर साहब जी के उच्चारण किए हुए पवित्र श्लोकों की कथा विचार आप संगतां दे नाल सांझ पा रहे सन। गुरमत विचार की धन्यवाद है। तिन हाजरियां गुरबाणी कथा दियां रूटीन दे दीवाना दे विच रोज़ाना दे दीवाना दे विच भाई साहब दियां हुंदियां ने। सवेरे पहली कथा हुक्मनामे की कथा विचार हुंदी है और दूजी कथा हाजरी जिहदे विच लड़ीवार श्री गुरु ग्रंथ साहब जी की कथा चल रही है और तीजी है शाम की जो संध्या काल की कथा इहदे विच भगत बाणी की लड़ीवार कथा विचार चल रही है। तो धन्यवाद है ज्ञानी जी आप जी दे नाल गुरमत विचारां दी सांझ पा के गए ने। तो आओ समा है गुरबाणी कीर्तन का, आप जी नूं गुरबाणी कीर्तन दे नाल जोड़नगे भाई साहब भाई दिलबाग सिंह जी लुधियाने वाले ते उन्हां दा कीर्तन जथा भाई साहब जी दे जत्थे पासों गुरबाणी कीर्तन सरवण करदे हां। वाहिगुरू जी का खालसा, वाहिगुरू जी की फतेह।
0: वाहिगुरू।

0: ਸੋ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਜੀ ਸਰਦਾਰ ਜਗਜੀਤ ਸਿੰਘ ਜੀ ਜੋ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਾਉਣਗੇ। ਇਹ ਸਾਡੇ ਤੋਂ ਵੱਡੇ ਹਨ, ਸਾਡੇ ਸਿਰ ਦੇ ਤਾਜ ਹਨ ਅਤੇ ਅਸੀਂ ਇਹਨਾਂ ਦੇ ਮੁਤਾਬਕ ਜੋ ਦੱਸਦੇ ਹਨ ਸਾਨੂੰ ਬੜਾ ਚੰਗਾ ਲੱਗਦਾ ਹੈ। ਮੈਨੂੰ ਵੀ ਬਹੁਤ ਅੱਛਾ ਲੱਗਦਾ ਜਦੋਂ ਇਹ ਕੀਰਤਨ ਕਰਦੇ ਹਨ। ਆਓ ਇਹਨਾਂ ਤੋਂ ਆਪਾਂ ਰਸ ਪੰਨਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਾਈ ਸਾਹਿਬ ਦੇ ਜਥੇ ਦਾ ਧੰਨਵਾਦ। ਆਓ ਇੱਕ ਸ਼ਬਦ ਦਾ ਸਮਾਂ ਹੈ, ਆਪਾਂ ਸਾਰਿਆਂ ਨੇ ਸਾਂਝਾ ਕਰਦੇ ਹਾਂ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਏ। ਸਭ ਥਈ ਹੋਏ ਸਹਾਏ, ਸਭ ਥਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਵਾਹਿਗੁਰੂ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਣ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਨਾ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ, ਚਿਤ ਆਵਨ ਕਾ ਸਰਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ, ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨੇ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ। ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਜੋਦੜੀ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮੇਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ ਨੇ ਮਹਾਰਾਜ। ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ, ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ। ਪੜੀ ਸੁਣੀ ਬਾਣੀ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ। ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ। ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ, ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਸਿਰ ਤੇ ਮੀਰ ਭਰਿਆ ਹੱਥ ਰੱਖਦਿਆਂ ਹੋਇਆਂ ਕਿਰਤ ਕਮਾਈਆਂ ਚ ਬਰਕਤਾਂ, ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀਆਂ ਦਾਤਾਂ ਮੇਰ ਕਰਕੇ ਬਖਸ਼ਣੀਆਂ, ਪਰਿਵਾਰਾਂ ਦੇ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਬਖਸ਼ਿਸ਼ ਕਰਨੀਆਂ, ਆਰੰਭੇ ਕਾਰਜਾਂ ਦੇ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ। ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰਵਾ ਦਾ ਘਾਟਾ ਭੁਲਚੁੱਕ ਮਾਫ਼ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ, ਸਹੀ ਪਿਆਰੇ ਮੇਲੋ ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿਣਾ ਨਾ।

ਸਤਨਾਮ ਵਾਹਿਗੁਰੂ ਸਾਹਿਬ ਜੀ। ਰਹਿਓ ਟੋਲ ਹੋ ਸੰਤ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁਖੋਂ ਏ ਪੰਡਤ ਮਿੱਠੇ। ਬਰਸ ਏਕ ਹੋਂ ਫਿਰਿਓ, ਬਰਸ ਏਕ ਹੋਂ ਫਿਰਿਓ, ਕਿਨੈ ਨਾ ਪਰ ਚੋ ਲਾਇਓ। ਕਹਿਤਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਹਰ ਨਾਮ ਛੋੜ ਦੂਜੈ ਲੱਗੇ, ਤਿਨਕੇ ਗੁਣ ਹੋਂ ਕਿਆ ਕਹੋ। ਗੁਰਦਈ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹਾਂ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇਹ ਬੁਝਾਈ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ। ਹਮ ਦੀਨ ਤੁਮ

दरगह जपै सेई, दत रखी हथ अपने।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਮਹੱਲਾ ਪਹਿਲਾ ਕਰ ਦੀਜਾ। ਇੱਕ ਓਅੰਕਾਰ ਸਤ ਗੁਰਪ੍ਰਸਾਦ। ਇਹ ਧਨ ਮਾਇਆ ਪਾਹਿਆ ਪਿਆਰੇ, ਲਿਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇ ਜੈ ਜਾਏ। ਧੰਨ ਵਾਹਿਗੁਰੂ ਸਾਹਿਬ ਜੀ।

ਸਲੋਕ ਥਾਕੇ ਬਹੁ ਵਿਧ ਕਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਤ ਸੰਚ ਸੰਚ ਸਾਕਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਤਥਾ ਥਿਰ ਕੋ ਨਹੀਂ ਕਾਇ ਪਸਾਰੋ ਪਾਮ ਅਨਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ ਥੈਲੀ ਸੰਚੋ ਸ਼ਰਮ ਕਰੋ ਥਾਕ ਪਰੋ ਗਾਵਾਰ ਮਨ ਕੈ ਕੰਮ ਨ ਆਵਈ ਅੰਤੇ ਅਵਸਰ ਬਾਰ ਥਿਤ ਪਾਵੋ ਗੋਬਿੰਦ ਭਜੋ ਸੰਤਾਂ ਕੀ ਸਿੱਖ ਲੇਹੋ ਪ੍ਰੀਤ ਕਰੋ ਸਦ ਏਕ ਸਿਉ ਇਹ ਸਾਚਾ ਸੁਨੇਹ ਕਾਰਨ ਕਰਨ ਕਰਾਵਨੋ ਸਭ ਵਿਧਿ ਕੈ ਹਾਥ ਜਿਤ ਜਿਤ ਲਾਵੋ ਤਿਤ ਤਿਤ ਲੱਗੈ ਨਾਨਕ ਜੰਤੀ ਅਨਾਥ ਸਲੋਕ ਦਸਾਂ ਏਕ ਨਿਹਾਰਿਆ ਸਭ ਕਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ਼ ਅਧਾਰ ਪੌੜੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨ ਆਵਈ ਅਗਣਤ ਪਰੇ ਭੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉਂ ਤਾਂ ਵਿਸਾਰਾ ਦੋਸ਼ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਧ ਪ੍ਰਭ ਕੀਤਾ ਦਰਦ ਨਿਵਾਰੈ ਜਾ ਕੇ ਆਪੇ ਨਾਨਕ ਤੇ ਗੁਰਮੁਖ ਤ੍ਰਾਪੇ ਸਲੋਕ

કારજી આવે રાસ પડી તદા તાવત તો મિટે સંત સંગ હોય બાસ તુરતે કૃપા કરો આપ તો હોય મને પ્રગાશ ਧਨ ਸਾਚਾ ਤੇਉ ਸਚ ਸਾਹ ਹਰ ਹਰ ਪੂੰਜੀ ਨਾਮ ਵਿਸਾਹ ਧੀਰਜ ਜਸ ਸ਼ੋਭਾ ਤੇ ਬਣਿਆ ਹਰ ਹਰ ਨਾਮ ਸ਼ਰਵਣ ਜੇ ਸੁਣਿਆ ਗੁਰਮੁਖ ਜੇ ਕੱਟ ਰਹੇ ਸਮਾਈ ਨਾਨਕ ਤੇ ਜਨਮ ਮਿਲੀ ਵਡਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰੇ ਉਪਦੇਸ਼ਿਆ ਨਰਕ ਨਾਏ ਸਾਧ ਸੰਗ ਪੌੜੀ।

Pauli. Papa Paramit Par Napaya Patat Pavana Agamaharaya Hotupunit Kote Paradu Amartanam Japan Milsadu Parpancha Tromo Mitanai Jako Rako Avagosai Padasha Chatra Sirsu Nanakadu Sarevaranako Sloka ਫਾਹੇ ਕਾਟੇ ਮਿਟੇ ਗਵਨ ਫਤਿਹ ਪਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰ ਨ ਮਿਟੇ ਨਿਤ ਨੀਤ ਪੌੜੀ ਫਫਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇ ਕਲਯੁਗ ਮੈਂ ਪਾਇਆ ਫਿਰ ਇਹ ਅਵਸਰ ਚਰੇ ਨਾ ਹਾਥਾ ਨਾਮ ਜਪੋ ਤੋ ਕਟੀਏ ਫਾਸਾ ਫਿਰ ਫਿਰ ਆਵਣ ਜਾਣ ਨਾ ਹੋਈ ਇੱਕ ਇੱਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨੈ ਹਾਰੇ ਮੇਲ ਲਿਓ ਨਾਨਕ ਬੇਚਾਰੇ ਸਲੋਕ ਬਿਨਾ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ ਸੁਖ ਸੰਪੇ ਬਹੁ ਭੋਗ ਰਸ ਨਾਨਕ ਸਾਦਰ ਵਾਲ ਪੌੜੀ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ ਵੈਸ਼ਨੂ ਤੇ ਗੁਰਮੁਖ ਸੁਚ ਧਰਮਾ ਬੀਰਾ ਆਪਣ ਬੁਰਾ ਮਿਟਾਵੇ ਤਾਹੂ ਬੁਰਾ ਨਿਕਟ ਨਹੀਂ ਆਵੇ ਬਾਂਧਿਓ ਆਪਣ ਹਉ ਹਉ ਬੰਧਾ ਦੋਸ਼ ਦੇ ਤਿਆਗ ਕੋ ਅੰਧਾ ਬਾਤ ਚੀਤ ਸਵਰੇ ਸਿਆਨਪ ਜਿਸੇ ਜਨਾਵੋ ਸੋ ਜਾਣੈ ਨਾਨਕ ਸਲੋਕ ਭੈ ਪੰਜਨ ਅਗ ਦੁਖ ਨਾਸ ਮਨੈ ਅਰਾਧ ਹਰੇ ਸੰਤ ਸੰਗ ਜੇ ਰਿਤ ਬਸਿਓ ਨਾਨਕ ਤੇ ਨਾ ਪਰਮੇ ਪੌੜੀ ਬਾਬਾ ਭਰਮ ਮਿਟਾਓ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਭਰਮੇ ਸੁਰ ਨਰ ਦੇਵੀ ਦੇਵਾ ਭਰਮੇ ਸਿੱਧ ਸਾਧਕ ਬ੍ਰਹਮੇਵਾ ਪਰਮ ਪਰਮ ਮਾਨੁਖ ਟਹਿਕਾਏ ਤੁਤਾਰ ਮਹਾ ਬਿਖਮੇ ਮਾਏ ਗੁਰਮੁਖ ਪਰੰਪੇ ਮੋਹ ਮਿਟਾਇਆ ਨਾਨਕ ਤੇ ਪਰਮ ਸੁਖ ਪਾਇਆ ਸਲੋਕ

ਮਨ ਬਚ ਕ੍ਰਮ ਜੇ ਆਪ ਜਨਾਈ, ਨਾਨਕ ਤੇ ਮਤ ਪ੍ਰਗਟਿਆ। ਇਸ ਸਲੋਕ ਰੋ

பவுடி ਰਾਰਾ ਰੇਨ ਹੋਤ ਸਭ ਜਾਕੀ ਤਜਮਾਨ ਛੁੱਟੇ ਤੇਰੀ ਬਾਕੀ ਰਾਣ ਦਰਗਾਹ ਤੁਸੀਂ ਜੇ ਪਾਈ ਜੋ ਗੁਰਮੁਖ ਰਾਮ ਨਾਮ ਲਿਵਲਾਈ ਰਹਿਤ ਰਹਿਤ ਰਹਿ ਜਾਏ ਬਿਕਾਰਾ ਗੁਰਪੂਰੇ ਕਹਿ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਸਲੋਕ ਲਾਲਚ ਝੂਠ ਬਿਖੇ ਬਿਆਦ ਵਿਆਦ ਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਵੋ ਖੁਦ ਜਾਹੂ ਦੁਖ ਦਰਦ ਤੇ ਮਿਟੈ ਖਨਾਹੂ ਨਾ ਮੁਖ ਜਿਰ ਦੇ ਹਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ ਹਰ ਔਖਦ ਸਭ ਘਟ ਹੈ ਭਾਈ ਗੁਰਪੂਰੇ ਬਿਨ ਬਿਦ ਨਾ ਬਨਾਈ ਗੁਰਪੂਰੇ ਸੰਜਮ ਕਰ ਦੀਆ ਨਾਨਕ ਤੋ ਫਿਰ ਦੁਖ ਨਾ ਥੀਆ ਸਲੋਕ ਵਾਸ ਦੇਵ ਸਰਬਤਰ ਮੈਂ ਊਨ ਨਕਤ ਹੂੰ ਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਪੌੜੀ ਵਾ ਵੈਰ ਨਾ ਕਰੀਏ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਵਾਸਦੇਵ ਜਲਤਰ ਮੈਂ ਰਵਿਆ ਗੁਰਪ੍ਰਸਾਦ ਵਿਰਲੇ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਵਰਣ ਚਿਹਨ ਸਗਲਾਂ ਤੇ ਰਹਿਤਾ ਨਾਨਕ ਹਰ ਹਰ ਗੁਰਮੁਖ ਜੋ ਕਹਿਤਾ ਸਲੋਕ ਹਾਉ ਹਾਉ ਕਰਤ ਬੇਹਾਨੀਆਂ ਸਾਕਤ ਮੁਗਦੇ ਅਜਾਨ ਡੜਕ ਮੂਏ ਜਿਉ ਤਿਰਖਾਵੰਤ ਨਾਨਕ ਕਿਰਤ ਕਮਾਨ ਪੌੜੀ ਅੜਾੜਾ ਅੜਾੜ ਮਿਟੈ ਸੰਗ ਸਾਧੂ ਕਰਮ ਧਰਮ ਤਤ ਨਾ ਮੈ ਰਾਧੂ ਰੂੜੋ ਜੇ ਬਸਿਓ ਰਿਦ ਮਾਹੀ ਵਾਕੀ ਡਾੜ ਮਿਟਤ ਬਿਨ ਸਾਹੀ ਅੜਾੜ ਕਰਤ ਸਾਗਤ ਕਾ ਵਾਰਾ ਜੇ ਹੀਏ ਅੰਗ ਬੁੱਧ ਬਿਕਾਰਾ ਅੜਾੜਾ ਗੁਰਮੁਖ ਅੜਾੜ ਮਿਟਾਈ ਨਿਮਖ ਮਾਹੇ ਨਾਨਕ ਸਮਝਾਈ ਸਲੋਕ ਸਾਧੂ ਕੀ ਮਨ ਓਟ ਗੋ ਓਕਤ ਸਿਆਨ ਪਤਿਆਗ ਗੁਰ ਦੀਖਿਆ ਜੇ ਮਨ ਵਸੈ ਨਾਨਕ ਮਸਤਕ ਭਾਗ ਪੌੜੀ ਸਸਾ ਸ਼ਰਨ ਪਰੇ ਅਬਹਾਰੇ ਸ਼ਾਸਤਰ ਸਿਮਰਤ ਬੇਦ ਪੁਕਾਰੇ ਸੋਧਤ ਸੋਧਤ ਸੋਧ ਬਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸਾਸ ਸਾਸ ਹਮ ਪੂਰਨ ਹਾਰੇ ਤੁਮ ਸਮਰੱਥ ਅਗਣ ਤੇ ਅਪਾਰੇ ਸ਼ਰਨ ਪਰੇ ਕੀ ਰਾਖ ਦੇ ਅੱਲਾ ਨਾਨਕ ਤੁਮਰੇ ਬਾਲ ਗੋਪਾਲਾ ਸਲੋਕ ਖੁਦੀ ਮਿੱਟੀ ਤਬ ਸੁਖ ਪਏ ਮਨ ਤਨ ਪਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨ ਜੋਗ ਪੌੜੀ ਖਖਾ ਖਰਾ ਸਰਾ ਹੋਤਾ ਹੂੰ ਜੋਖਿਣ ਮੈਂ ਉਨੇ ਸੁਪਰ ਪਰਾ ਹੂੰ ਖਰਾ ਨਿਮਾਨਾ ਹੋਤ ਪਰਾਨੀ ਅੰਦਿਨ ਜਾਪੇ ਪ੍ਰਭ ਨਿਰਵਾਨੀ ਭਾਵ ਖਸਮ ਤਾਂ ਵਾ ਸੁਖ ਦਿੱਤਾ ਪਾਰ ਬ੍ਰਹਮ ਸੋਵਾ ਗਣਤਾ ਸੰਖ ਤੇ ਖਿਨ ਬਖਸ਼ਣ ਹਾਰਾ ਨਾਨਕ ਸਾਹਿਬ ਸਦਾ ਦਿਆਰਾ ਸਲੋਕ ਸਤ ਕਹੋ ਸੁਨ ਮਨ ਮੇਰੇ ਸ਼ਰਨ ਪਰੋ ਹਰ ਰਾਏ ਉਕਤ ਸਿਆਨਪ ਸਗਲ ਤਿਆਗ ਨਾਨਕ ਲੈ ਸਮਾਏ ਪੌੜੀ ਸਸਾ ਸਿਆਨਪ ਛਾਡੇ ਆਨਾ ਹਿਕਮਤ ਹੁਕਮ ਨਾ ਪ੍ਰਭਪਤੀ ਆਨਾ ਸਹਿਸ ਭਾਂਤ ਕਰੈ ਚਤੁਰਾਈ ਸੰਗ ਤੁਹਾਰੇ ਇਕ ਨ ਜਾਈ

ਹਾਂ ਛੁਟਕੇ ਹੋਏ ਅਨੰਦ ਤੇ ਹਉ ਨਾਹੀ ਤੈ ਆਪ ਅਤੇ ਦੁਖ ਜਨਮੈ ਮਰਨ ਸੰਤ ਸੰਗ ਪ੍ਰਤਾਪ ਹਿਤ ਕਰ ਨਾਮ ਦ੍ਰਿੜ ਦਇਆਲਾ ਸੰਤਾਂ ਸੰਗ ਹੋਤ ਕਿਰਪਾਲਾ ਓਰੇ ਕਛੂ ਨ ਕਿਨਹੁ ਕੀਆ ਨਾਨਕ ਸਭ ਕਛ ਪ੍ਰਭ ਤੇਹੂ ਆਸ ਲੋਕ ਲੇਖੈ ਕਤੈ ਨਾ ਛੁਟੀਐ ਖਿਨ ਖਿਨ ਫੂਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰਿ ਉਤਾਰ ਪੌੜੀ।

ਭਰਮੇ ਜਨਮੇ ਅਨੇਕ ਪਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਵਨਕ ਜੁਣ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਕਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਪਈ ਆਨੰਦ ਸੁਖ ਬਿਸ਼ਰਾਮ ਖੇ ਪਨ ਬਾਹੀ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਿਲਾਸਾ ਗੁਰਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰੇ ਆਪ ਆਗੇ ਪਾਛੇ ਆਪ ਨਾਨਕ ਸੋ ਸਰਾਹੀਏ ਜੇ ਘਟ ਘਟ ਰਹੇ ਆਬੇ ਆਪ ਸਲੋਕ।

ਪਤਿਤ ਪਵਿੱਤਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਾਪਿ ਉਦਰਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾਂ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸ਼ਕਰਾ ਗੌੜੀ ਸੁਖਮਣੀ ਮਹਲਾ ਪੰਜਵਾਂ ਸਲੋਕ।

0: ਕੇ ਨਾਮ ਸਮ ਸਰਕਸ਼ ਨਾਹ ਨਾਨਕ ਗੁਰਮੁਖ ਨਾਮ ਜਪਤ ਕਰ
1: ਮਨ ਕਾਮਨਾ ਤੀਰਥ ਦੇ ਛੁੱਟ ਗਰਭ ਗੁਮਾਨਾ ਮਨ ਤੇ ਹੁੱਟ ਸੋਚ ਕਰ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕਬ ਸਦ ਨਾ ਕਰ ਮਨ ਤੇ ਕਬ ਨਾ ਭਿਖਿਆ ਟਰ ਜਲ ਤੋ ਵੈ ਬਹੁਤੇ ਅਨੀਤ ਸੋਧ ਕਹਾਂ ਵੇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪਉ ਵਿਆਪੈ ਅਣਕ ਜਤਨ ਕਾਰ ਤਿਸਨ ਨਾ ਤਰਾਪੈ ਭੇਖ ਅਨੇਕ ਅਗਨੀ ਬੁਝ ਕੋਟ ਪਾਮ ਦਰਗਨੀ ਸਿਜ ਛੂਟਸ ਨਾਹੀ ਉਭ ਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਵਿੰਦ ਭਜਨ ਬਿਨ ਤਿਲ ਨੀ ਮਾਨਾ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵਾ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਿਆ ਬੇਮਾਨ ਆਪਸ ਕਉ ਜੋ ਜਾਣਾ ਨੀਚਾ ਸੋ ਗਣੀਆ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਦੀਨਾ ਹਰ ਹਰ ਨਾਮ ਤਿੰਨ ਘਟ ਘਟ ਜੀਨਾ ਮਾਨ ਆਪਣੇ ਤੇ ਬੁਰਾ ਮਿਟਾਨਾ ਪੇਖ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦਿਸ਼ਟਿਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੈ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾ ਕਉ ਦੇ ਬਹੁਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਈ ਨਾਨਕ ਅਵਰ ਨਾ ਜਾਣ ਸਕੋਈ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਾਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸ ਹਰ ਨਾਮ ਸਲੋਕ ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਬਿਹਨ ਹਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨਹ ਉਬਾਰਿਆ ਬਾਰ ਵਿਵਸਥਾ ਤੁਜੇ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੋਖਿਆ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੋਤ ਭਰਾਤ ਮੀਤ ਬਣਤਾ ਸੰਘਸਾ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕੇ ਅਮੁੱਲਾ ਜੇ ਪ੍ਰਸਾਦ ਭੋਗੈ ਸਵਰਸਾ ਸਗਲ ਸਮੱਗਰੀ ਸੰਗ ਸਤ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੈ ਤਿਆਗ ਵਰ ਸੰਗਰਚਨਾ ਐਸੇ ਦੋਖ ਮੂੜੰਦ ਵਿਆਪੇ ਨਾਨਕ ਕੜ ਦੇਹੋ ਪ੍ਰਭ ਆਪੇ ਆਦੰਤ ਜੋ ਰਾਖਨ ਹਾਰ ਤਿਸੋ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾਂ ਸੋ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਤਰਕਮਾਨ ਤਿਸੈ ਵਿਸਾਰਾ ਮੁਕਦੇ ਜਾਨ ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚਾ ਸਾਚ ਛੋਟ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਣ ਸੋ ਦੂਰ ਪੁਰਾਨਾ ਛੋਟ ਜਾਏ ਤਿਸ ਕਾ ਸ਼ਰਮ ਕਰਾ ਸੰਗ ਸਹਾਈ ਤਿਸ ਪਰ ਹਰਾ ਚੰਦਨ ਲੇਪ ਉਤਾਰਾ ਤੋਏ ਗਰਦਵ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰ ਦਿਨ ਰਾਤ ਬਾਹਰ ਵੇਖ ਅੰਤਰ ਮਲ ਮਾਇਆ ਸ਼ਬ ਸਨਾਹੀ ਕਸ਼ ਕਰ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਮ ਸਵਾ ਗਲ ਪਾਥਰ ਕੈਸੇ ਤਰੈ ਥਾ ਜਾ ਕੇ ਅੰਤਰ ਵਸੇ ਪ੍ਰਭਾਪ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹ ਓੜ ਨਿਭਾਵੈ, ਕਹਾਂ ਬੁਝ ਹਰਤ ਬੂਝੇ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ, ਕਹਾਂ ਬਿਸਨ ਪਦ ਗਾਵੈ, ਗੁੰਗ ਜਤਨ ਕਰੇ ਤੋ ਪੀ ਸੁਰ ਭੰਗ, ਕਹਾਂ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਹਾਂ ਉਸ ਗਵਨ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰ, ਨਾਨਕ ਤੁਮਰੀ ਕਿਰਪਾ ਤਰ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿ ਰਾਈ ਤਾਂ ਸੋ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬੱਸਾ, ਆਨੰਦ ਕੇਲ ਮਾਇਆ ਰੰਗ ਰਸ, ਦ੍ਰਿੜ ਕਰ ਮਨ ਮਨ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋ, ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪਏ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣਨਾ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਰਿ ਪ੍ਰਭ ਛੋੜ ਕੈ ਲਾਗੈ ਆਨ ਸੁਆਏ, ਨਾਨਕ ਕਹੁ ਨਾ ਸੀ ਜਈ ਬਿਨ ਨਾਵੈ ਪਤ ਜਾਹੇ, ਅਸ਼ਟਪਦੀ ਦਸ ਵਸਤੂ ਲੈ ਪਾਛਾ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਪੀਨਾ ਦੇ ਦਸ ਪੀ ਹਿਰ ਲੇ, ਤੋ ਮੂੜਾ ਕਹੋ ਕਹਾ ਕਰੇ, ਜਿਸ ਠਾਕੁਰ ਸੋ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸ਼ਕਾਰਾ, ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਅਗਨ ਸਾਹੂ ਆਪਣੀ ਦੇ ਰਾਸ, ਖਾਦ ਪੀਤ ਵਰਤਾ ਆਨੰਦ ਉਲਾਸ, ਆਪਣੀ ਮਾਨ ਕਸ਼ ਬੌਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬੌਰ ਉਸਕਾ ਵਿਸ਼ਵਾਸ ਨਾ ਹੋਵੈ, ਜਿਸ ਕੀ ਬਸਤ ਸੇ ਆਗਿਆ ਰੱਖੈ, ਪ੍ਰਭ ਕੀ ਆਗਿਆ ਮਾਨਾ ਮਾਥਾ, ਉਸਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਣਖ ਪਾਂਤ ਮਾਇਆ ਕੇ ਸਰ ਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿਉ ਮਨ ਪਛਤਾਵੈ, ਜੋ ਦੀਸੈ ਸੋ ਚੱਲ ਨਹਾਰ, ਲਪਟ ਰਹੋ ਤਾਂ ਅੰਧ ਅੰਧਾਰ, ਬਟਾਉ ਸੋ ਜੋ ਲਾਵੈ ਨੇਤਾ, ਕੋ ਹਾਥ ਨਾ ਆਵੈ ਕੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਾਣ ਧਾਣ ਕੁਟਾਂ ਬਸਬਾਇਆ, ਮਿਥਿਆ ਮਮਤਾ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਤਨਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰੱਥ ਹਸਤੀ ਅਸਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖਸਤਾ, ਮਿਥਿਆ ਤ੍ਰੋਮੋ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸ੍ਰਵਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਪੂਜਨ ਨਨ ਸਵਾਦ, ਮਿਥਿਆ ਚਰਨ ਪਰ ਬਕਾਰ ਕੋ ਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਪਏ, ਸਫਲ ਦੇ ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹੂ ਬਸ ਸੂਚਾ, ਬਿਰਥਾ ਨਾਮ ਬਿਨਾ ਤਨ ਆਂਧ, ਮੁਖਾਵਤ ਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਨ ਬਿਰਥਾ ਬਿਹਾਈ, ਮੇਘ ਬਿਨਾ ਜੋ ਖੇਤੀ ਜੁਆਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ, ਤਨ ਤਨ ਤੇ ਜਨ ਜੇ ਘਟ ਬਸਿਓ ਹਰ ਨਾਉ, ਨਾਨਕ ਤਾ ਕੈ ਬਲ ਬਲ ਜਾਉ, ਰਹਿਤ ਅਵਰ ਕਾ ਸ਼ਵਰ ਕਮਾਵਤ, ਮਨ ਨੀ ਪ੍ਰੀਤ ਮੁਖੋ ਗੰਡ ਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਪੇਖ ਨ ਕਾਹੂ ਭੀਨ, ਅਵਰ ਉਪਦੇਸਾ ਆਪ ਨਾ ਕਰ, ਆਵਤ ਜਾਵਤ ਜਨਮ ਮਰ, ਜਿਸ ਕਾ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਪਹਾਨੇ ਤਿੰਨ ਪ੍ਰਭ ਜਾਤਾ, ਨਾਨਕ ਅਣਜਨ ਚਰਨ ਪ੍ਰਾਤਾ, ਕਰੋ ਬੇਨਤੀ ਪਰ ਬਮ ਸਭ ਜਨ, ਆਪਣਾ ਕੀਆ ਆਪ ਮਨ, ਆਪ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਮ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਨਾ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਨ ਤਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹਮੇਵਾ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕਉ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸ ਹੈ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਕਾ ਤਬਰ ਲੁਭ ਹਵੈ ਜਿਹ ਪ੍ਰਸਾਦ ਸੁਖ ਸੇਜ ਸੋਈਜ ਮਨ ਆਠ ਪੈਰ ਤਾਂ ਕਾ ਜਸ ਗਾਵੀਜ ਜਿਹ ਪ੍ਰਸਾਦ ਤੋਂ ਸਭ ਕੋ ਮਨ ਮੁਖ ਤਾਕੋ ਜਸ ਰਸਨ ਬਖਾਨਾ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗ ਮਾਨ ਪਾਵਹ ਨਾਨਕ ਪਤ ਸੇ ਤੀ ਕਰ ਜਾਵਹ ਜਿਹ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜਿਹ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵਹ ਹਰ ਹਰ ਜਸ ਕੈਤ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਂ ਕਹਿ ਜਿਹ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜਿਹ ਪ੍ਰਸਾਦ ਪਾਜ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜਿਹ ਪ੍ਰਸਾਦ ਆ ਭੂਖਣ ਪਹਿਰੀਜ ਮਨ ਤੇ ਸਿਮਰਤ ਕਿਉਂ ਆਲਸ ਕੀਜ ਜਿਹ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੁ ਨਾਮ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰਵੇ ਪ੍ਰਭ ਆਪਣੇ ਬਣਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਾਧ ਤਿਸੈ ਤਿਹਾਈ ਤਿਸੈ ਤੈ ਜੋ ਏਕ ਅਲਖ ਈਹਾਂ ਊਹਾਂ ਨਾਨਕ ਤੇਰੀ ਰਖ ਜਿਹ ਪ੍ਰਸਾਦ ਕਰਹਿ ਪੁੰਨ ਬਦਾਨ ਮਨ ਆਠ ਪਹਿਰ ਤੇ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਚ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤ ਰਹਾ ਗੁਰ ਪ੍ਰਸਾਦ ਨਾਨਕ ਜਸ ਕਹਾ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਿਜੇ ਬਸਨਾ ਜੇ ਪ੍ਰਸਾਦ ਹਸ ਗਰ ਚੱਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਜੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਬਣ ਜਾਗੋ ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵਹ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸ ਮਨ ਸੋਏ ਪ੍ਰਭ ਦਇਆ ਤੇ ਮਾਤ ਉੱਤਮ ਹੋਏ ਸਰਬਨ ਦਾਨ ਪ੍ਰਭ ਤੇਰੀ ਮਇਆ ਆਪਹੁ ਕਛੂ ਨਾ ਕਿਨਹੁ ਲਇਆ ਜਿਤ ਜਿਤ ਲਾਭਹੁ ਤਿਤ ਲੱਗੈ ਹਰ ਨਾਥ ਨਾਨਕ ਇਨਕਾ ਕਛੂ ਨਾ ਹਾਥ ਜਿਤ ਜਿਤ ਲਾਭੋ ਤਿਤ ਲੱਗੈ ਹਰ ਨਾਥ ਨਾਨਕ ਇਨਕਾ ਕਛੂ ਨਾ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀਓ ਆਪ ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਕੀ ਵਾਰ ਦਾ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤਿਨ੍ਹਾਂ ਦਾ ਰਾਗੀ ਜਥਾ ਆਓ ਤਿਨ੍ਹਾਂ ਦੇ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਿਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੀ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੋ ਕਚਨ ਕਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣੇ ਆ ਲਾਉ, ਵੱਡੀ

ਦੂਜਾ ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣਾ ਕੜ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ

ਆਵੇ ਤੁਰ ਬਹਲਿਆ ਉਥੇ ਸੱਚੇ ਸੱਚੇ ਬੜਾਇਆ ਚੁਣਵਾ ਕੜੇ ਜਮਾਲਿਆ ਥਾਉ ਨ ਪਾਇਨ ਕੁੜਿਆ ਮੋਹ ਕਾਲੇ ਦੋ ਜਗ ਚਾਲਿਆ ਤੇਰਾ ਨਾਇ ਰਤੇ ਸਜਣ ਗਏ ਹਰ ਕਿਸ ਠੱਗਣ ਵਾਲਿਆ ਲਿਖਣਾ ਵੇ ਤੁਰ ਬਹਲਿਆ ਲਿਖਣਾ ਵੇ ਤੁਰ ਬਹਲਿਆ।

0: ਖੈਹਾ ਜਨਾ ਹਜੂਰ ਵੇਖ ਵਿਰਾਣ ਰਿਆ ਸਮਾਦ ਨਾਨਕ ਬੂਜਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬਕਾਰ ਕੁਦਰਤ ਵੇਦ ਪੁਰਾਣ ਕਦੇਵਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਮਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ

0: ਕਰੂੜੀ ਚਲਤ ਨਾਂਤ। ਭੈ ਵਿੱਚ ਸਿੱਧ ਬੁੱਧ ਸਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਂਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲ ਆਪੋ ਲਿਖਿਆ ਸਿਰ ਲਈ, ਨਾਨਕ ਨਿਰਭਉ ਨਿਰੰਕਾਰ ਸੱਚੀ ਇਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਉਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ ਕੇਤੇ ਭੇਦ ਵਿਚਾਰ, ਕੇਤੇ ਨੱਚੇ ਮੰਗਤੇ ਗੜਮੁਣ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਅਲਬਦਾਲ, ਲਗ ਟਕਿਆਂ ਕੇ ਮੁੰਦੜੇ ਲਗ ਟਕਿਆਂ ਕੇ ਹਾਰ।

ਬੜੀ ਨਦਰ ਕਰੇ ਜੀ ਆਪਣੀ ਤੇ ਨਦਰੀ ਸਤਿਗੁਰੂ ਪਾਇਆ ਜੀ ਬਹੁਤੇ ਜਨਮ ਪ੍ਰਮਿਆ ਤੇ ਸਤਿਗੁਰ ਸਭ ਸੁਣਾਇਆ ਸਤਿਗੁਰੂ ਜੀ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

0: ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੂਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪਾਇਨ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਟੈ ਪਾਏ ਵੇਖੇ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆ ਪਛੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਨਾਮਨ ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੇ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਅਨਗਾਹਾ ਪੰਖੀ ਪਾਉਂਦੀਆਂ ਲੈ ਨਸਾਹ ਸੂਏ ਚਾੜ ਪਵਾਈਏ ਜੰਤ ਨਾਨਕ ਪੌਦਿਆਂ ਗਣਤ ਅਨੰਤ ਬੰਧਨ ਬੰਦ ਪਵਾਏ ਸੋਏ ਪਿਆ ਕਿਰਤਨ ਚ ਸਭ ਕੋਏ ਨੱਚ ਨੱਚ ਹੱਸੇ ਚਲੇ ਸੇ ਰੋਏ ਉੜ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ

ਮੁਸਲਮਾਨਾਂ ਸਿਫਤ ਸ੍ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਭਵੈ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਅੰਦਰ ਸਨੂਪ ਅਪਾਰ ਤੀਰਥ ਨਾਵਾਰ ਚ ਪੂਜਾ ਕਰਵਾ ਸਵੈਗਾਰ ਜੋਗੀ ਸੁਣ ਤੇ ਹਵਨ ਜੇ ਤੇਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਪੁਜੈ ਦੇਣੇ ਕੈ ਵਿਚਾਰ ਦੇ ਮੰਗੈ ਸਹਿਸਾ ਗੁਣਾ ਸੁਖ ਕਰੇ ਸੰਸਾਰ ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵਿਕਾਰ ਇੱਕ ਹੁੰਦਾ ਖਾਇ ਚਲੈ ਥਾਉ ਤਿਨਾ ਪਿਕਾਈ ਕਾਰ।

ਬੋੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਉਨ ਕਾ ਪ੍ਰਗਟਿਆ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਹੈ ਜਿਨ ਸੱਚੇ ਸਿਉਂ ਜਿਤ ਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਵਾ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸੱਚਿਆਰ ਕੁੜਿਆ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ ਮੋਗ ਮੁਕਤ ਕੀ ਸਾਰ ਨਾ ਜਾਣਾ ਹੋਂ ਵਿੱਚ ਮਾਇਆ

0: ਜੇ ਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ।
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕਮਾਏ, ਹੋਮੈ ਇਹ ਹੀ ਬੰਦਨਾ ਫਿਰ ਫਿਰ ਜੋਨੀ ਪਾਏ, ਹੋਮੈ ਕਿਥੋਂ ਉਪਜੈ ਕਿ ਸੰਜਮ ਇਹ ਜਾਏ, ਹੋਮੈ ਇਹੋ ਹੁਕਮ ਹੈ ਪੈ ਗਿਰਦ ਵਿਰਾਏ, ਹੋਮੈ ਧੀਰਗ ਰੋਗ ਹੈ ਦਾਰੂ ਬਿਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ।

ਔੜੀ ਸੇਵ ਕੀਤੀ ਸੰਤੋਖਈ ਜਿਨੀ ਸੱਚ ਸਤਿਆਇਆ ਓਨੀ ਮੰਦੇ ਪੈਰ ਨਾ ਰੱਖਿਓ ਓਨ ਕਸ ਕੇ ਤਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਦੇ ਵਿੱਚ ਡਸਵਾਇਆ ਵੱਡਿਆਈ ਵੱਡਾ ਪਾਇਆ ਵੱਡਿਆਈ ਵੱਡਾ ਪਾਇਆ।

ਪਹਿਲਾ ਪੁਰਖਾਂ ਬਿਰਖਾਂ ਤੀਰਤਾਂ ਤੱਟਾਂ ਮੇਗਾ ਖੇਤਾ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂ ਅੰਡ ਜੇਰੇ ਜੁੱਤ ਪਜਾ ਖਾਣੀ ਸੇਤ ਜਾ ਸੋ ਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨ ਤੋਂ ਪਾਏ ਕੈ ਸੰਭਾਲੇ ਸਵਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਪੀ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਾਗੋ

ਕੌੜੀ ਭਗਤ ਤਿਰਮਨ ਪਾਵਦੇ ਤਾਂ ਸੋਹਣ ਕੀਤ ਗਾਵਦੇ। ਨਾਨਕ ਕਰਮਾ ਬਾਹਰੇ ਦਾ ਟੋਨਾ ਲੈਣੀ ਤਾਵਦੇ, ਕਮੂਲ ਨਾ ਬੁੱਝਣਾ ਆਪਣਾ ਹੁੰਦਾ ਆਪ ਬਣਾਏ ਦੇ। ਹੋਂ ਟਾਡੀ ਕਰਨੀ ਜਾ ਧੁਰੁਤਮ ਜਾ ਸਦਾਏ ਦੇ, ਤਿੰਨ ਮੰਗਾਂ ਜੁੱਤ ਜਾ ਧਿਆਏ ਦੇ, ਤਿੰਨ ਮੰਗਾਂ

0: ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਣਾ ਸੋ ਕਰ ਰਿਹਾ ਮਹੱਲਾ ਦੂਜਾ
1: ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣੇ ਖੱਤਰੀ ਸਬਦੰ ਸੂਰ ਸਬਦੰ ਸੂਦਰ ਸਬਦੰ ਪਰਾਕਿਰਤ ਸਰਬ

ਵਿਚਾਰੀਏ, ਐਸੀ ਘਰਾਂ ਨਾਲ ਖੇਡੀਏ ਜਿੱਧਰ ਕਹਿ ਗਿਆ ਹਾਰੀਆ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ, ਮੋਹ ਚੱਲੇ ਸੋਗੇ ਮਾਰੀਏ, ਮੋਹ ਚੱਲੇ ਸੋਗੇ।

0: ਇਕ ਰਥ ਇਕ ਰਥ ਵਾਹੁ ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁਝੈ ਤਾਏ ਸਤਿਗੁਰ ਰਖ ਸੰਤੋਖ ਕਾ ਧਰਮ ਗੈ ਰਥ ਵਾਹੁ ਤ੍ਰੇਤੇ ਰਥ ਜਤੇ ਕਾ ਜੋਰ ਗੈ ਰਥ ਵਾਹੁ ਦੁਆਪਰ ਰਥ ਪੇ ਕਾਲ ਸਤ ਗੈ ਰਥ ਵਾਹੁ ਕਾਲ ਜੁਗ ਰਥ ਗਨ ਕਾ ਕੂੜ ਗੈ ਰਥ ਵਾਹੁ ਮਹੱਲਾ ਪਹਿਲਾ
1: ਸਾਮ ਕਹਿ ਸਿਤੰਬਰ ਸਵਾਮੀ ਸੱਚ ਮੈਂ ਅੱਛਾ ਸੱਚ ਰਹੇ ਸਭ ਕੁਛ ਸੱਚ ਸਮਾਵੈ ਰੇ ਕਹਿ ਰਿਹਾ ਪ੍ਰਭੂਰ ਰਾਮ ਨਾਮ ਦੇਵਾ ਮੈਂ ਸੂਰ ਨਾਏ ਲਏ ਪ੍ਰਾਚਤ ਜਾਏ ਨਾਨਕ ਤੋ ਮੁਖ ਅੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਿਆਇਆ ਬਿਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰ ਬਣ ਹੁਆ ਨਾਉ ਖੁਦਾਈ ਲਹੂ ਪਿਆ ਨੀਲ ਬਸਤਰ ਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਓ

ਪਹਿਲਾ ਸਿਮਲ ਰੁਖ ਸਰਾਇਂ ਦਾ ਅਤਿਰਗਤ ਮੁੱਚ ਉਹ ਜੇ ਆਵੈ ਆਸ ਕਰ ਜੈ ਨਿਰਾਸੈ ਕਿਤ ਹਲ ਫਿੱਕੇ ਫੁੱਲ ਬਕ ਬਕੇ ਕਮ ਨ ਆਵੈ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨ ਕੋਏ

ਫੜ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਬਗਲ ਸਮਾਦੰਗ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰਗ ਗੱਲ ਮਾਲਾ ਤਿਲ ਗਲ ਲਾਟੰਗ ਦੋਇ ਧੋਤੀ ਬਸਤਰ ਕਪਾਟੰਗ ਜੇ ਜਾਣਸ ਬ੍ਰਹਮੰ ਕਰਮੰਗ ਸਫੋਕ ਨਿਚੋ ਕਰਮੰਗ ਕਹੋ ਨਾਨਕ ਨੇ ਚੋ ਤਿਆਵੇ ਸਤਿਗੁਰ ਵਾਟ ਨਾ।

ਮਾੜੀ ਕੱਪੜ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਮਨ ਭਾਵਦੇ ਰਹਿ ਪੀੜੇ ਅੱਗੇ ਜਾਵਣਾ, ਨੰਗਾ ਦੋ ਜਗ ਝਾਲਿਆ ਤੇ ਦਿਸਾ ਖਰਾ ਡਰਾਵਣਾ, ਕਰਿਆ ਉਗਣ ਪਛੋਤਾਵਣਾ, ਕਰਿਆ ਉਗਣ ਪਛੋ।

0: ਪਹਿਲਾ ਦਿਆ ਕਪਾ ਸੰਤੋਖ ਸੂਤ ਜੰਦ ਗੱਡੀ ਸਤਵੱਟ ਇਹੋ ਜਨੇ ਉਜੀ ਕਾ ਹਿੱਤ ਪੰਡੇ ਕਤ ਨਾ ਟੁੱਟੇ ਨਾ ਮਨ ਲੱਗੇ ਨਾ ਇਜਲੇ ਨਾ ਜਾਏ ਧਨ ਸੁਮਾਨ ਸਨਾਨਕਾ ਜੁਗਲ ਚੱਲੇ ਪਾਈ ਚੌਂਕੜ ਮੂਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮਣ ਥੀਆ ਉਹ ਮੁਆ ਉਹ ਚੜ ਪਿਆ ਵੇ ਧਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈਨਾ ਮੀਆਂ ਰਾਤ ਦਿਨ ਜੀ ਨਾਲ ਤੱਕ ਪਾਓ।

0: ਪਤੂ ਪਜੈ ਸਲਾਹੀ ਸਤਸੂ ਦਰਗਹਿ ਅੰਦਰ ਪਾਈਐ ਤਗ ਨ ਤੂੜ ਸਪੂਤ ਮਹੱਲਾ ਪਹਿਲਾ।
1: ਤਗ ਨ ਇੰਦਰੀ ਤਗ ਨ ਨਾਰੀ ਭਲਕੇ ਥੁੱਕ ਪਵੈ ਨਿਰਦਾੜੀ। ਤਗ ਨ ਪੈਰੀ ਤਗ ਨ ਹੱਥੀ ਤਗ ਨ ਜੀਵਾ ਤਗ ਨ ਅੱਖੀ

ਪੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ, ਸੋ ਸੇਵਕ ਸੇਵਾ ਕਰੀ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ।

ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਲੇ ਪੂਜਾ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸ ਨਾ ਜਾਣਾ, ਦੇ ਕੇ ਚੌਕਾ ਕੱਢੀ ਕਾਰ ਉਪਰਾਏ ਬੱਠੇ ਕੁੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਅੰਨ ਸਾਡਾ ਫਿੱਟੇ, ਤਨ ਫਿੱਟੇ ਫਿੜ ਕਰੇਣ, ਮਨ ਜੂਠੇ ਚੁੱਲੀ ਪਰੇਨ, ਕਹੋ ਨਾਨਕ ਸੱਚ ਦਿਆਈਏ।

0: ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵਡਮੇਦਨੀ ਸਿਰਾ ਸਿਰ ਧੰਦੇ ਲਾਇੰਦਾ ਨੰਦਰ ਭੱਠੀ ਜੇ ਕਰੇ ਸੁਲਤਾਨਾ ਕਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ
1: ਆਸਾ ਮਹੱਲਾ ਚੌਥਾ ਜਿਨ ਅੰਤਰ ਹਰ

0: ਚਲੋ ਮਹੱਲਾ ਪਹਿਲਾ। ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਗੋਏ ਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅਨਕੇ ਜੀ ਆਵਾਜ਼ ਨ ਕੋਏ, ਪਹਿਲਾ ਪਾਣੀ ਜਿਉ ਹੈ ਜੇ ਤਰਿਆ ਸਭ ਕੋਏ, ਸੂਤਕ ਕਰ ਰੱਖੀ ਹੈ ਸੂਤਕ ਪਵੈ ਰਸੋਈ, ਨਾਨਕ ਸੂਤਕੇ ਬਿਨਾ ਉਤਰੈ ਗਿਆਨ ਉਤਾਰੈ ਧੋਈ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭੈ ਜੁਵੈ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤਰੇ ਪਰਤਨ ਰੂਪ,

ਸਭੋ ਸੂਤਕ ਭਰਮੈ ਦੂਜਾ ਲੱਗੈ ਜਾਈ। ਜੰਮਣ ਮਰਨਾ ਹੁਕਮ ਹੈ ਭਾਣੈ ਅਵੈ ਜਾਈ। ਖਾਣਾ ਪੀਣਾ ਪਵਿੱਤਰ ਹੈ ਦਿਤੌਣ ਰਿਜਕ ਸੰਵਾਹੇ ਨਾਨਕ।

ਪੌੜੀ ਸਤਿਗੁਰੂ ਵੱਡਾ ਕਰਸਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤੇ ਨਦਰੀ ਆਈਆਂ, ਜਾਂ ਤੇ ਸੁਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਜਾਂ ਰਹਿਣਾ ਨਾਹੀ ਐ ਜਗ ਤਾਂ ਕੈਦਗਾਰ ਬਹੰਡੀਐ ਮੰਦਾ ਕਿਸ ਨਾ ਆਖੀਐ ਪੜਖ ਰੇਹ ਬੁਝ

0: ਨਾਨਕ ਫਿੱਕੇ ਬੋਲੀਐ ਧਰਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਛੁੱਟਿਐ ਮੋ ਥੁੱਕਾ ਫਿੱਕਾ ਪਾਏ, ਫਿੱਕਾ ਮੂਰਖਾ ਕੀਐ ਪਾਣੇ ਲੈ ਸਜਾਈ ਮਹਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਰ ਦੁਨੀਆਂ ਅੰਦਰ ਫੈਲ, ਅੜਸੜ ਤੀਰਥ ਜੇ ਨਹਾਵੇ ਉਤਰੈ ਨਾਈ ਮੈਲ, ਜਿਨ ਬਟਨ ਦਰਬਾਰ ਗੁਦੜਦੇ ਭਲੇ ਸੰਸਾਰ, ਤਿੰਨ ਨੇ ਉਹ ਲੱਗਾ ਰੱਬ ਸਿੱਧੀ ਦੇਖ ਨਹੀਂ ਵਿਚਾਰ, ਰੰਗ ਹੱਸੈ ਰੰਗ ਰੋਵੇ ਚੋਪੀ ਕਰ ਜਾਏ, ਪ੍ਰਵਾਹ ਨਾਹੀ ਕਿਸੇ ਗੇਰੀ ਬਾਤ ਸੱਚੇ ਨਾ, ਦਰ ਵਾਟ ਉੱਪਰ ਖਰਚ ਮੰਗਾ ਜੱਬਾਂ ਦੇ ਤਾਂ ਖਾਏ ਦਿਵਾ।

ਹੋਣੀ ਆਪੇ ਹੀ ਕਰਨਾ ਕਿਉਂ ਕਲੇ ਆਪੇ ਹੀ ਤਾਰੀ ਦੇਖਿਆ ਕੀਤਾ ਆਪਣਾ ਅੰਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਦੀ ਪ੍ਰਾਣ ਹੈ ਕਿ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾ ਕਾਹਲ ਬੁਰੀ ਕਿਉਂ ਕਾਲੀਐ ਮੰਦਾ ਮੂਲਕ ਕੀ ਚਾਹੀ ਦੇ ਲੰਮੀ ਨਦਰ ਨੇ ਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾ ਹੇ ਉੱਪਰ ਕਾਲੀਐ

ਅੰਮ੍ਰਿਤ ਵੇਖੋ ਇਹ ਨਿਆਉ ਮਹੱਲਾ ਦੂਜਾ। ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇ ਉਹ ਵਰਤੇ ਵੇਖੋ ਕੋ ਨਿਰਜਾਸ ਵਸਤੂ।

0: ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ।
1: ਨਾਲ ਇਆਣੇ ਦੋਸਤੀ ਵੜਾ ਰੂਸਿਓ ਨੇ ਹੋ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾ ਉਹਨਾਂ ਥਿਓ ਮਹੱਲਾ ਦੂਜਾ।
0: ਹੋਏ ਇਆਣਾ ਕਰੇ ਕਾ ਮਾਣ ਨਾ ਸਕੈ ਰਾਸ

ਚੱਕ ਲੱਗੇ ਚੱਕਰੀ ਜੇ ਚੱਲੇ ਖਸਮੈ ਭਾਏ ਹੁਰਮਤ ਇਸ ਨੂੰ ਅਗਲੀ ਵਜੋਂ ਵੀ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗਹਿਜ ਦੇ ਅੰਦਰ ਪਾਏ ਵਜਗਵਾਏ ਅਗਲਾ ਮਮ ਪਾਣਾ ਖਾਏ ਜਿਸਦਾ ਦਿੱਤਾ ਖਾਵਣਾ ਤਿਸ ਕਈਆਂ ਸਾਬਾ ਸਥਾਨ ਹੁਕਮ ਚੱਲੇ ਨਾਲ ਖਸਮ ਚੱਲੇ ਅਰਦਾਸ।

ਬੋੜੀ ਵਟੀਆਂ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ ਸੁਕਰਤਾ ਕਦਰ ਕਰੀਮ ਜੇ ਜੀਆਂ ਰਿਜਕ ਸੰਭਾਏ ਸਾਈ ਕਰ ਕਮਾਵਣੀ ਤੁਰ ਛੋਟੀ ਤਿੰਨੇ ਪਾਏ ਨਾਨਕ ਇੱਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੂ ਕਰੇ ਜਿਤ ਸਿਰ ਜਾਏ ਸੂ ਕਰੇ ਜਿਤ ਸਿਰ ਰਜਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਏ ਵਾਰ, ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਰਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਦਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖ ਆਇਆ ਆਪ, ਵਾਹਿਗੁਰੂ ਹੇ ਅਕਾਲ।

ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾ ਸਰਦਾਸ ਬੇਨਤੀ ਚੋਧੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਭ ਮਿਲਣਗੇ।

ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ

ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨ, ਵਡਭਾਗਿਆਂ ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਦੇ ਪਾਵਨ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

तुम्हें अपनो बिरद रखाबो, तुम्हारी शरण

तुम ही सज्जन सुहेले राखो रखनहार दयाला।

ரங்கி ஆப்பே நதர் கரி நானக்கு காமணு தந்த பாவ ஆப்பீராவே. ஜுகு ஜுக டல் ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਸਮਰਤ ਕੇ ਦਾਤੇ ਸ਼ਬਦ ਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਸਮਾਂ ਹੈ ਅੱਜ ਦੇ ਪਾਵਨ ਮੁੱਖ ਵਾਕ ਉਪਦੇਸ਼ ਦੀ ਵਿਚਾਰ ਦਾ। ਤੋ ਆਓ ਸਾਧ ਸੰਗਤ, ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਦੇ ਵਿੱਚ ਟੀਵੀ ਚੈਨਲ ਅਤੇ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਾਹਿਬ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਮੁੱਖ ਵਾਕ ਰਾਗ ਤਿਲੰਗ ਵਿੱਚ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 721 ਦੇ ਉੱਤੇ ਸੁਭਾਇਮਾਨ ਹੈ। ਸਿਰਲੇਖ ਹੈ ਤਿਲੰਗ ਮਹਿਲਾ ਪਹਿਲਾ। ਤਿਲੰਗ ਰਾਗ ਵਿੱਚ ਪਹਿਲੇ ਸਰੀਰ ਗੁਰੂ ਨਾਨਕ ਸਾਹਿਬ ਦਾ ਇਹ ਵਾਕ ਘਰ ਤੀਜਾ, ਤੀਜੇ ਘਰ ਵਿੱਚ ਇਹਨੂੰ ਗਾਉਣ ਦੀ ਤਗੀਦ ਹੈ। ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਇੱਕ ਰਸ ਆਪਣੀ ਕੁਦਰਤ ਦੇ ਵਿੱਚ ਵਿਆਪ ਰਿਹਾ ਹੈ, ਕਿਤੇ ਦੂਰ ਨਹੀਂ ਹੈ। ਸਦੀਵੀ ਹੋਂਦ ਵਾਲਾ ਹੈ, ਸੱਚੇ ਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਦੀ ਸੋਝੀ ਸਮਝ, ਉਹਦਾ ਜਿਹੜਾ ਅਨੁਭਵ ਹੈ ਉਹ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਵਨ ਸ਼ਬਦ ਦੀ ਜਿਹੜੀ ਰਹਾਉ ਵਾਲੀ ਪੰਕਤੀ, ਹਰ ਸ਼ਬਦ ਵਿੱਚ ਆਪਾਂ ਵੇਖਦੇ ਹਾਂ ਵੀ ਤਕਰੀਬਨ ਰਹਾਉ ਹੁੰਦਾ ਹੈ। ਸੋ ਰਹਾਉ ਦਾ ਅਰਥ ਹੁੰਦਾ ਹੈ ਠਹਿਰਨਾ, ਰੁਕਣਾ, ਕਿਸੇ ਗੱਲ ਨੂੰ ਵਿਚਾਰਨਾ, ਵਿਸ਼ਰਾਮ ਦੇਣਾ। ਗੁਰਦੇਵ ਮਹਾਰਾਜ ਕਹਿੰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਹੜੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜੀਵਨ ਵਿੱਚ ਧਾਰਨ ਕਰਦੇ ਨੇ। ਗੁਰੂ ਨਾਨਕ ਸਾਹਿਬ ਨੇ ਵਾਕ ਰੱਖਿਆ, ਹੋਂ ਕੁਰਬਾਨੈ ਜਾਉਂ ਮਿਹਰਬਾਨਾ, ਹੋਂ ਕੁਰਬਾਨੈ ਜਾਉਂ। ਕੁਰਬਾਨ ਦਾ ਅਰਥ ਹੁੰਦਾ ਹੈ ਸਦਕੇ ਜਾਣਾ, ਵਾਰਨੇ ਜਾਣਾ। ਕੋਈ ਚੀਜ਼ ਤੁਹਾਡੇ ਉੱਤਮ ਹੋਵੇ, ਤੁਹਾਡੇ ਤੋਂ ਵੱਧ ਕੀਮਤੀ ਹੋਵੇ ਤੇ ਬੰਦਾ ਉਹ ਤੋਂ ਕੀ ਜਾਂਦਾ ਹੈ, ਕੁਰਬਾਨ ਜਾਂਦਾ ਹੈ, ਸਦਕੇ ਉਹ ਤੋਂ ਹੀ ਜਾਇਆ ਜਾਂਦਾ ਹੈ ਨਾ। ਜਿਸ ਚੀਜ਼ ਨੂੰ ਤੁਸੀਂ ਮੁਹੱਬਤ ਕਰਦੇ ਹੋ, ਸਦਕੇ ਵਾਰਨੇ ਹਮੇਸ਼ਾ ਹੀ ਉਹ ਤੋਂ ਜਾਇਆ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਮੈਂ ਵੀ ਕੁਰਬਾਨ ਜਾਂਦਾ, ਸਦਕੇ ਜਾਂਦਾ। ਦੁਨੀਆਂ ਦੇ ਪਦਾਰਥਾਂ ਦੀ ਕਿਸੇ ਨੇ ਪ੍ਰਾਪਤੀ ਕਰ ਲਈ ਹੈ, ਇੱਥੇ ਉਹਦੀ ਗੱਲ ਨਹੀਂ ਹੈ ਵੀ ਕਿਸੇ ਨੇ ਬਹੁਤ ਵੱਡੀ ਕੋਈ ਅਚੀਵਮੈਂਟ ਹਾਸਲ ਕਰ ਲਈ ਹੈ। ਪਦਾਰਥਕ ਜਿਹਨੂੰ ਆਪਾਂ ਕਹਿੰਦੇ ਦੁਨੀਆਂ ਦੇ ਵਿੱਚ ਨਾ, ਤੁਸੀਂ ਕਦੀ ਇਸ ਗੱਲ ਨੂੰ ਮਹਿਸੂਸ ਕੀਤਾ ਹੋਵੇਗਾ ਕਿ ਬੰਦਾ ਸਦਕੇ ਜਾਂਦਾ ਹੈ, ਆਪਣੇ ਧੀਆਂ ਪੁੱਤਾਂ ਤੋਂ ਸਦਕੇ ਜਾਂਦਾ ਹੈ। ਕਦੋਂ ਜਾਂਦਾ ਹੈ? ਮੰਨ ਲਓ ਸਕੂਲ ਵਿੱਚੋਂ
ਜਿਹਨੂੰ ਅਸੀਂ ਇੱਕ ਸ਼ਬਦ ਵਰਤਦੇ ਹਾਂ, ਚੰਗੇ ਨੰਬਰ ਲੈ ਕੇ ਬੱਚਾ ਘਰੇ ਆਇਆ ਤੇ ਮਾਂ ਨੇ ਕਿਹਾ ਮੈਂ ਤੇਰੇ ਤੋਂ ਕੁਰਬਾਨ ਜਾਨੀ, ਸਦਕੇ ਜਾਨੀ ਆ। ਇਸੇ ਤਰੀਕੇ ਨਾਲ ਉਹ ਬੱਚਾ ਜਿਹਨੂੰ ਅਸੀਂ ਕਾਮਯਾਬੀ ਕਹਿੰਦੇ ਹਾਂ, ਤਰੱਕੀ ਕਹਿੰਦੇ ਹਾਂ, ਆਪਣੀ ਭਾਸ਼ਾ ਦੇ ਵਿੱਚ ਕੋਈ ਇੰਜੀਨੀਅਰ ਬਣਿਆ, ਡਾਕਟਰ ਬਣਿਆ, ਕੋਈ ਸੰਪਤੀ ਜਾਇਦਾਦ ਧਨ ਉਹਨੇ ਇਕੱਠਾ ਕੀਤਾ, ਦੁਨੀਆਂ ਦੀ ਕਿਸੇ ਉੱਚੀ ਪੋਜੀਸ਼ਨ ਉੱਤੇ ਪਹੁੰਚਿਆ ਤੇ ਆਪਾਂ ਕਹਿੰਦੇ ਹਾਂ ਵੀ ਮੈਂ ਤੇਰੇ ਤੋਂ ਕੀ ਜਾਣਾ, ਸਦਕੇ ਜਾਣਾ, ਮੈਨੂੰ ਆਪਣੇ ਪੁੱਤ ਉੱਤੇ ਮਾਣ ਹੈ, ਮੈਂ ਆਪਣੇ ਪੁੱਤ ਉੱਤੇ ਕੀ ਕਰਦਾ, ਮਾਣ ਕਰਦਾ। ਪਰ ਗੁਰਮਤਿ ਦੀ ਖੇਡ ਵੱਖਰੀ ਹੈ। ਇੱਥੇ ਦੁਨੀਆਂ ਦੇ ਅੰਕ, ਦੁਨੀਆਂ ਦਾ ਪਦਾਰਥ ਕੋਈ ਮਾਨਤਾ ਨਹੀਂ ਰੱਖਦਾ। ਗੁਰੂ ਕਦੀ ਨਹੀਂ ਕਹਿੰਦਾ ਵੀ ਤੂੰ ਇੰਨੀ ਦੌਲਤ ਕਮਾ ਲਈ ਹੈ, ਮੈਂ ਤੇਰੇ ਤੋਂ ਕੁਰਬਾਨ ਜਾਨਾ, ਤੇਰੇ ਇੰਨੇ ਨੰਬਰ ਆ ਗਏ ਨੇ, ਮੈਂ ਤੇਰੇ ਤੋਂ ਕੁਰਬਾਨ ਜਾਨਾ। ਕਿਉਂਕਿ ਗੁਰੂ ਸਾਹਿਬ ਬੜੇ ਸਿਆਣੇ ਨੇ, ਉਹਨਾਂ ਦੀ ਜਿਹੜੀ ਸਮਝ ਹੈ ਨਾ ਉਹ ਬੜੀ ਵੱਡੀ ਹੈ, ਤਾਂ ਹੀ ਤੇ ਉਹਨਾਂ ਨੂੰ ਆਪਾਂ ਰੱਬ ਦਾ ਰੂਪ ਕਹਿੰਦੇ ਹਾਂ। ਉਹ ਜਾਣਦੇ ਨੇ ਵੀ ਇਹ ਚੀਜ਼ਾਂ ਬੜੀਆਂ ਛੋਟੀਆਂ ਹੋ ਜਾਂਦੀਆਂ ਨੇ। ਹੁਣ ਕਿਸੇ ਬੰਦੇ ਨੇ ਬਹੁਤ ਪਦਾਰਥ ਕਮਾ ਲਿਆ ਹੋਵੇ, ਬੜੀ ਕਮਾਈ ਕੀਤੀ ਹੋਵੇ, ਧਨ ਦੌਲਤ ਕਮਾ ਲਈ ਹੋਵੇ, ਸਾਡੇ ਲਈ ਇਹ ਚੀਜ਼ ਵੱਡੀ ਹੋ ਸਕਦੀ ਹੈ, ਕਿਉਂਕਿ ਸਾਡੀ ਬਿਰਤੀ ਕਿਹੜੀ ਹੈ, ਪਦਾਰਥਾਂ ਵਾਲੀ। ਇਸੇ ਕਰਕੇ ਤੁਸੀਂ ਵੇਖੋ, ਸਾਨੂੰ ਇਹ ਪਤਾ ਲੱਗੇ ਵੀ ਫਲਾਨੇ ਬੰਦੇ ਕੋਲ ਪਦਾਰਥ ਬਹੁਤ ਹੈ ਤੇ ਆਪਾਂ ਵੀ ਉਹਦੇ ਆਲੇ ਦੁਆਲੇ, ਜਿਵੇਂ ਗੁੜ ਦੇ ਆਲੇ ਦੁਆਲੇ ਮੱਖੀਆਂ ਭੱਜੀਆਂ ਫਿਰਦੀਆਂ ਹੁੰਦੀਆਂ ਨਾ, ਬੰਦਾ ਵੀ ਉਹਦੇ ਆਲੇ ਦੁਆਲੇ ਭੱਜਿਆ ਫਿਰੇਗਾ। ਸਾਨੂੰ ਇਹ ਪਤਾ ਲੱਗੇ ਵੀ ਇਸ ਬੰਦੇ ਨੇ ਕੋਈ ਅਹੁਦਾ ਕਮਾ ਲਿਆ ਹੈ, ਕੋਈ ਉੱਚੀ ਪੋਜੀਸ਼ਨ ਕਮਾ ਲਈ ਹੈ, ਆਪਾਂ ਆਖਾਂਗੇ ਜੀ ਸਦਕੇ ਕੁਰਬਾਨ, ਉਹਦੇ ਆਲੇ ਦੁਆਲੇ ਆਪਾਂ ਭੱਜੇ ਫਿਰਾਂਗੇ, ਇਹ ਸਾਡੀ ਬਿਰਤੀ ਹੈ। ਹੁਣ ਸਾਨੂੰ ਇੱਦਾਂ ਹੀ ਆਪਣੇ ਧੀਆਂ ਪੁੱਤਰਾਂ ਨੂੰ ਲੈ ਕੇ, ਆਪਣੇ ਬੱਚਿਆਂ ਨੂੰ ਲੈ ਕੇ, ਸਾਨੂੰ ਲੱਗਦਾ ਇਹਦੀ ਪਹਿਲੀ ਪੋਜੀਸ਼ਨ ਆ ਗਈ, ਇੱਕ ਨੰਬਰ ਵਿੱਚ ਆ ਗਿਆ, ਸਾਰੀ ਕਲਾਸ ਵਿੱਚੋਂ ਇਹਨੇ ਟੌਪ ਕਰ ਲਿਆ। ਹੁਣ ਗੱਲਾਂ ਹੋ ਸਕਦਾ ਔਕਵਰਡ ਲੱਗਣ ਸਾਨੂੰ, ਇੱਦਾਂ ਲੱਗੇ ਵੀ ਇਹ ਕੋਈ ਮਾੜੀ ਗੱਲ ਹੁੰਦੀ ਹੈ, ਗੱਲ ਮਾੜੀ ਜਾਂ ਚੰਗੀ ਦੀ ਨਹੀਂ ਹੈ, ਗੱਲ ਸਮਝ ਦੀ ਹੈ ਵੀ ਗੁਰੂ ਸਾਹਿਬ ਦਾ ਤਲ ਕੀ ਹੈ, ਸਾਡਾ ਤਲ ਕੀ ਹੈ। ਹੁਣ ਜੇ ਪੂਰੀ, ਮੈਂ ਤੇ ਅਕਸਰ ਹੀ ਬੇਨਤੀ ਕਰਦਾ ਨਾ ਵੀ ਕਦੀ ਵੀ ਕਿਸੇ ਚੀਜ਼ ਦਾ ਬੰਦੇ ਨੂੰ ਹੰਕਾਰ ਮਾਣ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਹੁਣ ਤੀਹਾਂ ਬੱਚਿਆਂ ਦੀ ਕਲਾਸ ਵਿੱਚੋਂ ਜੇ ਤੁਹਾਡਾ ਬੱਚਾ ਪਹਿਲੇ ਨੰਬਰ ਤੇ ਆ ਗਿਆ, ਜੇ ਉਸੇ ਉਹ ਕਲਾਸ 60 ਬੱਚਿਆਂ ਦੀ ਹੁੰਦੀ ਤੇ ਹੋ ਸਕਦਾ ਦੂਜੇ ਨੰਬਰ ਤੇ ਆਉਂਦਾ, ਉਹ ਕਲਾਸ 120 ਬੱਚਿਆਂ ਦੀ ਹੁੰਦੀ ਤੇ ਚੌਥੇ ਨੰਬਰ ਤੇ ਆਉਂਦਾ, ਉਹ ਕਲਾਸ ਜੇ 200 ਬੱਚੇ ਦੀ ਹੋਵੇ ਤੇ ਫਿਰ ਹੋ ਸਕਦਾ 5ਵੇਂ 7ਵੇਂ ਨੰਬਰ ਤੇ ਆਉਂਦਾ, ਤੇ ਇੱਕ ਕਲਾਸ 10 ਬੱਚਿਆਂ ਦੀ ਹੋਵੇ ਉਹ ਚ ਹੋ ਸਕਦਾ ਪਹਿਲੇ ਨੰਬਰ ਤੇ ਆ ਜਾਵੇ, 5 ਬੱਚਿਆਂ ਦੀ ਹੋਵੇ ਤੇ ਪਹਿਲੇ ਨੰਬਰ ਤੇ ਆ ਜਾਵੇ, 2 ਬੱਚਿਆਂ ਦੀ ਹੋਵੇ ਤੇ ਦੂਜੇ ਨੰਬਰ ਤੇ ਵੀ ਆ ਸਕਦਾ, ਇੱਕ ਤੇ ਦੂਜਾ ਆ ਗਿਆ, ਦੂਜੇ ਤੇ ਉਹ ਆ ਗਿਆ। ਹੁਣ ਅਸੀਂ ਜਿਹੜੀਆਂ ਇਹ ਅਚੀਵਮੈਂਟ ਨੇ ਨਾ, ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬੜੀ ਵੱਡੀ ਥਾਂ ਦਿੰਦੇ ਹਾਂ, ਬੜੀ ਵੱਡੀ ਤਰਜੀਹ ਦਿੰਦੇ ਹਾਂ। ਹੁਣ ਕਿਸੇ ਨੂੰ ਆਖਿਆ ਜੀ ਇਹ ਸੋਫਟਵੇਅਰ ਇੰਜੀਨੀਅਰ ਬਣ ਗਿਆ, ਪਰ ਕਦੀ ਸੋਚਿਆ ਵੀ ਉਹਨੇ ਸੋਫਟਵੇਅਰ ਕਿਹੜਾ ਤਿਆਰ ਕੀਤਾ ਹੈ? ਹੁਣ ਸੋਫਟਵੇਅਰਾਂ ਨੇ ਤੇ ਲੋਕਾਂ ਦੇ ਘਰ ਵੀ ਤਬਾਹ ਕੀਤੇ ਨੇ, ਕਿੰਨੀ ਵੇਸ਼ਵਾਗਾਮੀ ਐਸੀ ਹੈ, ਮੈਂ ਖਿਮਾ ਚਾਹੁੰਦਾ, ਦੇਹ ਦਾ ਸਰੀਰਾਂ ਦਾ ਵਪਾਰ ਸੋਫਟਵੇਅਰਾਂ ਦੇ ਸਿਰ ਤੇ ਚੱਲ ਰਿਹਾ। ਹੁਣ ਆਪਾਂ ਤੇ ਕਿਹਾ ਨਾ ਵੀ ਸੋਫਟਵੇਅਰ ਇੰਜੀਨੀਅਰ, ਸਾਡੇ ਲਈ ਉਹ ਪ੍ਰਾਪਤੀ ਬੜੀ ਵੱਡੀ ਹੈ। ਉਹਨੇ ਸੋਫਟਵੇਅਰ ਤਿਆਰ ਕਿਹੜਾ ਕੀਤਾ ਹੈ, ਉਹਨੇ ਕਿਹੜਾ ਐਲਗੋਰਿਦਮ ਤਿਆਰ ਕੀਤਾ ਹੈ ਵੀ ਜਿਹਦੇ ਨਾਲ ਦੇਹ ਵਪਾਰ ਸ਼ੁਰੂ ਹੋ ਗਿਆ, ਜਿਹਦੇ ਨਾਲ ਬੇਈਮਾਨੀਆਂ ਸ਼ੁਰੂ ਹੋ ਗਈਆਂ। ਹੁਣ ਸਾਡੇ ਲਈ ਇਹ ਅਚੀਵਮੈਂਟ ਸੀ, ਪਰ ਜੇ ਤੁਸੀਂ ਗੁਰਮਤਿ ਦੀ ਨਿਗਾਹ ਨਾਲ ਇਹਨੂੰ ਸਮਝੋਗੇ ਗੱਲ ਨੂੰ, ਤੇ ਫਿਰ ਇਹ ਕੋਈ ਬਹੁਤੀ ਵੱਡੀ ਅਚੀਵਮੈਂਟ ਹੈ ਵੀ ਨਹੀਂ। ਹਾਂ, ਪੇਟ ਪਾਲਣ ਦੇ ਲਈ ਉਹਨੇ ਗਲਤ ਚੀਜ਼ਾਂ ਵੀ ਇਸਟੈਬਲਿਸ਼ ਕਰ ਦਿੱਤੀਆਂ, ਤਿਆਰ ਕਰ ਦਿੱਤੀਆਂ। ਹੁਣ ਤੇ ਜਗ੍ਹਾ ਜਗ੍ਹਾ ਤੇ ਇਹ ਸ਼ਬਦ ਕਈ ਵਾਰ ਸਾਡੇ ਕਠੋਰ ਲੱਗ ਸਕਦੇ ਨੇ। ਪਹਿਲਾਂ ਹੁੰਦਾ ਸੀ ਵੀ ਕਿਤੇ ਵੇਸ਼ਵਾ ਦਾ ਅੱਡਾ ਹੈ ਜਿਹੜੀ ਤਨ ਵੇਚਦੀ ਹੈ, ਹੁਣ ਤੇ ਇੱਕ ਬੱਚੇ ਨੇ ਪੜ੍ਹਾਈ ਕੀਤੀ, ਉਹਨੇ ਸੋਫਟਵੇਅਰ ਬਣਾ ਦਿੱਤਾ, ਹੁਣ ਤੇ ਘਰਾਂ ਦੀਆਂ ਇੱਦਾਂ ਫੋਨਾਂ ਦੇ ਵਿੱਚ ਐਪਸ ਚੱਲ ਪਈਆਂ, ਕੋਈ ਚੈਟਿੰਗ ਐਪਸ ਨੇ, ਕੋਈ ਕੁਝ ਨੇ, ਕੋਈ ਕੁਝ ਨੇ, ਵੀ ਸਮਾਜ ਦੇ ਪੱਲੇ ਗਾਂਧੀ ਭਰੋਸਿਆ ਹੈ। ਇਸ ਕਰਕੇ ਫਿਰ ਇਹ ਅਚੀਵਮੈਂਟ ਕਿਹੜੀ? ਹੁਣ ਉਸ ਸੋਫਟਵੇਅਰ ਤੋਂ ਕੰਪਨੀ ਨੇ ਉਹਨੂੰ ਜੇ ਲੱਖਾਂ ਡਾਲਰ ਵੀ ਦੇ ਦਿੱਤੇ ਤੇ ਮਾਂ ਖੁਸ਼ ਹੋ ਰਹੀ ਹੈ, ਮੇਰੇ ਪੁੱਤ ਨੇ ਤਰੱਕੀ ਬੜੀ ਕੀਤੀ ਹੈ, ਤੇਰੇ ਪੁੱਤ ਦੀ ਤਰੱਕੀ ਦਾ ਰੀਜ਼ਨ ਕੀ ਹੈ? ਇਸ ਕਰਕੇ ਇਹ ਦੁਨਿਆਵੀ ਤਰੱਕੀਆਂ ਜਿਹੜੀਆਂ ਨੇ ਉਹ ਗੁਰਮਤਿ ਵਿੱਚ ਕੋਈ ਮਾਨਤਾ ਨਹੀਂ ਰੱਖਦੀਆਂ। ਤੁਸੀਂ ਆਖਿਆ ਮੇਰਾ ਬੱਚਾ ਪਹਿਲੇ ਨੰਬਰ ਤੇ ਆ ਗਿਆ, ਸਤਿਗੁਰ ਨੇ ਆਖਿਆ ਨਹੀਂ,
ਜਦੋਂ ਵੀ ਕੋਈ ਸੰਸਾਰਿਕ ਅਸੀਂ ਅਚੀਵਮੈਂਟ ਕੀਤੀ, ਅਸੀਂ ਆਖਿਆ ਜੀ ਮੈਂ ਸਦਕੇ ਜਾਂਦਾ, ਮੈਂ ਕੁਰਬਾਨ ਜਾਂਦਾ, ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਅਸਲ ਵਿੱਚ ਮੈਂ ਕੁਰਬਾਨ ਉਹਦੇ ਕੋਲ ਜਾਂਦਾ ਜਿਹਦੇ ਕੋਲ ਰੱਬ ਦਾ ਨਾਂ ਹੈ, ਜਿਹਦੇ ਕੋਲ ਗੁਰੂ ਦੀ ਵਿਚਾਰ ਹੈ ਨਾ। ਮੈਂ ਤੇ ਭਾਈ ਸਦਕੇ ਉਹਦੇ ਕੋਲ ਜਾਂਦਾ, ਉਹ ਕੋਈ ਵੀ ਹੋਵੇ, ਉਹ ਰਾਜਾ ਹੋਵੇ, ਉਹ ਪਰਜਾ ਹੋਵੇ, ਉਹ ਭਿਖਾਰੀ ਹੋਵੇ, ਉਹ ਮੰਗਤਾ ਹੋਵੇ, ਕੋਈ ਵੀ ਹੋਵੇ, ਜਿਹਦੀ ਝੋਲੀ ਦੇ ਵਿੱਚ ਰੱਬ ਦਾ ਨਾਂ ਹੈ ਨਾ। ਵੇਖੋ ਸਤਿਗੁਰ ਦੀ ਬਾਣੀ ਦਾ ਇੱਕ ਵਾਕ, ਮਹਾਰਾਜ ਨੇ ਆਖਿਆ ਜਿਨ ਪੱਟ ਅੰਦਰ, ਪੱਟ ਦਾ ਅਰਥ ਹੁੰਦਾ ਸਾਧ ਸੰਗਤ ਰੇਸ਼ਮ, ਆਖਿਆ ਜਿਨ੍ਹਾਂ ਦੇ ਅੰਦਰ ਰੇਸ਼ਮ ਵਰਗੇ ਨੇ। ਹੁਣ ਤਾਂ ਉੱਤੇ ਰੇਸ਼ਮ ਦਾ ਕੱਪੜਾ ਮਹਿੰਗਾ ਵੀ ਹੈ, ਸੋਫਟ ਹੁੰਦਾ, ਮੁਲਾਇਮ ਹੈ, ਬੜਾ ਮਹਿੰਗਾ ਵੀ ਹੈ, ਬੜੀ ਉਹਦੀ ਕੋਸਟ ਹਾਈ ਹੈ। ਤੇ ਗੁਰਦੇਵ ਮਹਾਰਾਜ ਨੇ ਆਖਿਆ ਜਿਨ ਪੱਟ ਅੰਦਰ ਬਾਹਰ ਗੁੱਦੜ, ਗੁੱਦੜ ਦਾ ਮਤਲਬ ਸਮਝਦੇ ਗੋਦੜੀ, ਪਾਟਾ ਪੁਰਾਣਾ, ਲੀਰਾਂ ਤਨ ਉੱਤੇ ਕੋਈ ਪਾਈ ਫਿਰੇ, ਆਖਿਆ ਅੰਦਰ ਰੇਸ਼ਮ ਵਰਗੇ ਨੇ ਪਰ ਤਨ ਉੱਤੇ ਕੀ ਹੈ, ਗੋਦੜੀ ਹੈ, ਬਾਹਰੋਂ ਉਹਨਾਂ ਦੀ ਜਿਹੜੀ ਜਿਹੜੀ ਸੋ ਕਾਲਡ ਸੀ ਸ਼ਬਦ ਉੱਤੇ ਇਹਦੀ ਡਰੈਸ ਸੈਂਸ ਬੜੀ ਵਧੀਆ ਹੈ, ਇਹ ਕੱਪੜੇ ਬੜੇ ਵਧੀਆ ਪਾਉਂਦਾ, ਇਹ ਐਨ ਤਿਆਰ ਹੋ ਕੇ ਬੜਾ ਵਧੀਆ ਰਹਿੰਦਾ, ਪਰ ਜੇ ਅੰਦਰ ਪੱਥਰ ਹੋਇਆ ਫਿਰਦਾ ਉਹਦਾ ਅਰਥ ਹੀ ਕੋਈ ਨਹੀਂ। ਇਹ ਬਾਬੇ ਦਾ ਵਾਕ ਹੈ, ਮੇਰਾ ਆਪਣਾ ਤੇ ਹੈ ਨਹੀਂ। ਸਤਿਗੁਰ ਨੇ ਕਿਹਾ ਜਿਨ ਪੱਟ ਅੰਦਰ, ਆਖਿਆ ਜਿਨ੍ਹਾਂ ਦੇ ਅੰਦਰ ਰੇਸ਼ਮ ਵਰਗੇ ਨੇ। ਹੁਣ ਇਹਦਾ ਇਹ ਅਰਥ ਨਹੀਂ ਵੀ ਤੁਸੀਂ ਬਾਹਰੋਂ ਕੋਈ ਚੰਗੇ ਕੱਪੜੇ ਨਹੀਂ ਪਾ ਸਕਦੇ, ਗੱਲ ਉਹ ਹੈ ਵੀ ਬੰਦੇ ਨੂੰ ਸਾਫ਼ ਸੁਥਰਾ ਤੇ ਬਣ ਕੇ ਰਹਿਣਾ ਹੀ ਚਾਹੀਦਾ ਹੈ, ਪਰ ਅੰਦਰ ਵੀ ਤੇ ਰੇਸ਼ਮ ਵਰਗਾ ਹੋਣਾ ਚਾਹੀਦਾ ਹੈ ਨਾ। ਜੇ ਅੰਦਰੋਂ ਪੱਥਰ ਦੇ ਲੈ ਤੇ ਬਾਹਰ ਤੂੰ ਬੜਾ ਬਣਿਆ ਫਿਰਦਾ ਹੈ, ਇਹਦਾ ਤੇ ਕੋਈ ਅਰਥ ਹੀ ਨਹੀਂ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਮਹਾਰਾਜ ਨੇ ਆਖਿਆ ਉਹ ਸੰਸਾਰ ਵਿੱਚ ਕੀ ਨੇ, ਭਲੇ ਨੇ, ਚੰਗੇ ਨੇ। ਮਹਾਰਾਜ ਕਿਉਂ ਚੰਗੇ ਨੇ, ਆਖਿਆ ਤਿੰਨ ਨੇਹ ਲੱਗਾ ਰੱਬ ਛੇਤੀ, ਕਿਉਂਕਿ ਉਹਨਾਂ ਦਾ ਜਿਹੜਾ ਨੇਹ ਹੈ, ਜਿਹੜੀ ਮੁਹੱਬਤ ਹੈ, ਉਹ ਰੱਬ ਦੇ ਨਾਲ ਲੱਗੀ ਹੋਈ ਹੈ, ਤਾਂ ਕਰਕੇ ਉਹ ਚੰਗੇ ਨੇ। ਅੰਦਰੋਂ ਰੇਸ਼ਮ ਵਰਗੇ ਨੇ ਤੇ ਬਾਹਰੋਂ ਜਿਹੜੇ ਨੇ ਉਹ ਭਾਵੇਂ ਗੁੱਦੜੀ ਪਾਈ ਫਿਰਦੇ ਨੇ, ਭਾਵੇਂ ਗੋਦੜੀ ਤਨ ਉੱਤੇ ਪਾਈ ਫਿਰਦੇ ਨੇ। ਕਿੰਨੇ ਬੋਲ ਐਸੇ ਬਾਣੀ ਨੇ ਦਰਜ ਕੀਤੇ। ਮਹਾਰਾਜ ਆਖਿਆ ਸੰਤਨ ਕਾ ਦਾਨਾ ਰੁੱਖਾ, ਰੱਬ ਦੇ ਪਿਆਰਿਆਂ ਦੀ ਰੁੱਖੀ ਵੀ ਜਿਹੜੀ ਹੈ ਨਾ, ਉਹਦੇ ਵਿੱਚ ਸਾਰੇ ਖਜ਼ਾਨੇ ਹੁੰਦੇ ਨੇ। ਸੰਤਨ ਕਾ ਦਾਨਾ ਰੁੱਖਾ, ਰੁੱਖਾ ਦਾ ਮਤਲਬ ਕੀ ਹੁੰਦਾ ਹੈ, ਰੁੱਖੀ ਰੋਟੀ ਜਿਹਨੂੰ ਆਪਾਂ ਕਹਿੰਦੇ, ਹਰ ਰੁੱਖੀ ਰੋਟੀ ਖਾਏ ਸੰਭਾਲੇ। ਸੰਤਨ ਕਾ ਦਾਨਾ ਰੁੱਖਾ, ਰੱਬ ਦੇ ਭਗਤਾਂ ਦੀ ਰੁੱਖੀ ਸੁੱਖੀ ਵੀ ਜਿਹੜੀ ਹੈ ਨਾ, ਉਹਦੇ ਵਿੱਚ ਸਾਰੇ ਖਜ਼ਾਨੇ ਨੇ, ਜਿਹੜੀ ਉਹਨਾਂ ਦੀ ਆਪਣੀ ਹੱਕ ਦੀ ਹੈ। ਇੱਕ ਜਿਹੜੀ ਸੋ ਕਾਲਡ ਦੁਨੀਆਂ ਦੀ ਅਚੀਵਮੈਂਟ ਕੋਈ ਪ੍ਰਾਪਤੀ ਕਰਕੇ ਬੰਦੇ ਨੇ ਬਹੁਤ ਸਾਰਾ ਇਕੱਠਾ ਕਰ ਲਿਆ, ਇੱਕ ਪਾਸੇ ਉਹਦੀ ਗੱਲ ਬਾਬੇ ਨੇ ਕੀਤੀ ਹੈ। ਸੰਤਨ ਕਾ ਦਾਨਾ ਰੁੱਖਾ ਤੇ ਸਰਬ ਨਿਧਾਨ, ਆਖਿਆ ਉਹਦੇ ਵਿੱਚ ਸਾਰੇ, ਸਰਬ ਨਿਧਾਨ ਦਾ ਅਰਥ ਹੈ ਸਾਰੇ ਖਜ਼ਾਨੇ ਉਹਦੇ ਵਿੱਚ ਆ ਗਏ। ਗ੍ਰੇ ਸਾਕਤ, ਘਰ ਹੋਵੇ ਸਾਕਤ ਦਾ, ਸਾਕਤ ਕਿਹਨੂੰ ਕਹਿੰਦੇ ਨੇ, ਜਿਹੜਾ ਰੱਬ ਦੇ ਨਾਮ ਨਾਲੋਂ ਟੁੱਟਿਆ ਹੋਇਆ ਬੰਦਾ ਏ, ਉਹਨੂੰ ਸਾਕਤ ਕਿਹਾ ਜਾਂਦਾ, ਆਖਿਆ ਘਰ ਹੋਵੇ ਸਾਕਤ ਦਾ। ਗ੍ਰੇ ਸਾਕਤ ਛੱਤੀ ਪ੍ਰਕਾਰ, ਸਮਝਦੇ ਛੱਤੀ ਪ੍ਰਕਾਰ, ਛੱਤੀ ਪ੍ਰਕਾਰ ਦੇ ਭੋਜਨ ਵੀ ਰੱਬ ਦੇ ਨਾਲੋਂ ਟੁੱਟੇ ਹੋਏ ਬੰਦੇ ਦੇ ਘਰ ਵਿੱਚ ਪੱਕਦੇ ਹੋਣ, ਇਹਨਾਂ ਪਕਵਾਨ ਉਹਦੇ ਘਰ ਵਿੱਚ ਹੋਵੇ। ਗ੍ਰੇ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ, ਬਿਖੂ ਦਾ ਅਰਥ ਹੁੰਦਾ ਹੈ ਸਾਧ ਸੰਗਤ ਜੀ ਜ਼ਹਿਰ। ਬਾਬੇ ਨੇ ਆਖਿਆ ਸਾਕਤ, ਰੱਬੀ ਨਾਮ ਨਾਲੋਂ ਟੁੱਟੇ ਹੋਏ ਬੰਦੇ ਦੇ ਘਰ ਵਿੱਚ ਜੇ ਛੱਤੀ ਪ੍ਰਕਾਰ ਦੇ ਪਦਾਰਥ ਪਕਵਾਨ ਪੱਕਦੇ ਹੋਣ ਤੇ ਉਹ ਕੀ ਹੈ, ਬਿਖ ਹੈ, ਜ਼ਹਿਰ ਹੈ। ਉਹਦੇ ਧੀਆਂ ਪੁੱਤਰ ਪਕਵਾਨ ਨਹੀਂ ਖਾ ਰਹੇ, ਉਹਦੇ ਧੀਆਂ ਪੁੱਤਰ ਕੀ ਖਾ ਰਹੇ ਨੇ, ਜ਼ਹਿਰ ਖਾ ਰਹੇ ਨੇ। ਉਹ ਆਪਣੇ ਹੱਥੀਂ ਬੱਚਿਆਂ ਨੂੰ ਇਦਾਂ ਡਾਇਨਿੰਗ ਟੇਬਲ ਦੇ ਉੱਤੇ ਸਜਾ ਕੇ ਕੀ ਦੇ ਰਿਹਾ, ਜ਼ਹਿਰ ਦੇ ਰਿਹਾ, ਵਨ ਸੁਵੰਨੇ ਜ਼ਹਿਰ ਦੇ ਰਿਹਾ। ਮਤਲਬ ਕੋਈ ਇੱਦਾਂ ਕਹਿ ਲਓ ਕਿ ਜਿਵੇਂ ਸਬਜ਼ੀਆਂ ਵਨ ਸੁਵੰਨੀਆਂ ਹੁੰਦੀਆਂ ਨਾ, ਕੋਈ ਸੁੱਕੀ ਹੋ ਗਈ, ਕੋਈ ਲੂਣੀ ਹੋ ਗਈ, ਕੋਈ ਕਿਸੇ ਤਰ੍ਹਾਂ ਦੀ ਹੋ ਗਈ, ਕੋਈ ਤਰੀ ਵਾਲੀ ਹੋ ਗਈ, ਆਖਿਆ ਉਹਨੇ ਵੀ ਜ਼ਹਿਰ ਹੀ ਹੈ। ਕੋਈ ਸੁੱਕਾ ਜ਼ਹਿਰ ਦੇਤਾ, ਕੋਈ ਤਰੀ ਵਾਲਾ ਜ਼ਹਿਰ ਦੇਤਾ, ਕਿਤੇ ਜ਼ਹਿਰ ਦੇ ਪੇੜੇ ਵੱਟ ਕੇ ਉਹਨੇ ਕੋਫਤੇ ਬਣਾ ਲਏ, ਬਸ ਜ਼ਹਿਰ, ਉਹ ਹੈ ਜ਼ਹਿਰ ਹੀ ਹੈ ਸਾਰਾ। ਗ੍ਰੇ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ, ਇੱਕ ਬਚਨੇ ਦੇ ਵਿੱਚੋਂ ਹੋਰ ਪੜਾਂਗਾ। ਬਾਬੇ ਨੇ ਆਖਿਆ ਭਗਤ ਜਨਾ ਕਾ ਲੂਗਰਾ, ਜਿਹੜੇ ਰੱਬ ਦੇ ਭਗਤ ਨੇ ਉਹਨਾਂ ਨੇ ਤਨ ਉੱਤੇ ਲੂੰਗੀ, ਕੋਈ ਲੂੰਗਰਾ ਵੀ ਪਹਿਨਿਆ ਹੋਵੇ, ਪਹਿਲਾਂ ਹੁੰਦਾ ਸੀ ਲੂੰਗੀ ਬੰਨਦੇ ਹੁੰਦੇ ਸੀ, ਜਿਹਨੂੰ ਆਪਾਂ ਆਪਣੇ ਚਾਦਰਾ ਕਹਿ ਦਿੰਦੇ ਨੇ, ਕਿਤੇ ਧੋਤੀ ਕਹਿੰਦੇ ਨੇ, ਕਿਤੇ ਲੂੰਗੀ ਕਹਿੰਦੇ ਨੇ।
ਆਖਿਆ ਭਗਤਾਂ ਦਾ ਲੂਗਰਾ, ਭਗਤ ਜਨਾ ਕਾ ਰੱਬ ਦੇ ਸੇਵਕਾਂ ਦਾ ਲੂਗਰਾ, ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ। ਵੀ ਜੇ ਕੋਈ ਉਸ ਬੰਦੇ ਉਹਨੂੰ ਓੜ ਲਵੇ, ਓੜ ਦਾ ਮਤਲਬ ਹੁੰਦਾ ਪਹਿਣ ਲਵੇ, ਸਮਝੋ ਨੰਗਾ ਹੀ ਨਹੀਂ ਆ, ਉਹ ਕੱਜਿਆ ਹੋਇਆ ਹੈ। ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ, ਸਾਕਤ ਸਿਰਪਾਓ ਰੇਸ਼ਮੀ। ਰੱਬ ਦੇ ਨਾਮ ਨਾਲੋਂ ਟੁੱਟਿਆ ਹੋਇਆ ਬੰਦਾ ਸਾਕਤ ਜੇ ਰੇਸ਼ਮੀ ਲਬਾਦਾ ਵੀ ਪਾ ਲਵੇ, ਸਾਕਤ ਸਿਰਪਾਓ ਰੇਸ਼ਮੀ, ਉਹਨੇ ਆਪਣੇ ਤਨ ਦੇ ਉੱਤੇ ਸਿਰ ਪਾਓ, ਸਿਰ ਪਾਓ ਦਾ ਅਰਥ ਹੁੰਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਉਣ ਵਾਲੀ ਚੀਜ਼, ਉਹਨੂੰ ਸਰੋਪਾ ਵੀ ਕਹਿੰਦੇ ਨੇ। ਸਿਰਪਾਓ ਦਾ ਆਪਣਾ ਅਰਥ ਕੀ ਹੈ? ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜੀ ਚੀਜ਼ ਪਾਈ ਜਾਂਦੀ ਹੈ, ਹੁਣ ਤੇ ਉਹ ਗਲ ਦੇ ਵਿੱਚ ਹੀ ਇਕੱਲਾ ਪਾਉਂਦੇ ਨੇ, ਉਹਨੂੰ ਵੀ ਚਲੋ ਸਰੋਪਾ ਕਹਿ ਦਿੰਦੇ ਨੇ, ਪਰ ਸਿਰਪਾਓ ਦਾ ਆਪਣਾ ਅਰਥ ਇਹੋ ਹੀ ਹੈ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ, ਸਿਰ ਪਾਓ ਵੀ ਉਹ ਕੱਪੜਾ ਜਿਹੜਾ ਸਿਰ ਤੋਂ ਲੈ ਕੇ ਪੈਰਾਂ। ਤੁਸੀਂ ਕਦੀ ਹਜ਼ੂਰ ਸਾਹਿਬ ਵੇਖੋ, ਉੱਥੇ ਜਦੋਂ ਸਿਰਪਾਓ ਦਿੱਤਾ ਜਾਂਦਾ ਨਾ, ਤੇ ਉਹ ਸਿਰ ਦੇ ਉੱਤੇ ਵਲੇਟਦੇ ਨੇ, ਮਤਲਬ ਇੱਕ ਦਸਤਾਰ ਵਲੇਟਦੇ ਨੇ, ਫਿਰ ਉਹ ਪੂਰਾ ਚੋਲਾ ਪਾਉਂਦੇ ਨੇ ਥਾਂ ਤਾਈ, ਉਹਨੂੰ ਕਹਿੰਦੇ ਨੇ ਸਿਰਪਾਓ, ਵੀ ਉਹ ਕੱਪੜਾ ਜਿਹਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਪਾ ਲਿਆ ਗਿਆ। ਖੈਰ, ਬਾਬੇ ਨੇ ਆਖਿਆ ਸਾਕਤ ਬੰਦਾ ਹੋਵੇ ਰੱਬ ਨਾਲੋਂ ਟੁੱਟਿਆ, ਗੁਰੂ ਦੀ ਵਿਚਾਰ ਨਾਲੋਂ ਟੁੱਟਿਆ ਬੰਦਾ ਹੋਵੇ, ਕੌਮ ਦਾ ਘਾਣ ਕਰਨ ਵਾਲਾ ਵੀ ਤੇ ਸਰੋਪਾ ਕਈ ਰਾਉਨੂੰ ਵੀ ਪਾ ਦਿੱਤਾ ਜਾਂਦਾ। ਸਾਕਤ ਸਿਰਪਾਓ ਰੇਸ਼ਮੀ, ਰੇਸ਼ਮ ਦਾ ਉਹਨੇ ਸਰੋਪਾ ਪਾਇਆ ਹੋਵੇ, ਸਿਰ ਤੋਂ ਲੈ ਕੇ ਪੈਰਾਂ ਤੱਕ ਉਹਦਾ ਕੱਪੜਾ ਰੇਸ਼ਮ ਦਾ ਹੋਵੇ, ਸਾਕਤ ਸਿਰਪਾਓ ਰੇਸ਼ਮੀ ਪੈਰਤ ਜੇ ਉਹਨੇ ਪਾਇਆ ਹੋਇਆ ਪੱਤ ਖੋਈ। ਆਖਿਰ ਰੱਬ ਦੇ ਦਰ ਉੱਤੇ ਉਹਦੀ ਕੋਈ ਇੱਜ਼ਤ ਨਹੀਂ, ਤੇ ਇੱਕ ਪਾਸੇ ਜਿਹਨੇ ਸਰੋਪਾ ਨਾ ਵੀ ਪਾਇਆ ਹੋਵੇ ਨਾ, ਭਾਵੇਂ ਉਹਨੂੰ ਸਰੋਪਾ ਨਾ ਵੀ ਮਿਲਿਆ ਹੋਵੇ, ਪਰ ਫਿਰ ਵੀ ਉਹ ਰੱਬ ਦਾ ਭਗਤ ਹੋਵੇ ਤੇ ਉਹ ਪੱਤ ਵਾਲਾ ਹੈ, ਇੱਜ਼ਤ ਵਾਲਾ ਹੈ। ਤਾਂ ਤੇ ਗੁਰਦੇਵ ਦਾ ਜਿਹੜਾ ਮੈਂ ਬਚਨ ਸਾਂਝਾ ਕਰਨ ਲੱਗਾ ਸੀ, ਬਾਬੇ ਨੇ ਆਖਿਆ ਮੈਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ, ਕਿਤੋਂ?

0: ਜਾਉਂ ਕੁਰਬਾਨ ਜਾਨਾ, ਬਲਿਹਾਰ ਜਾਨਾ, ਵਾਰਨੇ ਜਾਨਾ। ਮਹਾਰਾਜ ਕਿਤੋਂ? ਹਉ ਕੁਰਬਾਨੈ ਜਾਉਂ ਤਿਨਾ ਕੈ। ਅੱਛਾ, ਘਰ ਦੇ ਵਿੱਚ ਪੁੱਤ ਪਹਿਲੇ ਨੰਬਰ ਦੀ ਪੋਜੀਸ਼ਨ ਲੈ ਕੇ ਆਵੇ ਤੇ ਜਿੱਦਾਂ ਉਦੋਂ ਖੁਸ਼ ਹੁੰਦੇ ਹੋ, ਜਿਵੇਂ ਉਦੋਂ ਚਾਹ ਚੜ੍ਹਦਾ, ਉਦੋਂ ਵੀ ਕਦੀ ਚਾਹ ਚੜ੍ਹਿਆ ਵੀ ਉਹਨੇ ਗੁਰਮਤ ਸਿੱਖੀ ਹੈ, ਬਾਣੀ ਸਿੱਖੀ ਹੈ, ਵੀ ਇਹਦੀ ਜ਼ਬਾਨ ਤੋਂ ਬਾਣੀ ਦੇ ਚਾਰ ਅੱਖਰ ਨਿਕਲੇ ਨੇ, ਬੰਦਾ ਉਦੋਂ ਉਹਨੂੰ ਤੇ ਬੰਦਾ ਕੁਝ ਮੰਨਦਾ ਹੀ ਨਹੀਂ ਉਹਨਾਂ ਚੀਜ਼ਾਂ ਨੂੰ। ਜਿੱਦਣ ਬੱਚਾ ਖੁਦ ਆਖੇ ਵੀ ਚਲੋ ਗੁਰਦੁਆਰੇ ਮੱਥਾ ਟੇਕੀਏ, ਮੰਮੀ ਕਿੰਨੇ ਦਿਨ ਹੋ ਗਏ ਆਪਾਂ ਗੁਰੂ ਘਰ ਗਏ ਨੀ, ਉਦਣ ਵੀ ਚਾਹ ਚੜ੍ਹਿਆ ਕਦੀ? ਜਿੱਦਣ ਬੱਚਾ ਇਹੋ ਜਿਹਾ ਆਖੇ ਵੀ ਚਲੋ ਵੀ ਆਪਾਂ ਸਾਰਾ ਟੱਬਰ ਬਹਿ ਕੇ ਬਾਣੀ ਪੜ੍ਹੀਏ, ਕਿਉਂਕਿ ਅਸੀਂ ਘਾੜ ਤੇ ਨਹੀਂ ਘੜ ਸਕੇ, ਅਸੀਂ ਕਦੀ ਕਿਹਾ ਹੀ ਨਹੀਂ ਵੀ ਚੱਲ ਪੁੱਤ ਕੋਈ ਨਹੀਂ, ਠੀਕ ਹੈ ਸਕੂਲ ਦੀ ਆਪਣੀ ਮਹਾਨਤਾ ਹੈਗੀ ਹੈ, ਚੰਗੀ ਗੱਲ ਹੈ, ਸਕੂਲ ਵੀ ਜਾਣਾ ਹੀ ਹੈ, ਦੁਨੀਆਂ ਦੀ ਐਜੂਕੇਸ਼ਨ ਲੈਣੀ ਹੈ, ਪਰ ਇੱਕ ਐਜੂਕੇਸ਼ਨ ਤੇਰੇ ਜੀਵਨ ਵਿੱਚੋਂ ਵਿਸਰਨੀ ਨਹੀਂ ਚਾਹੀਦੀ, ਉਹ ਕੀ ਹੈ? ਰੱਬ ਦਾ ਨਾਂ, ਜਿਹਨੇ ਤੈਨੂੰ ਅਸਲੀ ਸਕੂਨ ਦੇਣਾ, ਇਹ ਵੀ ਐਜੂਕੇਸ਼ਨ ਚਾਹੀਦੀ ਹੈ। ਠੀਕ ਹੈ ਤੂੰ ਦੁਕਾਨਦਾਰੀਆਂ ਕਰਨੀਆਂ ਨੇ, ਹੱਟੀਆਂ ਕਰਨੀਆਂ ਨੇ, ਦੁਨੀਆਂ ਦੀ ਕਿਰਤ ਕੰਮ ਕਾਰ ਕਰਨੇ ਨੇ, ਪਰ ਇੱਕ ਕੰਮ ਹੈ ਜਿਹੜਾ ਨਹੀਂ ਵਿਸਰਨਾ ਚਾਹੀਦਾ, ਉਹ ਕੀ ਹੈ? ਰੱਬ ਦਾ ਨਾਂ। ਇੱਧਰਲੇ ਬੰਨੇ ਬੰਦਾ ਜਿਹੜਾ ਹੈ ਉਹ ਮੂੰਹ ਭਵਾ ਲੈਂਦਾ। ਅਸੀਂ ਕਈ ਵਾਰ ਇੱਥੇ ਯਤਨ ਕੀਤਾ ਵੀ ਗੁਰਬਾਣੀ ਸੰਥਿਆ ਦੀ ਕਲਾਸ ਸ਼ੁਰੂ ਕੀਤੀ ਜਾਵੇ, ਤੇ ਸਰੀਰ ਕਿੰਨੇ ਹੁੰਦੇ ਨੇ, ਪਹਿਲੇ ਦਿਨ ਹੁੰਦੇ ਨੇ ਪੰਜ ਸੱਤ ਜਾਣੇ ਇਕੱਠੇ ਹੋ ਕੇ ਆ ਜਾਂਦੇ ਨੇ, ਫਿਰ ਥੋੜੇ ਦਿਨ ਲੰਘਦੇ ਨੇ, ਕਿਸੇ ਨੂੰ ਕੋਈ ਕੰਮ ਪੈ ਗਿਆ, ਕਿਸੇ ਨੂੰ ਕੋਈ ਕੰਮ ਪੈ ਗਿਆ, ਹੌਲੀ ਹੌਲੀ ਸਮਾਪਤੀ ਹੋ ਗਈ। ਕਿੰਨਿਆਂ ਨੇ ਐਸਾ ਉੱਦਮ ਕੀਤਾ? ਬੱਚਿਆਂ ਦੇ ਕੈਂਪ ਲੱਗਦੇ ਨੇ, ਚਲੋ ਜਿਹੜੇ ਭਾਗਾਂ ਵਾਲੇ ਜਿਹੜੇ ਭੇਜਦੇ ਨੇ, ਪਰ ਕਿੰਨੇ ਕੁ ਹੁੰਦੇ ਨੇ? ਕਿਉਂਕਿ ਇਹਨੂੰ ਬੰਦੇ ਨੇ ਕੁਝ ਮੰਨਿਆ ਹੀ ਨਹੀਂ, ਤੇ ਬਾਬੇ ਨੇ ਸਭ ਕੁਝ ਇਹਨੂੰ ਮੰਨਿਆ। ਫਰਕ ਇਹ ਹੈ, ਬਾਬੇ ਨੇ ਸਭ ਕੁਝ ਇਹਨੂੰ ਮੰਨਿਆ। ਆਖਾ ਕੋਈ ਫਰਕ ਨਹੀਂ ਪੈਂਦਾ ਕੋਈ ਕਿੰਨੀ ਅਰਨਿੰਗ ਕਰ ਰਿਹਾ, ਕੋਈ ਧਨ ਦੌਲਤ ਕਿੰਨੀ ਕਮਾ ਰਿਹਾ, ਕੋਈ ਫਰਕ ਨਹੀਂ ਪੈਂਦਾ ਦੁਨੀਆਂ ਦੇ ਬੰਦਾ ਕਿਹੜੇ ਆ ਉਹਦੇ ਉੱਤੇ ਹੈ। ਮੈਨੂੰ ਤੇ ਇਸੇ ਗੱਲ ਨਾਲ ਫਰਕ ਪੈਂਦਾ, ਮੈਂ ਤੇ ਉਹ ਤੋਂ ਸਦਕੇ ਜਾਣਾ ਜਿੰਨੇ ਕੋਈ ਗੁਰੂ ਦੇ ਸ਼ਬਦ ਨੂੰ ਪੱਲੇ ਬੰਨ ਲਿਆ। ਹਉ ਕੁਰਬਾਨੈ ਜਾਉਂ ਤਿਨਾ ਕੈ, ਲੈਣ ਜੋ ਤੇਰਾ ਨਾਂ। ਹੇ ਵਾਹਿਗੁਰੂ, ਜਿੰਨੇ ਤੇਰੇ ਨਾਂ ਨੂੰ ਲਿਆ ਮੈਂ ਉਹ ਤੋਂ ਕੁਰਬਾਨ ਜਾਂਦਾ। ਲੈਣ ਜੋ ਤੇਰਾ ਨਾਉਂ ਤਿਨਾ ਕਹਿ, ਹਾਂ ਸਦ ਕੁਰਬਾਨੈ ਜਾਉਂ। ਜਿਹੜੇ ਨਾਂ ਲੈਂਦੇ ਨੇ ਸਦੀਵ ਸਦਾ ਉਹ ਤੋਂ ਕੁਰਬਾਨ ਜਾਂਦਾ। ਇੱਕ ਬਚਨ ਬੜਾ ਪਿਆਰਾ ਹੈ ਬਾਣੀ ਦਾ, ਉਹਨਾਂ ਸਤਿਗੁਰ ਨੇ ਆਖਿਆ, ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿੰਨਾ ਵਾਸ। ਬਾਬੇ ਨੇ ਆਖਿਆ ਮੈਂ ਉਹਨਾਂ ਪੰਛੀਆਂ ਤੋਂ ਵੀ ਬਲਿਹਾਰ ਜਾਂਦਾ, ਪੰਛੀਆਂ ਤੋਂ ਉਹ ਰੱਬ ਨਹੀਂ ਛੱਡਦੇ। ਕੱਕਰ ਚੁਗਣ ਥਲ ਵਸਣ, ਰੱਬ ਨਾ ਛੋਡਣ ਪਾਸ। ਥੋੜਾ ਬਹੁਤਾ ਉਹਨਾਂ ਨੇ ਆਪਣਾ ਦਾਣਾ ਪਾਣੀ ਚੁਗ ਲਿਆ, ਪਰ ਉਹਨਾਂ ਨੇ ਰੱਬ ਨੂੰ ਨਹੀਂ ਭੁਲਾਇਆ। ਉਹਨਾਂ ਛੋਟੇ ਛੋਟੇ ਪੰਛੀਆਂ ਤੋਂ ਵੀ ਮੈਂ ਬਲਿਹਾਰ ਜਾਂਦਾ। ਤੇ ਇੱਕ ਉਹ ਹੈ ਜਿਹੜਾ ਬਹੁਤ ਵੱਡਾ ਹੈ ਪਰ ਰੱਬ ਨੂੰ ਚੇਤੇ ਉਹਨੇ ਕੀਤਾ ਨਹੀਂ। ਸਤਿਗੁਰੂ ਨੇ ਪਹਿਲੇ ਬਚਨ ਵਿੱਚ ਇੱਥੇ ਜਿਹੜੀ ਗੱਲ ਆਖੀ, ਆਖਿਆ ਬਾਬਾ ਜੀ ਅਰਦਾਸ ਕੀਤੀ ਹੈ ਗੁਰੂ ਦੇ ਅੱਗੇ, ਸਾਡੀ ਵੀ ਬਣ ਜਾਵੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਮੇਰੇ ਜਿਸਮ ਦੀ ਹਾਲਤ, ਮੇਰੇ ਸਰੀਰ ਦੀ ਹਾਲਤ ਇਹ ਹੋਈ ਪਈ ਹੈ ਵੀ ਮੇਰਾ ਇਹ ਤਨ ਇਹਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ। ਇਹ ਤਨ ਮਾਇਆ ਪਾਹਿਆ ਪਿਆਰੇ। ਪਾਹ ਕੀ ਹੁੰਦੀ ਹੈ? ਵੀ ਜਦੋਂ ਕੋਈ ਕੱਪੜੇ ਨੂੰ ਜਿਹੜਾ ਪੱਕਾ ਰੰਗ ਚੜ੍ਹਨ ਤੋਂ ਪਹਿਲਾਂ ਨਾ ਉਹਨੂੰ ਫਿਰ ਲੂਣ ਫੜਕੜੀ ਜਾਂ ਸੋਡੇ ਦੀ ਲਾਗ ਦੇਈਦੀ ਆ ਵੀ ਸੋਡਾ ਲੂਣ ਜਾਂ ਇਸ ਪਾਣੀ ਦੇ ਵਿੱਚ ਉਹ ਕੱਪੜਾ ਫੜਕੜੀ ਪਾ ਕੇ ਰਿੰਨਿਆ ਜਾਂਦਾ, ਡੋਬਿਆ ਜਾਂਦਾ, ਫਿਰ ਰੰਗ ਪਾਣੀ ਵਿੱਚ ਜਿਹੜਾ ਹੈ ਉਹ ਰਿੰਨ ਕੇ ਤੇ ਉਹ ਲਾਗ ਵਾਲਾ ਕੱਪੜਾ ਫਿਰ ਉਹਦੇ ਵਿੱਚ ਪਾ ਦੇਈਦਾ, ਫਿਰ ਉਹਦੇ ਉੱਤੇ ਰੰਗ ਚੰਗਾ ਚੜ੍ਹਦਾ। ਹੁਣ ਮਹਾਰਾਜ ਕਹਿੰਦੇ ਨੇ ਮੈਨੂੰ ਵੀ ਪਾਹ ਲੱਗੀ ਹੈ, ਪਰ ਪਾਹ ਲੱਗੀ ਕਿਹੜੀ ਹੈ? ਮਾਇਆ ਦੀ। ਇੱਕ ਹੁੰਦਾ ਉਹ ਜਿਵੇਂ ਕਈ ਸਿੰਘ ਦਸਤਾਰ ਸਜਾਉਂਦੇ ਨੇ, ਖਾਸ ਕਰਕੇ ਜਿਹੜੇ ਸਾਡੇ ਸ਼ਹਿਰੀ ਵੀਰ ਭਰਾ ਨੇ, ਉਹਨਾਂ ਨੇ ਇੱਦਾਂ ਪੱਗ ਬੰਨ ਕੇ ਤੇ ਉੱਤੇ ਫਿਰ ਮਾਇਆ ਲਾ ਲੈਂਦੇ ਸੀ, ਇੱਦਾਂ ਕਰਕੇ ਉਹ ਪੱਗ ਉੱਦਾਂ ਹੀ ਰਹਿੰਦੀ ਸੀ, ਆਕੜੀ ਰਹਿਣੀ ਪੱਗ ਐਂ ਕਰਕੇ। ਜਿਹੜੇ ਕੱਪੜੇ ਨੂੰ ਮਾਇਆ ਲੱਗੀ ਹੋਵੇ ਉਹ ਮਾਇਆ ਹੀ ਸ਼ਬਦ ਉਹਦੇ ਲਈ ਵਰਤਦੇ ਨੇ, ਉਹ ਕੱਪੜਾ ਆਕੜ ਜੇ ਜਾਂਦਾ। ਬਾਬੇ ਨੇ ਆਖਿਆ ਮੇਰੇ ਤਨ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਇਹ ਤਨ ਮਾਇਆ ਪਾਹੇ ਆ ਪਿਆਰੇ। ਹੇ ਪਿਆਰੇ, ਤਨ ਨੂੰ ਕਿਹਦੀ ਪਾਹ ਲੱਗੀ ਹੈ? ਮਾਇਆ ਦੀ। ਤੇ ਰੰਗਿਆ ਕਾਹਦੇ ਨਾਲ? ਲੀਤੜਾ ਲੱਭ ਰੰਗਾਏ, ਲਾਲਚ ਨਾਲ ਰੰਗਿਆ ਹੀ ਪਿਆ। ਲਾਲਚ ਖਤਮ ਹੀ ਨਹੀਂ ਹੁੰਦਾ ਕਦੀ, ਲਾਲਚ ਦਾ ਰੰਗ ਚੜਿਆ ਹੋਇਆ। ਸਤਿਗੁਰ ਨੇ ਬਾਣੀ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ। ਵੈਸੇ ਬਾਬੇ ਨੇ ਆਖਿਆ ਲਾਲਚ ਛੋਡੋ ਅੰਧਿਓ, ਆਖਿਆ ਇਹ ਅੰਨੇ ਮਨੁੱਖ ਲਾਲਚ ਛੱਡ ਜੀਵਨ ਵਿੱਚੋਂ, ਲਾਲਚ ਦੂਰ ਕਰ। ਲਾਲਚ ਛੋਡੋ ਅੰਧਿਓ, ਲਾਲਚ ਦੁੱਖ ਭਾਰੀ। ਇਹ ਬੜਾ ਵੱਡਾ ਦੁੱਖ ਜੇ ਲਾਲਚੀ ਬੰਦਾ ਕਦੀ ਸੁਖੀ ਨਹੀਂ ਹੋ ਸਕਦਾ। ਤੇ ਰੱਬ ਦੀ ਖੁਸ਼ੀ ਕਿਵੇਂ ਲਵੇਂਗਾ ਜੇ ਅੰਦਰ ਲਾਲਚੀ ਹੈ? ਤੇ ਜੇ ਤੂੰ ਲਾਲਚੀ ਸੁਭਾਅ ਦਾ ਹੈ ਨਾ, ਅੱਛਾ ਲਾਲਚੀ ਬੰਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਇਹ ਸੱਚ ਹੈ। ਭਾਵੇਂ ਬੰਦਾ ਆਪ ਲਾਲਚ ਕਰੀ ਜਾਵੇ, ਪਰ ਜਿਹੜਾ ਆਪ ਵੀ ਲਾਲਚ ਕਰਦਾ ਹੋਊਗਾ ਉਹਨੂੰ ਵੀ ਕੋਈ ਦੂਜਾ ਲਾਲਚੀ ਬੰਦਾ ਚੰਗਾ ਨਹੀਂ ਲੱਗਦਾ। ਕੋਈ ਬੰਦਾ ਆਪ ਚੋਰੀ ਕਰਦਾ ਹੋਵੇ ਤੇ ਜੇ ਉਹਦੇ ਘਰ 'ਚ ਚੋਰੀ ਹੋ ਜਾਵੇ ਉਹਨੂੰ ਚੋਰ ਚੰਗਾ ਲੱਗੂਗਾ? ਉਹਨੂੰ ਵੀ ਨਹੀਂ ਚੰਗਾ ਲੱਗਦਾ। ਇਸੇ ਤਰੀਕੇ ਨਾਲ ਲਾਲਚ ਰੱਬ ਨੂੰ ਵੀ ਚੰਗਾ ਨਹੀਂ ਲੱਗਦਾ। ਸਤਿਗੁਰ ਨੇ ਆਖਿਆ ਬੜਾ ਵੱਡਾ ਦੁੱਖ ਹੈ, ਲਾਲਚ ਛੋਡੋ ਅੰਧਿਓ, ਲਾਲਚ ਦੁੱਖ ਭਾਰੀ। ਇਹ ਬੜਾ ਵੱਡਾ ਦੁੱਖ ਜੇ। ਤੇ ਮੇਰੀ ਤੇ ਸਿਚੁਏਸ਼ਨ ਇਹ ਬਣੀ ਪਈ ਹੈ ਵੀ ਤਨ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ ਤੇ ਸਰੀਰ ਕਾਹਦੇ ਨਾਲ ਰੰਗਿਆ ਹੋਇਆ? ਲੋਭ ਦੇ ਨਾਲ। ਇਹ ਤਨ ਮਾਇਆ ਪਾਹੇ ਆ ਪਿਆਰੇ, ਲੀਤੜਾ ਲੱਭ ਰੰਗਾਏ। ਇਹ ਮੈਂ ਚੋਲਾ ਪਾਇਆ ਹੋਇਆ, ਜਿਵੇਂ ਹੁਣ ਮੈਂ ਕੱਪੜਾ ਪਾਇਆ, ਜਿਵੇਂ ਆਮ ਆਪਾਂ ਇੱਕ ਸ਼ਬਦ ਵਰਤਦੇ ਹਾਂ ਜੀ, ਕੋਈ ਨਿਹੰਗ ਸਿੰਘ ਹੈ ਉਹ ਚੋਲੇ ਪਾਉਂਦੇ ਨੇ, ਕੋਈ ਗਿਆਨੀ ਜੀ ਹੈ ਉਹਨੇ ਤਨ ਉੱਤੇ ਕੀ ਪਾਇਆ ਹੋਇਆ? ਚੋਲਾ ਵਸਤਰ। ਆਹ ਜਿਹੜਾ ਸਰੀਰ ਉੱਤੇ ਆਪਾਂ ਪਾਉਂਦੇ ਨੂੰ ਚੋਲਾ ਹੀ ਕਹਿੰਦੇ। ਈਵਨ ਸਰੀਰ ਵੀ ਤੇ ਚੋਲਾ ਹੀ ਹੈ ਨਾ, ਸਰੀਰ ਨੂੰ ਵੀ ਇੱਕ ਸ਼ਬਦਾਵਲੀ ਜਿਹੜੀ ਆਪਾਂ ਵਰਤਦੇ ਹਾਂ ਵੀ ਬੰਦੇ ਨੇ ਸਰੀਰ ਦਾ ਚੋਲਾ ਛੱਡ ਜਾਣਾ, ਸਰੀਰ ਵੀ ਚੋਲਾ ਹੀ ਹੈ। ਹੁਣ ਮੇਰਾ ਇਹ ਜਿਹੜਾ ਚੋਲਾ ਹੈ, ਮੇਰਾ ਇਹ ਜਿਹੜਾ ਸਰੀਰ ਹੈ, ਇਹ ਲੋਭ ਦੇ ਰੰਗ ਵਿੱਚ ਰੰਗਿਆ ਪਿਆ ਹੈ ਤੇ ਲੋਭ ਨਾਲ ਰੰਗਿਆ ਹੋਇਆ ਸਰੀਰ ਕਦੀ ਵੀ ਗੁਰੂ ਨੂੰ ਚੰਗਾ, ਆਪੋ ਆਪਣੀ ਪਸੰਦ ਹੁੰਦੀ ਹੈ ਨਾ ਜੀ, ਤੁਹਾਡਾ ਖਾਣਾ ਤੁਹਾਡੀ ਆਪਣੀ ਪਸੰਦ ਹੈ, ਤੁਹਾਡਾ ਪਹਿਨਣਾ ਤੁਹਾਡੀ ਆਪਣੀ ਪਸੰਦ ਹੈ, ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਹੈ, ਕੋਈ ਚੀਜ਼ ਚੰਗੀ ਨਹੀਂ ਲੱਗਦੀ। ਅੱਛਾ ਇਹ ਨਹੀਂ ਹੁੰਦਾ ਵੀ ਸਾਨੂੰ ਉਹਦੇ ਨਾਲ ਕੋਈ ਨਫ਼ਰਤ ਹੁੰਦੀ ਹੈ। ਮੰਨ ਲਓ ਹੁਣ ਕੋਈ ਬੰਦਾ ਹੈ ਤੁਹਾਨੂੰ ਉਹਦੀ ਕੋਈ ਇੱਕ ਹਰਕਤ ਚੰਗੀ ਨਹੀਂ ਲੱਗਦੀ, ਤੁਸੀਂ ਉਹਨੂੰ ਫਿਰ ਇਗਨੋਰ ਕਰ ਦਿਓ, ਉਸ ਇੱਕ ਹਰਕਤ ਨੂੰ ਪਾਸੇ ਕਰ ਦਿੰਦੇ ਹੋ। ਇਹ ਨਹੀਂ ਵੀ ਉਹਦੇ ਨਾਲ ਨਫ਼ਰਤ ਕਰਨੀ ਹੈ, ਰੱਬ ਕਿਸੇ ਨਾਲ ਨਫ਼ਰਤ ਥੋੜਾ ਕਰਦਾ। ਪਰ ਗੱਲ ਸਿਰਫ ਇਹ ਨਹੀਂ ਹੈ ਵੀ ਜਿਹੜਾ ਸਰੀਰ ਲੋਭੀ ਹੈ ਉਹ ਰੱਬ ਨੂੰ ਚੰਗਾ ਨਹੀਂ ਜੇ ਲੱਗਦਾ। ਉਹਦੇ ਬਾਰੇ ਤੇ ਬਾਬੇ ਨੇ ਇੱਥੋਂ ਤੱਕ ਆਖਿਆ ਵੀ ਲੋਭੀ ਕਾ ਵਿਸਾਹ ਨਾ ਕੀਜੈ, ਲੋਭੀ ਬੰਦੇ ਦਾ ਕਦੀ ਵਿਸਾਹ ਨਾ ਕਰੀ, ਇਹਨੇ ਤੈਨੂੰ ਉੱਥੇ ਲਿਜਾ ਕੇ ਮਾਰਨਾ ਜਿੱਥੇ ਕੋਈ ਹੱਥ ਪਾਉਣ ਵਾਲਾ ਵੀ ਨਹੀਂ ਹੋਵੇਗਾ। ਮੇਰਾ ਕੰਤ ਨਾ ਭਾਵੈ ਝੋਲੜਾ ਪਿਆਰੇ, ਇਹਨੂੰ ਬਾਬੇ ਨੇ ਹੋਰ ਵੀ ਇੱਦਾਂ ਬਿਆਨ ਕੀਤਾ, ਲੋਭ ਲਹਿਰ ਅਤ ਨੀਜਰ ਬਾਜੈ। ਆਖਿਰ ਲੋਭ ਦੀਆਂ ਲਹਿਰਾਂ ਵਿੱਚ ਮੈਂ ਡੁੱਬਦਾ ਜਾ ਰਿਹਾ, ਅਤ ਹੋਈ ਪਈ ਲੋਭ ਵਾਲੀ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੁੱਬੈ ਕੇਸ਼ਵਾ, ਸਰੀਰ ਡੁੱਬਦਾ ਜਾ ਰਿਹਾ। ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਰੱਬ ਦੀ ਸੇਜ ਉੱਤੇ ਕਿੱਦਾਂ ਜਾਵਾਂ? ਮੇਰਾ ਕੰਤ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਨੂੰ ਮੇਰਾ ਲੋਭੀ ਜੀਵਨ ਚੰਗਾ ਨਹੀਂ ਲੱਗਦਾ। ਵੀ ਮੰਨ ਲਓ ਜਿਵੇਂ ਇੱਕ ਪਤਨੀ ਪਤੀ ਬਾਰੇ ਕਹਿ ਰਹੀ ਹੈ ਵੀ ਮੈਂ ਪਤੀ ਨੂੰ ਪ੍ਰਵਾਨ ਕਿਵੇਂ ਹੋਵਾਂ ਵੀ ਮੇਰੀਆਂ ਤੇ ਆਦਤਾਂ ਲਾਲਚ ਵਾਲੀਆਂ ਨੇ, ਲੋਭ ਵਾਲੀਆਂ ਨੇ, ਮੈਂ ਕਿੱਦਾਂ ਪ੍ਰਵਾਨ ਹੋਵਾਂ? ਅੱਛਾ ਇਹ ਵੀ ਬੜੀ ਵੱਡੀ ਗੱਲ ਹੈ ਵੈਸੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਕਹਿ ਰਹੇ ਨੇ ਵੀ ਮੈਂ ਆਪਣੇ ਕੰਤ ਨੂੰ, ਆਪਣੇ ਰੱਬ ਨੂੰ ਕਿੱਦਾਂ ਚੰਗਾ ਲੱਗਾ ਕਿਉਂਕਿ ਮੈਂ ਕੀ ਹਾਂ, ਲੋਭੀ ਹਾਂ, ਮੈਂ ਲੋਭ ਦਾ ਕੱਪੜਾ ਪਾਇਆ ਹੋਇਆ। ਮਤਲਬ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਤੇ ਹੈਗਾ ਹੈ ਨਾ ਵੀ ਮੈਂ ਪ੍ਰਵਾਨ ਹੋਣਾ ਭਾਈ, ਆਪਣੇ ਪਤੀ ਨੂੰ ਮੈਂ, ਆਪਣੇ ਖੁਦਾ ਨੂੰ ਮੈਂ ਪ੍ਰਵਾਨ ਹੋਣਾ, ਤੇ ਮੈਂ ਲੋਭ ਦਾ ਚੋਲਾ ਪਾਇਆ ਹੋਇਆ, ਹੁਣ ਲੋਭ ਦਾ ਚੋਲਾ ਪਾਸੇ ਕਰਾਂਗੀ ਤੇ ਫਿਰ ਹੀ ਪ੍ਰਵਾਨ ਹੋਵਾਂਗੇ ਨਾ। ਹੁਣ ਸਾਨੂੰ ਤੇ ਕਈ ਵਾਰ ਅਹਿਸਾਸ ਵੀ ਨਹੀਂ ਹੁੰਦਾ ਵੀ ਗੁਰੂ ਨੂੰ ਕਿਵੇਂ ਚੰਗਾ ਲੱਗਾਂਗਾ, ਘਰਾਂ ਪਰਿਵਾਰਾਂ ਵਿੱਚ ਕਈ ਨਾ ਲੋਭ ਕਰਕੇ ਕਲੇਸ਼ ਹੋ ਜਾਂਦੇ ਨੇ। ਮੇਰਾ ਕੰਤਨਾ ਭਾਵੈ ਝੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ। ਸੇਜੈ ਰੱਬ ਦੀ ਸੇਜ ਉੱਤੇ ਕਿਵੇਂ ਜਾਵਾਂ, ਹੁਣ ਅੱਗੇ ਤਰੀਕਾ ਦੱਸਿਆ ਬਾਬੇ ਨੇ। ਅੱਛਾ ਇਹ ਹੈ ਖੁਸ਼ੀਆਂ ਦਾ ਮੰਤਰ ਸਾਡੇ ਸਾਰਿਆਂ ਲਈ ਵੀ ਹੈ। ਬਾਬੇ ਨੇ ਪਤਾ ਕੀ ਆਖਿਆ ਕਿ ਆਖਿਆ ਜੇ ਤੂੰ ਸਰੀਰ ਨੂੰ ਰੰਗਣਾ ਹੀ ਹੈ ਤੇ ਆ ਤੈਨੂੰ ਮੈਂ ਤਰੀਕਾ ਦੱਸਦਾ। ਕਾਇਆ ਰੰਗਣ, ਇੱਥੇ ਸ਼ਬਦ ਹੈ ਜੀ ਗੰਗਾ, ਬਹੁਤ ਯਾਰ ਇਹਦੀ ਜਿਹੜੀ ਪ੍ਰੋਨਾਉਂਸੀਏਸ਼ਨ ਹੈ ਉਹ ਸਾਨੂੰ ਆਉਂਦੀ ਨਹੀਂ, ਆਪਾਂ ਗੱਗਾ ਕਹਿ ਦਿੰਦੇ ਹਾਂ, ਗੱਗਾ ਤੇ ਗੰਗਾ ਇਹਦਾ ਫਰਕ ਹੁੰਦਾ। ਹੁਣ ਤੇ ਇੱਥੇ ਜਿਹੜੀ ਪੰਜਾਬੀ ਸਾਡੇ ਬੱਚੇ, ਕਿਉਂਕਿ ਉਹਨਾਂ ਦੀ ਜ਼ੁਬਾਨ ਉੱਦਾਂ ਦੀ ਹੋ ਗਈ ਨਾ ਇੱਥੇ ਰਹਿ ਰਹਿ ਕੇ, ਉਹ ਫਿਰ ਉਹਨਾਂ ਕੋਲ ਬੋਲਿਆ ਨਹੀਂ ਜਾਂਦਾ ਇਹ ਸ਼ਬਦ। ਬਜ਼ੁਰਗ ਤੇ ਸਾਰੇ ਬੋਲ ਲੈਂਦੇ ਨੇ, ਪਰ ਜਿਹੜੇ ਇੱਥੇ ਸਾਡੇ ਬੋਰਨ ਬੱਚੇ ਨੇ ਉਹਨਾਂ ਕੋਲ ਗੰਗਾ ਸ਼ਬਦ ਨਹੀਂ ਬੋਲਿਆ ਜਾਂਦਾ। ਕਈ ਵਾਰਾਂ ਤੇ ਮੈਂ ਵੇਖਿਆ ਜਿਹੜੇ ਟੀਚਰ ਪੰਜਾਬੀ ਸਿਖਾਉਣ ਵਾਲੇ ਵੀ ਨੇ ਨਾ, ਜਿਹੜੇ ਇੱਥੋਂ ਦੇ ਬੋਰਨ ਨੇ, ਚਲੋ ਵਿਚਾਰੇ ਮਿਹਨਤ ਕਰਦੇ ਨੇ, ਚੰਗੀ ਗੱਲ ਹੈ, ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ, ਪਰ ਉਹ ਵੀ ਜਿਹੜੇ ਨੇ ਜਿਵੇਂ ਨਿਆਂ ਗੰਗਾ ਇਹ ਸ਼ਬਦ ਬੋਲੇ ਨਹੀਂ ਜਾਂਦੇ, ਉਹਨਾਂ ਕੋਲ ਵੱਸਦੀ ਨਹੀਂ ਹੈ ਗੱਲ ਉਹਨਾਂ ਦੀ। ਹੁਣ ਇੱਥੇ ਗੰਗਾ, ਤੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਕੂਲੇ ਤੇ ਟੀਚਰਾਂ ਨੇ ਕਹਿਣਾ ਜੀ ਗੰਗਾ ਖਾਲੀ। ਅੱਛਾ ਬਾਣੀ ਨੂੰ ਪੁੱਛੋ, ਬਾਣੀ ਨੇ ਆਖਿਆ ਨਹੀਂ ਗੰਗਾ ਖਾਲੀ ਨਹੀਂ ਹੈ, ਗੰਗਾ ਗਿਆਨੀ ਵੀ ਹੁੰਦਾ, ਖਾਲੀ ਥੋੜਾ ਨਿੰਝਾ ਜਾਣੂ ਵੀ ਹੁੰਦਾ, ਇੱਕ ਆਪਾਂ ਕਹਿੰਦੇ ਜਾਣੂ ਤੇ ਬਾਣੀ ਚ ਆਇਆ ਜਾਣੂ, ਇਹ ਵੀ ਹੁੰਦਾ। ਹੁਣ ਕੋਈ ਬੰਦਾ ਤੁਸੀਂ ਇੱਦਾਂ ਸਪੋਜ਼ ਕਰੋ ਵੀ ਕੋਈ ਬੰਦੇ ਨੂੰ ਜਿੱਜਾ ਬੋਲਣਾ ਨਾ ਆਉਂਦਾ ਹੋਵੇ, ਕਈ ਨਾ ਕਈ ਨੱਕ ਚ ਆਵਾਜ਼ ਹੁੰਦੀ ਹੈ, ਕੁਦਰਤ ਵੱਲੋਂ ਹੀ ਹੁੰਦੀ ਹੈ, ਕਈਆਂ ਦੇ ਨੱਕ ਚ ਆਵਾਜ਼ ਹੁੰਦੀ ਹੈ, ਉਹਦੇ ਉਹਨਾਂ ਕੋਲ ਜਿੱਜਾ ਨਹੀਂ ਬੋਲਿਆ ਜਾਂਦਾ, ਉਹ ਕੀ ਬੋਲਦੇ ਨੇ ਨਿੰਝਾ, ਇੱਦਾਂ ਬੋਲ ਦਿੰਦੇ ਨੇ, ਕਿਉਂਕਿ ਇਹਦੀ ਆਵਾਜ਼ ਇਹਦੀ ਪ੍ਰੋਨਾਉਂਸੀਏਸ਼ਨ ਆਪ ਦਿਲੋਂ ਤੇ ਵਿਚਾਰੇ ਜਿੱਜਾ ਹੀ ਬੋਲਦੇ ਨੇ, ਪਰ ਆਵਾਜ਼ ਕਿਹੜੀ ਨਿਕਲਦੀ ਹੈ ਨਿੰਝੇ ਦੀ। ਹੁਣ ਕਈਆਂ ਕੋਲ ਗੱਗਾ ਨਹੀਂ ਬੋਲਿਆ ਜਾਂਦਾ, ਪ੍ਰੋਬਲਮ ਹੈ ਗੰਗਾ, ਉਹ ਨੱਕ ਚ ਆਵਾਜ਼ ਆਉਂਦੀ ਹੈ, ਜਿਹੜਾ ਗੰਗਾ ਹੁੰਦਾ ਇਹਦਾ ਸਾਊਂਡ ਨੱਕ ਚ ਹੁੰਦਾ। ਹੁਣ ਗੁਰੂ ਸਾਹਿਬ ਨੇ ਦੋਏ ਵਰਤੇ, ਗੁਰੂ ਸਾਹਿਬ ਨੇ ਕਿਹਾ ਨਿੰਝਾ ਜਾਣੂ ਤੇ ਉਹਨਾਂ ਨੇ ਗੰਗਾ ਵੀ ਵਰਤਿਆ, ਗਿਆਨੀ। ਇੱਥੇ ਵੀ ਸ਼ਬਦ ਕੀ ਹੈ, ਕਾਇਆ ਰੰਗਣ, ਰੰਗਣ ਗਣ ਆਖਿਆ ਜੇ ਤੂੰ ਸਰੀਰ ਨੂੰ ਰੰਗਣਾ ਚਾਹੁੰਦਾ ਹੈ, ਜੇ ਥੀ ਹੈ ਪਿਆਰੇ। ਮਹਾਰਾਜ ਕਿਵੇਂ ਰੰਗਾਂ, ਮੈਂ ਤਾਂ ਲੋਭ ਨਾਲ ਰੰਗੀ ਬੈਠਾ। ਆਖਿਆ ਤੈਨੂੰ ਪੱਕਾ ਰੰਗ ਦੱਸਦਾ, ਲੋਭ ਦਾ ਰੰਗ ਸਦਾ ਨਹੀਂ ਰਹਿੰਦਾ, ਇਹ ਲਹਿ ਜਾਂਦਾ ਹੈ, ਚਮਕਦਾਰ ਤੇ ਵੀ ਹੈਗਾ ਹੈ, ਪਰ ਲੋਭ ਦਾ ਰੰਗ ਤੁਹਾਡੇ ਪੱਲੇ ਪਛਤਾਵਾ ਪਾਓ, ਇੱਕ ਦਿਨ ਚੇਤਾ ਰੱਖਿਓ। ਅੱਜ ਅਸੀਂ ਰਿਸ਼ਤੇ ਲੋਭ ਨਾਲ ਨਿਭਾਉਂਦੇ ਹਾਂ, ਸਵਾਰਥਾਂ ਤੇ ਲਾਲਚਾਂ ਨਾਲ ਵੱਧੇ ਹੋਏ ਅਸੀਂ ਰਿਸ਼ਤਿਆਂ ਨੂੰ ਨਿਭਾਉਂਦੇ ਹਾਂ, ਪਰ ਕਿੰਨਾ ਕੁ ਚਿਰ, ਇੱਕ ਦਿਨ ਤੇ ਲੈ ਜਾਣਾ ਹੈ, ਉਦਨ ਪਛਤਾਵਾ ਪੱਲੇ ਪਵੇਗਾ, ਉਦਨ ਸਾਨੂੰ ਸਮਝ ਲੱਗੇਗੀ ਲੋਭ ਨਹੀਂ ਸੀ ਚਾਹੀਦਾ, ਰਿਸ਼ਤਾ ਬਚਾਉਣਾ ਚਾਹੀਦਾ ਸੀ ਮੈਨੂੰ, ਪਰ ਸਵਾਰਥ ਨੇ ਮੈਨੂੰ ਇਕੱਲਾ ਕਰ ਦਿੱਤਾ। ਇਹ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਵੈਸੇ ਕਈ ਰੰਗ ਹਾਰ ਜਿਹਾ ਹੀ ਹੋ ਜਾਂਦਾ, ਜੇ ਦਿਨ ਉਹ ਨਹੀਂ ਰਹਿਣ ਤੇ ਰਹਿਣੇ, ਆ ਵੀ ਨਹੀਂ, ਇਹ ਵੀ ਲੱਦ ਜਾਣੇ ਨੇ ਨਾ, ਇਹ ਵੀ ਚਲੇ ਜਾਣੇ ਨੇ, ਇਸ ਕਰਕੇ ਲੋਭ ਮਾੜਾ ਹੈ। ਬਾਬੇ ਨੇ ਕਿਹਾ ਤੈਨੂੰ ਮੈਂ ਦੱਸਦਾ ਵੀ ਹਾਂ ਲੋਭ ਕਰਨਾ ਵੀ ਹੈ ਤੇ ਰੱਬ ਦੇ ਨਾਂ ਦਾ ਕਰੋ, ਚੰਗੀਆਂ ਚੀਜ਼ਾਂ ਦਾ ਕਰੋ, ਮਾੜੀਆਂ ਚੀਜ਼ਾਂ ਦਾ ਕਾਹਦਾ ਲੋਭ। ਕਾਇਆ ਰੰਗਣ ਜੇ ਥੀ ਹੈ ਪਿਆਰੇ, ਜੇ ਤੂੰ ਕਾਇਆ ਨੂੰ ਰੰਗਣਾ ਚਾਹੁੰਦਾ ਹੈ। ਭਾਈਐ ਨਾਉ ਮਜੀਠ, ਮਜੀਠ ਰੱਬ ਦਾ ਨਾਮ ਮਜੀਠ ਦੇ ਰੰਗ ਵਰਗਾ ਹੈ, ਕਿਉਂਕਿ ਜਿਹੜਾ ਮਜੀਠ ਹੁੰਦਾ ਨਾ ਜੀ, ਇਹਨੂੰ ਰਿੰਨ ਕੇ ਕੱਪੜੇ ਨੂੰ ਚਾੜੀਦਾ ਹੈ ਤੇ ਇਹਦੀ ਘਾਲਣਾ ਬੜੀ ਹੁੰਦੀ, ਮਜੀਠ ਦਾ ਰੰਗ ਪੱਕਾ ਰੰਗ ਹੁੰਦਾ, ਇਹ ਨਹੀਂ ਲੈਂਦਾ। ਭੈਣ ਬਾਜ਼ਾਰ ਗਈ ਤੇ ਕੋਈ ਲਲਾਰੀ ਮਾੜਾ ਮਿਲ ਗਿਆ, ਉਹਨੇ ਚੁੰਨੀ ਰੰਗੀ ਘਰੇ ਲਿਆਂਦੀ, ਪਹਿਲਾਂ ਧੋ ਪਾਇਆ ਤੇ ਡੱਬ ਪੈ ਗਏ ਚੁੰਨੀ ਚ। ਜਦੋਂ ਤੱਕ ਧੋ ਨਹੀਂ ਸੀ ਨਾ ਪਾਇਆ ਚੁੰਨੀ ਨੂੰ, ਉਦੋਂ ਤਾਂ ਕਹਿੰਦੀ ਸੀ ਵੇਖਿਆ ਕਿੱਡੀ ਸੋਹਣੀ ਚੁੰਨੀ ਰੰਗੀ, ਭੈਣੇ ਨਵਾਂ ਹੀ ਆਇਆ ਏ, ਨਵਾਂ ਹੀ ਹੈ। ਉਹਦੀ ਵਡਿਆਈ ਉਹਦੀ ਤਾਰੀਫ ਕਰਦੀ ਫਿਰਦੀ ਸੀ, ਜਦੋਂ ਚੁੰਨੀ 'ਚ ਡੱਬ ਪੈ ਗਏ ਫਿਰ ਵਿਚਾਰੀ ਕੱਚੀ ਦੀ ਹੋਈ ਜਾਵੇ, ਸ਼ਰਮਿੰਦੀ ਦੀ ਹੋਈ ਜਾਵੇ, ਵੀ ਲੋੜੋਂ ਵੱਧ ਵੀ ਐਵੇਂ ਕਿਸੇ ਦੀ ਇੰਨੀ ਤਾਰੀਫ ਕਰਨ ਦੀ ਲੋੜ ਨਹੀਂ ਸੀ। ਫਿਰ ਸੋਚਿਆ ਨਹੀਂ ਪਹਿਲਾਂ ਹੀ ਚੰਗਾ ਸੀ। ਉਹ ਵੀਰ ਜਦੋਂ ਚੁੰਨੀ ਰੰਗਦਾ ਸੀ, ਉਹ ਜਦੋਂ ਕੱਪੜੇ ਰੰਗਦਾ ਸੀ, ਉਹ ਗਰੰਟੀ ਇੱਥੋਂ ਤੱਕ ਦਿੰਦਾ ਸੀ ਵੀ ਚੁੰਨੀ ਪਾੜ ਜਾਵੇਗੀ, ਕੱਪੜਾ ਪਾੜ ਜਾਵੇਗਾ, ਪਰ ਇਹਦਾ ਰੰਗ ਕਦੀ ਫਿੱਕਾ ਨਹੀਂ ਪਵੇਗਾ। ਜਿਹੜਾ ਰੰਗ ਸਾਨੂੰ ਗੁਰੂ ਨੇ ਚਾੜਨਾ ਨਾ, ਸਰੀਰ ਖਤਮ ਹੋ ਜਾਵੇਗਾ ਪਰ ਇਹ ਰੰਗ ਫਿੱਕਾ ਨਹੀਂ ਪੈਣਾ, ਇਹ ਨਹੀਂ ਪੈਣਾ। ਤੋ ਸਤਿਗੁਰ ਨੇ ਆਖਿਆ ਲੋਭ ਦੇ ਰੰਗ ਵਿੱਚ ਨਾ ਆਪਣੇ ਆਪ ਨੂੰ ਰੰਗ, ਰੱਬ ਦੇ ਨਾਮ ਵਿੱਚ ਰੰਗ। काया रंगण जेथी है प्यारे पाई है नाओ मजीठ। अच्छा अगली पंक्ति और बड़ी कमाल दी है। सतगुरु ने आख्या हुण कई जना रंग पक्का हुंदा पर रंगण वाले नूं भी तो रंगना आना चाहिए ना। रंग ते ललारी इको दुकान तो लै आया पर एक नूं चुन्नी रंगनी आउंदी है ते दूजे नूं नहीं आउंदी। सतगुरु सच्चे पातशाह ने आख्या भी मेरा जेड़ा मालक है ना ये ललारी है गुरु ललारी है ये चंगा रंग बंदे दी अंतर आत्मा उत्ते चाड़दा है ते भाई तू इहदे को रंगाई रंगण वाला भी साहिब मालक आप होवे ते फिर गल बनती है। हुण चौल हर कोई बाजारों खरीद लिया अन्न पानी सारा कुछ खरीद लिया हुण जिहड़ी बीबी नूं बनाउणा ही नहीं आउंदा वो उहदे लई की अर्थ है उहदे लई कोई अर्थ नहीं है। बनाउणा भी तो आना चाहिए ना बनाउणा भी इंपोर्टेंट है। सतगुरु ने आख्या आख्या रंगण वाला किहड़ा होवे जे रंगै साहिब आ साहिब है रंगण वाला आ साहिब ये मालक इहदे कोल आया कर एवें ना भजा फिर दुनिया के किसी बाबे कोल किसी देहधारी कोल भी वह रंगेगा उन्हें उन्होंने को नहीं रंगया जाना उन्होंने तो अपने रंग फेके हुए पे ने उन्होंने तो आप माया के रंग लगे पे ने उन्होंने तेनों की रंगना ऐस साहिब दे कोला ये रंगेगा तो फिर रंगेगा भी किदां दा रंगण वाला जे रंगै साहिब ऐसा रंग ना डीठ डीठ का मतलब होंगे वेखना। बाबे गुरु नानक साहब सच्चे पातशाह ने आख्या जेड़ा रंग तेनू ऐस मालक ने चाढ़ना है ना वो तेनू होर कित्यों नहीं दिखेगा एडा कमाल दा रंग होना। वाकई जेड़ा रंग भाई मती दास नू चढ़िया वह दुनिया के इतिहास में होर किसी वल आपां वेख के नहीं कह सकते भी उन्होंने भी चढ़िया उन्होंने चाढ़िया नहीं सी। जेड़ा भाई सती दास नू चढ़ गया जेड़ा भाई दयाले नू चढ़ गया जेड़ा रंग गुरु कलगीधर दे पुत्रा नू चढ़ गया है उहदी कोई दूजी मिसाल। रंगण वाला वो आप होवे रंगण वाला जे रंगे साहिब ऐसा रंग न डीठ जिनके चोले रतड़े प्यारे। हुण जिन्हां दे चोले ऐस रंग नाल रंगे हुए ने जिनके चोले रतड़े प्यारे कंत तना कै पास जिन्हां दे चोले रब्बी नाम उहदे गुणां दे रंग नाल रंगे हुए ने उहनां दा पति उहनां दे कोल ही है ते जिहड़ियां औगण आरियां ने जिन्हां ने केवल माया नाल ही अपने अंदर नूं रंगिया होया है उन्हां दा पति उन्हां दे कोल होके भी नहीं हुंदा। जिनके चोले रतड़े प्यारे कंत तना कै पास। हुण दो चोलियां दी गल आ गई ना एक है माया दे मोह लोभ नाल रत्या होया चोला एक है चंगे गुणा नाल रंगिया होया। बंदा एको ही हुंदा है जी बंदे कोई वक्रे नहीं हुंदे एक चंगयाई दे विच अपने आप नूं रंगी बैठा ते एक बुरियाई विच रंगी बैठा सारे आपां इक्को जिहे ते बुरियाई वाला भी नवें रंग विच अपने आप नूं रंग सकदा है जे गुरु कोल आ जावे ते गुरु उहनूं नवां रंग चाढ़ेगा चाढ़े ने इतिहास दे विच सानूं इह सारा कुछ ही मिल जांदा। सतगुरु ने बख्शिश की धूड़ तिना की जे मिले जी कहो नानक की अरदास। मैनू उन्हां दी धूड़ मिले हे वाहिगुरु जी जिन्हें जिन्हां दे चोले तेरे रंग विच रंगे होए ने उन्हां दे मैनू पैरां दी धूड़ मिल जावे मिट्टी मिल जावे। गुरु नानक साहब उन्हां नूं इन्ना माण दिंदे ने जन नानक धूड़ मंगै तिस गुरसिख की जो आप जपै अवरां नाम जपावै। सतगुरु ने कहा गुरसिखां की हर धूड़ दे हम पापी भी गत पाहे साडे पापियां दा भी उधार हो जावे सानू धूड़ मिल जावे किणका मिल जावे किणका एक जिस जी बसावे। बाबे ने कहा धूड़ तिना की जे मिले जी कहो नानक की अरदास। अखीरली अखीरला जिहड़ा बंद है धन गुरु नानक साहब ने आख्या आपे साजे वो साजन वाला जिहड़ा है ना वो ही रंगेगा तेनू भाई आपे साजे ਆਪੇ ਰੰਗੇ ਆਪੇ ਨਦਰ ਕਰੇ। ਅੱਛਾ, ਸਾਜੇਗਾ ਵੀ ਉਹ, ਰੰਗੇਗਾ ਵੀ ਉਹ, ਤੇ ਮੇਹਰ ਦੀ ਨਜ਼ਰ ਵੀ ਉਹੀ ਕਰੇਗਾ ਤੇਰੇ ਉੱਤੇ। ਨਾਨਕ ਕਾਮਣ ਕੰਤੈ ਭਾਵੈ। ਕਾਮਣ ਦਾ ਅਰਥ ਹੈ ਜੀਵ ਇਸਤਰੀ। ਕਾਮਣ ਦਾ ਅਰਥ ਵੈਸੇ ਟੂਣਾ ਵੀ ਹੁੰਦਾ ਹੈ, ਜੀਵ ਇਸਤਰੀ ਵੀ ਹੈ। ਇੱਥੇ ਕਾਮਣ ਦਾ ਅਰਥ ਹੈ ਜੀਵ ਇਸਤਰੀ। ਨਾਨਕ ਕਾਮਣ ਕੰਤੈ ਭਾਵੈ। ਕੰਤ ਨੂੰ ਭਾ ਜਾਂਦੀ ਹੈ ਉਹ ਜੀਵ ਇਸਤਰੀ। ਆਪੇ ਹੀ ਰਾਵੇ ਤੇ ਉਹਦਾ ਮਿਲਾਪ ਹੋ ਜਾਂਦਾ ਹੈ। ਰਾਵੇ ਦਾ ਅਰਥ ਹੈ ਮਿਲਾਪ ਹੋ ਜਾਣਾ, ਮਿਲ ਜਾਣਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਬਚਨ ਵਿੱਚ ਆਖਿਆ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚੋਂ ਲੋਭ ਤੇ ਸਵਾਰਥ ਦੇ ਚੋਲੇ ਲਾਹ ਕੇ ਸੁੱਟ ਦਿੱਤੇ ਨੇ, ਮੈਂ ਐਸੇ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਜਿਹੜੇ ਰੱਬ ਦੇ ਨਾਮ ਨੂੰ ਜੀਵਨ ਦਾ ਆਧਾਰ ਤੇ ਆਸਰਾ ਬਣਾਉਂਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਂਦਾ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਮੁਬਾਰਕ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਤੇ ਆਸਰਾ ਬਣੇ। ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਦਾ ਤਿਲੰਗ ਰਾਗ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਰੀ ਸੰਗਤ ਦਾ ਧੰਨਵਾਦ। ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਜੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਿਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜਦੇ ਨੇ। ਆਪ ਜੀ ਹਾਜ਼ਰੀਆਂ ਪਰ ਕਿਲਾ ਹੀ ਪ੍ਰਾਪਤ ਕਰਿਆ ਕਰੋ ਜੀ। ਇਸ ਵੀਕੈਂਡ 'ਤੇ ਸ਼ੁੱਕਰਵਾਰ ਨੂੰ 3 ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸੱਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ, ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ। ਔਰ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਦਰਬਾਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜੱਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਰਜੇਵਿਆਂ ਦੇ ਵਿੱਚ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਦੇ ਨਿਯਮ ਅਨੁਸਾਰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਇਸ ਵੀਕਐਂਡ 'ਤੇ ਗੁਰਦੁਆਰਾ ਸਾਹਿਬ ਵਿਖੇ 3 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਚਰਨ ਸਿੰਘ ਜੀ ਚੀਮਾ। ਉਤਨਾ ਪਾਸੋਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ। ਆਪ ਸਮੂਹ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अमृत शाड बिखै बिख खाई माया मोह परम पै भुल्ले।

गर्भवास में कोल नहीं जाती।

जुगो जुग अटल, चवर छतर तख्त दे मालक, हाजरा हजूर जारा जहूर शब्द गुरु। बाणी के बोहे थमरत के दाते वालिए कुल आलम, धन धन धन सतगुरु श्री गुरु ग्रंथ साहब सच्चे पातशाह जी तिन्हां दी पावन पवित्र ते मुकद्दस हजूरी विच सजे दीवाना दियां हाजरियां भर रहे सन्मान योग सत्कार योग सतसंगी जनों, सतगुरां ने बड़ी बख्शिश कीती है आप सब। रुझेव्या भरी जिंदगी विचों समा कढ के गुरु दरबार विच बैठ के जिंदगी दी इन्हां घड़ियां नूं सफलियां करन दा उद्दम हर रोज करदे हो। मेरे तो पहला गुरु घर का रागी जथाप जी नूं सतगुरां दी अमृतमई बाणी दे कीर्तन सरवण करा रहा सी। सो आओ, समा है लड़ीवार चल रही गुरु ग्रंथ साहब जी दी मुबारक बाणी दी कथा विचार दा। विचारां नूं आरंभण तो पहला जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। लड़ीवार जिहड़ी विचार है उह राग गौड़ी भगतां की बाणी विचों चल रही है। गौड़ी राग विचों भगत कबीर साहब दा एक शब्द मैं आप संगत दे नाल सांझा कीता है। ये मुबारक शब्द गुरु ग्रंथ साहब जी दे अंक 324 अते 25 दे उत्ते सुभायमान है। कबीर साहब ने इस पावन शब्द विच जिहड़ी जात कुल दा अभिमान हंकार है उहदा जिक्र करके समाज नूं जिन्ने वर्ण वंड विच वंडिया होया सी, ऊच नीच विच वंडिया होया सी, उहनूं मुखातब हो के कुछ सवाल कीते ने। नाल उहनां ने यह दस्सिया है भी ब्राह्मण किहनूं कहिंदे ने, भी मेरे लई ब्राह्मण कौण है। इहदे विच कोई दो राय नहीं है भी असीं शरीरां करके एक दूजे नालों भिन्न हां, विचारां करके भी साडे विच एक दूजे नालों फर्क हुंदा है, पर बाय बर्थ कोई उच्चा जां नीवा नहीं हुंदा। सतगुरु दी बाणी ने आख्या भी रंगी रंगी भांति कर कर जिनसी माया जिन उपाई। बंदा अपने कर्म दे आधार उत्ते अपने विचार दे ताल उत्ते उच्चा जां नीवा हुंदा है, उह सोचण शक्ति उहनूं उच्चा जां नीवा बणाउंदी है। इस करके जदों महाराज ने जात जां कुल दी भी गल कीती है ना, ते गुरदेव ने वार वार ये गल आखी है भी जिस मनुख दे विच रब्बी गुण हन उहदी कुल उच्ची है, वह पंडित है, वह सियाणा है, वह अमीर है, ते जिहदे कोल अकाल पुरख वाहिगुरु दे सोहणे गुण नहीं हैगे ਉਹ ਭਾਵੇਂ ਬਾਹਰੋਂ ਆਪਣੇ ਆਪ ਨੂੰ ਉੱਤਮ ਕਹਾਉਂਦਾ ਹੈ ਪਰ ਉਹ ਉਸ ਡੱਬੇ ਵਰਗਾ ਹੈ ਜਿਹਦੇ ਅੰਦਰ ਸੁਗੰਧੀ ਕੋਈ ਨਹੀਂ ਹੈ। ਗੁਰਦੇਵ ਮਹਾਰਾਜ ਕਹਿੰਦੇ ਨੇ ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਇੱਕ ਡੱਬਾ ਜਿਹਦੇ ਵਿੱਚੋਂ ਬੜੀ ਸੁੰਦਰ ਮਹਿਕ ਆ ਰਹੀ ਹੈ, ਉਹਦੇ ਅੰਦਰ ਫੁੱਲ ਨੇ। ਇੱਕ ਡੱਬਾ ਹੋਰ ਹੈ, ਉਹਦੇ ਵਿੱਚੋਂ ਬਦਬੂ ਆ ਰਹੀ ਹੈ, ਉਹਦੇ ਵਿੱਚੋਂ ਗੰਦਗੀ ਦੀ ਮੁਸ਼ਕ ਆ ਰਹੀ ਹੈ। ਡੱਬਾ ਤੇ ਇੱਕੋ ਜਿਹਾ ਹੀ ਹੈ ਬਾਹਰੋਂ। ਹੁਣ ਨਿਰਭਰ ਕੀ ਹੈ ਵੀ ਇੱਕ ਦੇ ਵਿੱਚ ਗੁਣ ਨੇ ਸੁਗੰਧੀ ਹੈ, ਦੂਜੇ ਡੱਬੇ ਦੇ ਵਿੱਚ ਗੰਦਗੀ ਹੈ। ਗੰਦਗੀ ਵਾਲਾ ਡੱਬਾ ਘਰੋਂ ਬਾਹਰ ਪਿਆ ਹੁੰਦਾ, ਜਿਹਦੇ ਵਿੱਚੋਂ ਸੁਗੰਧੀ ਆਉਂਦੀ ਹੈ ਉਹ ਘਰ ਦੇ ਅੰਦਰ ਪਿਆ ਹੁੰਦਾ। ਹੁਣ ਇਸੇ ਤਰੀਕੇ ਨਾਲ ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸ਼ੁੱਭ ਗੁਣ ਨੇ, ਚੰਗੇ ਗੁਣ ਨੇ, ਉਹ ਰੱਬ ਦੇ ਘਰ ਦੇ ਅੰਦਰ ਪਿਆ ਹੋਇਆ,
ਉਹ ਪ੍ਰਵਾਨ ਚੜਿਆ ਹੋਇਆ ਤੇ ਜਿਹਦੇ ਅੰਦਰ ਔਗਣ ਨੇ ਸ਼ੁਭ ਗੁਣ ਨਹੀਂ ਹੈਗੇ ਉਹ ਉਹਦੇ ਦਰ ਦੇ ਬਾਹਰ ਪਿਆ ਹੋਇਆ। ਜਿਹੜਾ ਸਿੱਕਾ ਖਰਾ ਹੈ ਉਹ ਜੇਬ ਵਿੱਚ ਹੈ, ਜਿਹੜਾ ਖੋਟਾ ਹੈ ਉਹ ਬਾਹਰ ਪਿਆ ਹੋਇਆ। ਇੱਕ ਭਿੰਨਤਾ ਸਾਡੇ ਵਿੱਚ ਜ਼ਰੂਰ ਹੈ, ਉਹ ਹੁੰਦੀ ਹੈ, ਇੱਕ ਜਾਤ ਪਾਤ ਸਾਡੇ ਵਿੱਚ ਜ਼ਰੂਰ ਹੁੰਦੀ ਹੈ, ਉਹ ਹੁੰਦੀ ਹੈ ਗੁਣ ਜਾਂ ਔਗਣ ਦੇ ਆਧਾਰ ਉੱਤੇ। ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਆਖਿਆ, ਖਸਮ ਵਿਸਾਰੇ ਤੇ ਕਮਜ਼ਾਤ। ਹੁਣ ਸ਼ਬਦ ਵੀ ਬਾਬੇ ਨੇ ਆਖਿਆ ਕਮਜ਼ਾਤ, ਆਮ ਜਿਹੜਾ ਕਮਜ਼ਾਤ ਇਹਨਾਂ ਨੂੰ ਗਾਲ ਸਮਝਿਆ ਜਾਂਦਾ ਹੈ। ਹੁਣ ਆਪਾਂ ਕਿਸੇ ਨੂੰ ਕਹਿ ਦਈਏ ਵੀ ਤੂੰ ਕਮਜ਼ਾਤ ਹੈ, ਤੇ ਕਮਜ਼ਾਤ ਦਾ ਅਰਥ ਹੁੰਦਾ ਵੀ ਕਮੀਨੀ ਜਾਤ ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਕਮੀਨੀ ਜਾਤ ਕਿਸੇ ਦੇ ਵਿੱਚ ਵੀ ਹੋ ਸਕਦੀ ਹੈ, ਹਾਲਾਂਕਿ ਹੈ ਤੇ ਸਾਰੀ ਰੱਬ ਦੀ ਜਾਤ ਹੈ, ਖਲਕਤ ਸਾਰੀ ਉਹਦੀ ਹੈ, ਪਰ ਕਮੀਨਾਪਣ ਤੇ ਕਿਸੇ ਵਿੱਚ ਵੀ ਹੋ ਸਕਦਾ ਨਾ, ਘਟੀਆਪਣ ਜਿਹੜਾ ਹੈ ਕਿਸੇ ਵਿੱਚ ਵੀ ਹੋ ਸਕਦਾ। ਤੋ ਸਤਿਗੁਰ ਦੀ ਬਾਣੀ ਨੇ ਜਿਹੜੇ ਲੋਕ ਜਨਮ ਤੋਂ ਆਪਣੇ ਆਪ ਨੂੰ ਬ੍ਰਾਹਮਣ ਡਿਕਲੇਅਰ ਕਰ ਦਿੰਦੇ ਸੀ, ਉਹਨਾਂ ਨੂੰ ਇਹ ਗੱਲ ਆਖੀ ਵੀ ਨਹੀਂ ਭਾਈ, ਕਿਸੇ ਦੇ ਘਰ ਵਿੱਚ ਜਨਮ ਲੈ ਕੇ ਕੋਈ ਬ੍ਰਾਹਮਣ ਨਹੀਂ ਬਣ ਜਾਂਦਾ, ਬਲਕਿ ਬ੍ਰਾਹਮਣ ਤੇ ਉਹ ਹੁੰਦਾ ਹੈ ਜਿਹੜਾ ਬ੍ਰਹਮ ਦੀ ਵਿਚਾਰ ਨੂੰ ਜੀਵਨ ਵਿੱਚ ਕਮਾਉਂਦਾ ਹੈ, ਜਿਹਨੇ ਕਮਾ ਲਈ ਉਹ ਬ੍ਰਾਹਮਣ ਹੋ ਗਿਆ, ਜਿਹਨੇ ਨਹੀਂ ਕਮਾਈ ਉਹ ਬ੍ਰਾਹਮਣ ਨਹੀਂ ਹੈ। ਆਪਾਂ ਇੱਕ ਸ਼ਬਦ ਪੜ੍ਹਦੇ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ। ਬ੍ਰਹਮ ਬਿੰਦੇ ਦਾ ਅਰਥ ਹੈ ਬ੍ਰਹਮ ਕਿਹਾ ਅਕਾਲ ਪੁਰਖ ਵਾਹਿਗੁਰੂ ਨੂੰ ਆਖਿਆ, ਜਿਹਨੇ ਉਹਨੂੰ ਬਿੰਦੈ, ਬਿੰਦੇ ਦਾ ਅਰਥ ਹੁੰਦਾ ਜਿਹਨੇ ਉਹਨੂੰ ਚੇਤੇ ਕੀਤਾ, ਯਾਦ ਕੀਤਾ। ਗੁਰਦੇਵ ਮਹਾਰਾਜ ਕਹਿੰਦੇ ਨੇ ਉਹਦਾ ਬ੍ਰਾਹਮਣ ਪੁਣਾ ਕਾਇਮ ਰਹਿੰਦਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ। ਜਿਵੇਂ ਕੋਈ ਬੱਚਾ ਸਕੂਲ ਵਿੱਚ ਪੜ੍ਹਦਾ ਹੈ ਉਹਨਾਂ ਚਿਰ ਵਿਦਿਆਰਥੀ ਹੈ, ਜਦੋਂ ਸਕੂਲੋਂ ਹਟ ਜਾਂਦਾ ਫਿਰ ਉਹਨੂੰ ਕੋਈ ਵਿਦਿਆਰਥੀ ਨਹੀਂ ਕਹਿੰਦਾ। ਜਿੰਨਾ ਚਿਰ ਸਕੂਲ ਵਿੱਚ ਹੈ ਉਹਨੂੰ ਆਪਾਂ ਕਹਿੰਦੇ ਵਿਦਿਆਰਥੀ ਹੈ, ਪੜ੍ਹਦਾ ਹੈ, ਸਟੂਡੈਂਟ ਹੈ। ਜਦੋਂ ਸਕੂਲੋਂ ਹਟ ਗਿਆ ਫਿਰ ਥੋੜ੍ਹਾ ਉਹਨੂੰ ਕੋਈ ਕਹਿੰਦਾ ਇਹ ਸਟੂਡੈਂਟ ਹੈ, ਨਹੀਂ। ਜਿੰਨਾ ਚਿਰ ਕੋਈ ਸਿੱਖਦਾ ਹੈ ਆਪਾਂ ਕਹਿੰਦੇ ਲਰਨਰ ਹੈ, ਇਹ ਸਿੱਖਦਾ ਹੈ ਕੁਝ ਨਾ ਕੁਝ, ਪਰ ਜਦੋਂ ਉਹ ਸਿੱਖਣੋਂ ਹਟ ਗਿਆ ਆਪਾਂ ਕਦੇ ਨਹੀਂ ਕਹਿੰਦੇ ਵੀ ਇਹ ਲਰਨਰ ਹੈ। ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਨੇ ਜਿੰਨਾ ਚਿਰ ਕੋਈ ਬ੍ਰਹਮ ਨੂੰ, ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਚੇਤੇ ਕਰਦਾ ਹੈ ਉਹਨਾਂ ਚਿਰ ਉਹ ਬ੍ਰਾਹਮਣ ਹੈ, ਪਰ ਜਦੋਂ ਉਹਨੇ ਰੱਬ ਨੂੰ ਜੀਵਨ ਵਿੱਚੋਂ ਵਿਸਾਰਿਆ, ਗੁਰੂ ਦੀ ਵਿਚਾਰ ਨੂੰ ਜੀਵਨ ਵਿੱਚੋਂ ਵਿਸਾਰਿਆ, ਜਿਵੇਂ ਸਕੂਲ ਛੱਡਣ ਦੇ ਨਾਲ ਵਿਦਿਆਰਥੀ ਦਾ ਵਿਦਿਆਰਥੀਪਣ ਖਤਮ ਹੋ ਜਾਂਦਾ, ਇੱਦਾਂ ਹੀ ਗੁਰੂ ਨੂੰ, ਗੁਰੂ ਦੇ ਸ਼ਬਦ ਨਾਲੋਂ ਸਾਂਝ ਟੁੱਟਣ ਦੇ ਨਾਲ ਸਾਡਾ ਵੀ ਬ੍ਰਾਹਮਣ ਪੁਣਾ ਖਤਮ ਹੋ ਜਾਂਦਾ, ਅਸੀਂ ਵੀ ਉਹਨਾਂ ਚਿਰ ਬ੍ਰਾਹਮਣ ਆ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਤਿਸ ਦਾ ਬ੍ਰਹਮਤ ਰਹੇ ਦਾ ਅਰਥ ਹੈ ਉਹਦਾ ਬ੍ਰਾਹਮਣ ਪੁਣਾ ਕਾਇਮ ਰਹਿੰਦਾ। ਨਾਲ ਅਗਲੀ ਸ਼ਰਤ ਕੀ ਆਖਿਆ, ਏਕ ਸ਼ਬਦ ਲਿਵ ਲਾਏ, ਜਿਹਨੇ ਰੱਬ ਦੇ ਇੱਕ ਸ਼ਬਦ ਵਿੱਚ, ਉਹਦੇ ਇੱਕ ਹੁਕਮ ਵਿੱਚ ਆਪਣੀ ਲਿਵ ਲਾਈ ਹੋਈ ਹੈ, ਆਪਣੀ ਸੁਰਤ ਨੂੰ ਜੋੜਿਆ ਹੋਇਆ, ਉਹਨੂੰ ਬਾਬੇ ਨੇ ਆਖਿਆ ਇਹ ਬ੍ਰਾਹਮਣ ਹੈ, ਇਹਨੂੰ ਬ੍ਰਾਹਮਣ ਕਿਹਾ ਜਾਂਦਾ। ਬਹੁਤ ਸਾਰੇ ਬੋਲ ਬਾਬੇ ਨੇ ਹੋਰ ਵੀ ਬਾਣੀ ਵਿੱਚ ਦਰਜ ਕੀਤੇ ਜਿੱਥੇ ਇਹ ਆਖਿਆ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ। ਬ੍ਰਾਹਮਣ ਕੌਣ ਹੈ? ਜਿਹਨੇ ਬ੍ਰਹਮ ਨੂੰ ਚੇਤੇ ਕਰ ਲਿਆ, ਜਿਹਨੇ ਰੱਬ ਨੂੰ ਚੇਤੇ ਕਰ ਲਿਆ। ਹੁਣ ਉਹ ਕੋਈ ਵੀ ਕਰ ਸਕਦਾ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਉਹਦੀ ਜਾਤ ਭਾਵੇਂ ਨੀਚ ਸੀ ਪਰ ਉਹਦੀ ਪਦਵੀ ਵੀ ਬ੍ਰਾਹਮਣ ਵਾਲੀ ਹੋ ਗਈ, ਉੱਤਮ ਹੋ ਗਿਆ, ਕਬੀਰ ਵੀ ਬ੍ਰਾਹਮਣ ਹੋ ਗਿਆ, ਭਾਵੇਂ ਉਹ ਜੁਲਾਹਾ ਸੀ ਪਰ ਕਬੀਰ ਨਾਲ ਦਾ ਬ੍ਰਾਹਮਣ ਕੋਈ ਦੂਜਾ ਨਹੀਂ ਹੈ। ਇੱਦਾਂ ਹੀ ਭਗਤ ਧੰਨਾ ਵੀ ਬ੍ਰਾਹਮਣ ਹੋ ਗਿਆ ਕਿਉਂਕਿ ਉਹਨੇ ਵੀ ਰੱਬ ਨੂੰ ਚੇਤੇ ਕਰ ਲਿਆ। ਇਹ ਬ੍ਰਾਹਮਣ ਜਿਹੜਾ ਹੈ ਨਾ, ਇਹ ਕਿਸੇ ਦੀ ਜੱਦੀ ਪੁਸ਼ਤੀ ਗੱਲ ਨਹੀਂ ਬਾਬੇ ਨੇ ਮੰਨੀ। ਜਿਵੇਂ ਹੁਣ ਸੁਨਿਆਰ ਦੇ ਘਰ ਵਿੱਚ ਜਿਹੜਾ ਬੱਚਾ ਜਨਮ ਲੈ ਲੈਂਦਾ, ਜ਼ਰੂਰੀ ਥੋੜ੍ਹਾ ਉਹ ਸੁਨਿਆਰ ਹੋਵੇ। ਹਾਂ, ਉਹਨੂੰ ਹੋਣਾ ਚਾਹੀਦਾ ਸੀ, ਕਿਉਂ? ਕਿਉਂਕਿ ਉਹਨੇ ਸੁਨਿਆਰ ਦੇ ਘਰ ਵਿੱਚ ਜਨਮ ਲਿਆ, ਉਹਨੂੰ ਚੀਜ਼ਾਂ ਦੀ ਪਰਖ ਕਰਨੀ ਜਿਹਨੇ ਸਿੱਖ ਲਈ। ਜੇ ਉਹਨੇ ਆਪਣੇ ਪਿਤਾ ਵਾਲਾ ਕਿੱਤਾ ਅਪਣਾ ਲਿਆ ਤੇ ਉਹਦਾ ਵੀ ਸੁਨਿਆਰ ਆਪਣਾ ਕਾਇਮ ਰਹਿ ਗਿਆ, ਪਰ ਜੇ ਉਹਨੇ ਉਹ ਛੱਡ ਦਿੱਤਾ ਫਿਰ ਉਹ ਸੁਨਿਆਰ ਨਹੀਂ ਕਿਹਾ ਜਾ ਸਕਦਾ। ਹਾਂ, ਨਾਮ ਤਰੀਕ ਤੇ ਹੋ ਸਕਦਾ ਹੈ, ਕੋਈ ਕੋਈ ਕਿਸੇ ਨੂੰ ਕਹਿ ਸਕਦਾ ਜੀ ਇਹ ਸੁਨਿਆਰਿਆਂ ਦਾ ਟੱਬਰ ਹੈ, ਕੋਈ ਕਿਸੇ ਨੂੰ ਕਹਿ ਸਕਦਾ ਜੀ ਇਹ ਲੁਹਾਰਾਂ ਦਾ ਟੱਬਰ ਹੈ, ਕੋਈ ਕਹਿ ਸਕਦਾ ਜੀ ਇਹ ਤਰਖਾਣਾ ਦਾ ਟੱਬਰ ਹੈ, ਵੀ ਇਹਨਾਂ ਦਾ ਕੰਮ ਜਿਹੜਾ ਹੈ ਉਹ ਲੱਕੜ, ਕੋਈ ਕਿਸੇ ਨੂੰ ਕਹਿ ਸਕਦਾ ਜੀ ਇਹ ਕਿਸਾਨਾਂ ਦਾ ਟੱਬਰ ਹੈ, ਵੀ ਇਹਦੇ
ਪਿਓ ਦਾਦੇ ਫਾਰਮਿੰਗ ਕਰਦੇ ਰਹੇ ਨੇ, ਹੁਣ ਪੁੱਤ ਗਾਂ ਜਿਹੜਾ ਉਹ ਇੰਜੀਨੀਅਰ ਬਣ ਗਿਆ, ਉਹ ਡਾਕਟਰ ਬਣ ਗਿਆ, ਹੁਣ ਉਹ ਟੱਬਰ ਬਦਲ ਗਿਆ, ਹੁਣ ਉਹ ਨਹੀਂ ਰਿਹਾ ਉਹ। ਹੁਣ ਅਸੀਂ ਇਹਨਾਂ ਮੁਲਕਾਂ ਵਿੱਚ ਜਦੋਂ ਆ ਕੇ ਬੈਠੇ ਹਾਂ, ਈਵਨ ਜਿਹੜੇ ਪੰਜਾਬ ਤੋਂ ਬਾਹਰ ਚਲੇ ਗਏ, ਚਾਹੇ ਉਹ ਦਿੱਲੀ ਜਾ ਕੇ ਬਹਿ ਗਏ, ਚਾਹੇ ਬੰਬੇ ਵਰਗੀਆਂ ਜਿਹੜੀਆਂ ਮੈਟਰੋ ਸਿਟੀ ਨੇ ਉੱਥੇ ਜਾ ਕੇ ਬਹਿ ਗਏ, ਚੰਗੇ ਭਲੇ ਪੰਜਾਬੀ ਗਏ ਸੀ ਨਾ, ਉਹ ਪੰਜਾਬੀ ਬੋਲਦੇ ਉੱਥੇ ਗਏ, ਆਲੇ ਦੁਆਲੇ ਦਾ ਵਾਤਾਵਰਨ ਪ੍ਰਭਾਵ ਉਹਨਾਂ ਨੇ ਐਸਾ ਕਬੂਲਿਆ, ਹੁਣ ਉਹ ਪੰਜਾਬੀ ਨਹੀਂ ਰਹੇ, ਉਹਨਾਂ ਦੀਆਂ ਔਲਾਦਾਂ ਧੀਆਂ ਪੁੱਤ ਅੱਗੇ ਵੱਖਰੇ ਹੋ ਗਏ। ਕਿਵੇਂ ਹੋ ਗਏ? ਕਿਉਂਕਿ ਉਹਨਾਂ ਨੇ ਉਸ ਪ੍ਰਭਾਵ ਨੂੰ ਜੀਵਨ ਵਿੱਚ ਕਬੂਲ ਲਿਆ। ਜਦੋਂ ਅਸੀਂ ਕਿਸੇ ਦੇ ਪ੍ਰਭਾਵ ਨੂੰ ਜੀਵਨ ਵਿੱਚ ਕਬੂਲ ਕੇ ਆਪਣੀ ਗੱਲ ਨੂੰ ਛੱਡ ਦਿੰਦੇ ਹਾਂ, ਫਿਰ ਬੰਦਾ ਉਹਦੇ ਨਾਲ ਦਾ ਹੋ ਜਾਂਦਾ। ਇੱਦਾਂ ਹੀ ਕੋਈ ਬ੍ਰਾਹਮਣ ਭਲੇ ਹੋਣਗੇ ਜਿਨ੍ਹਾਂ ਨੂੰ ਕੋਈ ਸਮਝ ਹੈ, ਗਿਆਨ ਹੈ, ਪਰ ਇੱਕ ਉਹ ਵੀ ਘਰ ਵਿੱਚ ਜੰਮੇ ਕਿਸੇ ਦੇ, ਉਹਦਾ ਪਿਤਾ ਦਾਦਾ ਪੁਰੋਹਿਤ ਸੀ, ਬ੍ਰਾਹਮਣ ਸੀ, ਉਹਨਾਂ ਨੇ ਵੀ ਆਪਣੇ ਆਪ ਨੂੰ ਬ੍ਰਾਹਮਣ ਕਹਿਣਾ ਸ਼ੁਰੂ ਕਰ ਲਿਆ ਵੀ ਅਸੀਂ ਵੀ ਬ੍ਰਾਹਮਣ ਹਾਂ, ਉਹ ਬ੍ਰਾਹਮਣ ਕਿਵੇਂ ਹੋ ਗਏ? ਨਹੀਂ ਹੋ ਸਕਦੇ। ਹੁਣ ਗ੍ਰੰਥੀ ਦੇ ਘਰ ਵਿੱਚ ਜਿਹਨੇ ਜਨਮ ਲਿਆ, ਬੱਚਾ ਥੋੜਾ ਗ੍ਰੰਥੀ ਹੁੰਦਾ? ਵੀ ਜੇ ਤੇ ਉਹ ਸਿੱਖੂਗਾ, ਬਾਣੀ ਪੜ੍ਹੇਗਾ, ਬਾਣੀ ਨੂੰ ਵਿਚਾਰੇਗਾ, ਫਿਰ ਹੀ ਹੈ ਨਾ। ਉਹ ਜਿਹੜੇ ਖਾਨਦਾਨੀ ਮਹੰਤ ਬਣੇ ਸੀ ਨਾ, ਜਿਹਨਾਂ ਗੁਰਦੁਆਰਿਆਂ ਦਾ ਜਿਹੜਾ ਨੁਕਸਾਨ ਬਹੁਤ ਵੱਡਾ ਕੀਤਾ, ਜਦੋਂ ਸਾਕਾ ਨਨਕਾਣਾ ਵਾਪਰਿਆ, ਨਰਾਇਣੂ ਮਹੰਤ ਵਰਗੇ, ਉਹ ਉਹਦਾ ਰੀਜ਼ਨ

ਨੇਕ ਹੀ ਹੋਵੇ। ਹਾਲਾਂਕਿ ਇੱਥੇ ਵੀ ਇੱਕ ਸਵਾਲ ਹੈ, ਜੇ ਨੇਕ ਹੋਵੇ ਤੇ ਫਿਰ ਉਹਨੂੰ ਪਤਾ ਹੈ ਵੀ ਮੇਰੀ ਜਿਹੜੀ ਔਲਾਦ ਹੈ ਇਹ ਲਾਇਕ ਹੈ ਕਿ ਨਲਾਇਕ ਹੈ। ਹੁਣ ਗੁਰੂ ਨਾਨਕ ਸਾਹਿਬ ਦੇ ਆਪਣੇ ਪੁੱਤ ਹੈਗੇ ਨੇ ਨਾ, ਸ਼੍ਰੀ ਚੰਦ ਤੇ ਲਖਮੀ ਦਾਸ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਨੂੰ ਚੁਣਿਆ, ਗੁਰੂ ਅੰਗਦ ਸਾਹਿਬ ਨੂੰ ਚੁਣ ਲਿਆ ਉਹਨਾਂ ਨੇ, ਆਪਣੇ ਪੁੱਤਾਂ ਨੂੰ ਥੋੜਾ ਚੁਣਿਆ, ਆਪਣੇ ਪੁੱਤਾਂ ਨੂੰ ਨਹੀਂ ਚੁਣਿਆ ਉਹਨਾਂ ਨੇ। ਇਸੇ ਤਰੀਕੇ ਨਾਲ ਕੋਈ ਬੰਦਾ ਇਹ ਐਲਾਨ ਕਰ ਦਿੰਦੇ ਵੀ ਮੈਂ ਬ੍ਰਾਹਮਣ ਹਾਂ, ਨਹੀਂ ਉਹ ਬ੍ਰਾਹਮਣ ਨਹੀਂ ਹੈ। ਇੱਦਾਂ ਗਿਰਾਵਟ ਆਉਂਦੀ ਗਈ, ਉਸ ਸਮਾਜ ਵਿੱਚ ਵੀ ਆਈ, ਫਿਰ ਕੁਝ ਐਸਾ ਲਿਖਿਆ ਗਿਆ ਜਦੋਂ ਲੋਕਾਂ ਨੇ ਬ੍ਰਾਹਮਣ ਦੇ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਤੇ ਬ੍ਰਹਮ ਦਾ ਗਿਆਨ ਰੱਖਣ ਵਾਲੇ ਹੋ, ਤੁਸੀਂ ਤੇ ਲੋਕਾਂ ਨੂੰ ਐਜੂਕੇਟ ਕਰਦੇ ਹੋ, ਤੁਹਾਡੇ ਘਰਾਂ ਵਿੱਚ ਜਿਹੜੇ ਬੱਚੇ ਜੰਮੇ ਨੇ ਉਹ ਤੇ ਏਡਾ ਘਟੀਆ ਕੁਕਰਮ ਵੀ ਕਰਦੇ ਨੇ। ਫਿਰ ਉੱਥੋਂ ਹੀ ਕਿਸੇ ਨੇ ਸਿਮਰਤੀਆਂ ਲਿਖਾ ਲਈਆਂ, ਇੱਕ ਨੇ ਮਨੂ ਸਿਮਰਤੀ ਲਿਖ ਦਿੱਤੀ, ਉਹਨੇ ਆਖਿਆ ਵੀ ਭਾਈ ਵੇਖੋ ਬ੍ਰਾਹਮਣ ਜਿੰਨਾ ਮਰਜ਼ੀ ਘਟੀਆ ਹੋਵੇ ਤਾਂ ਵੀ ਪੂਜਣ ਯੋਗ ਹੀ ਹੁੰਦਾ। ਗੱਲ ਇੱਥੋਂ ਵਿਗੜ ਗਈ। ਜਿਵੇਂ ਗੁਰਦੁਆਰਿਆਂ ਦੇ ਵਿੱਚ ਨਰੈਣੂ, ਉਹਦੇ ਬੱਚੇ, ਉਹਦਾ ਪਰਿਵਾਰ, ਉਹਦਾ ਟੱਬਰ ਆਣ ਕੇ ਬਹਿ ਗਿਆ, ਉਹਨਾਂ ਨੇ ਉਦਾਂ ਦੀ ਵੇਸ਼ ਭੂਸ਼ਾ ਧਾਰਨ ਕਰ ਲਈ, ਫਿਰ ਗੁਰਦੁਆਰਾ ਸਾਹਿਬ ਦਾ ਪੂਰਾ ਪ੍ਰਬੰਧ ਉਹਨਾਂ ਨੇ ਅੱਗੇ ਪੀੜ੍ਹੀ ਦਰ ਪੀੜ੍ਹੀ ਸਾਂਭਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ। ਗੁਰਦੇਵ ਮਹਾਰਾਜ ਕਹਿਣ ਲੱਗੇ, ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ। ਆਖਿਆ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਬਿੰਦਦਾ ਹੈ, ਚੇਤੇ ਕਰਦਾ ਹੈ, ਹੋਰ ਕੋਈ ਬ੍ਰਾਹਮਣ ਨਹੀਂ ਹੈ। ਨਿਸ਼ਾਨੀਆਂ ਦੱਸੀਆਂ ਕੁਝ ਬਾਬੇ ਨੇ, ਜਪ ਜਿਹੜਾ ਇੱਕੋ ਅਕਾਲ ਪੁਰਖ ਵਾਹਿਗੁਰੂ ਨੂੰ ਜਪਦਾ ਹੈ, ਜਪ ਤਪ ਜਿਹੜਾ ਤਪ ਕਰਦਾ ਹੈ। ਤਪ ਕਿਹੜਾ ਹੈ, ਤਪ ਦੀ ਘਾਲਣਾ ਕੀ ਹੁੰਦੀ ਹੈ? ਵੇਖੋ ਜੀ, ਜਿਵੇਂ ਨਾ ਜਿਹੜੇ ਲੋਕ ਤਪ ਕਰਦੇ ਨੇ, ਆਪਾਂ ਕੱਲ ਵੀ ਕਬੀਰ ਸਾਹਿਬ ਦਾ ਇਹ ਬਚਨ ਵਿਚਾਰਿਆ ਸੀ, ਉੱਥੇ ਆਖਿਆ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾਂ ਕੇ ਹਿਰਦੇ ਭਾਉ ਹੈ ਦੂਜਾ। ਇਸ ਪੁਆਇੰਟ ਨੂੰ ਥੋੜਾ ਜਿਹਾ ਆਪਾਂ ਸਮਝਦੇ ਹਾਂ। ਤਪ ਦਾ ਅਰਥ ਹੁੰਦਾ ਹੈ ਤਪਾਉਣਾ। ਤਪ ਦਾ ਅਰਥ ਕੀ ਹੈ ਜੀ? ਤਪਾਉਣਾ। ਜਿਵੇਂ ਨਾ ਕੋਈ ਬੱਚਾ ਤਪ ਕਰਦਾ ਹੈ, ਕੀ ਤਪ ਕਰਦਾ ਹੈ? ਉਹ ਹਰ ਰੋਜ਼ ਰਨਿੰਗ ਕਰਦਾ, ਹਰ ਰੋਜ਼ ਭੱਜਦਾ, ਉਹ ਕੀ ਕਰ ਰਿਹਾ? ਆਪਣੇ ਆਪ ਨੂੰ ਤਪਾ ਰਿਹਾ ਵੀ ਮੈਂ ਰਨਿੰਗ ਦੇ ਵਿੱਚ ਸਕਸੈਸ ਹੋਵਾਂ, ਉਹ ਤਪਾ ਰਿਹਾ। ਇੱਕ ਬੱਚਾ ਜਿਮ ਜਾ ਰਿਹਾ, ਉਹ ਲੋਹਾ ਚੁੱਕ ਚੁੱਕ ਕੇ ਆਪਣੇ ਆਪ ਨੂੰ ਤਪਾ ਰਿਹਾ, ਤਪ ਦੇ ਰਿਹਾ। ਕਾਹਦੇ ਲਈ? ਵੀ ਮੇਰਾ ਸਰੀਰ ਚੰਗਾ ਹੋਵੇ। ਹੁਣ ਧਾਰਮਿਕ ਦੁਨੀਆਂ ਵਿੱਚ ਤਪ ਐਸਾ ਨਹੀਂ ਹੁੰਦਾ, ਇੱਥੇ ਫਰਕ ਹੈ। ਤਪ ਇੱਥੇ ਵੀ ਹੈਗਾ। ਹੁਣ ਹਰ ਬੰਦਾ ਥੋੜਾ ਲੋਹਾ ਚੁੱਕਦਾ, ਹੁਣ ਕਈ ਮੇਰੇ ਵਰਗੇ ਨੇ, ਉਹਨਾਂ ਨੂੰ ਭੱਜਣਾ ਪੈ ਜਾਵੇ ਤੇ ਉਹਨਾਂ ਕੋਲ ਭੱਜਿਆ ਹੀ ਨਹੀਂ ਜਾਂਦਾ। ਹਰ ਬੰਦਾ ਨਾ ਸਵੇਰੇ ਉੱਠ ਕੇ ਭੱਜਦਾ, ਕਿਉਂਕਿ ਉਹਦੀ ਨੀਤ ਹੀ ਨਹੀਂ ਹੈਗੀ, ਉਹਨੂੰ ਲੱਗਦਾ ਹੀ ਨਹੀਂ ਇਹ ਗੱਲ। ਹਰ ਬੰਦਾ ਨਾ ਜਿਮ ਵਿੱਚ ਜਾ ਕੇ ਲੋਹਾ ਚੁੱਕਦਾ, ਕਿਉਂਕਿ ਉਹਨੂੰ ਲੱਗਦਾ ਹੈ ਵੀ ਮੈਨੂੰ ਇਹਦੀ ਲੋੜ ਨਹੀਂ ਹੈਗੀ। ਹੁਣ ਕਈਆਂ ਦਾ ਤੇ ਵੈਸੇ ਹੀ, ਚਲੋ ਜਿਹੜਾ ਸਾਰੀ ਦਿਹਾੜੀ ਵਿਚਾਰਾ ਕੰਮ ਕਾਰ ਕਰਦਾ ਉਹਦਾ ਵੈਸੇ ਹੀ ਲੋਹਾ ਚੁੱਕਿਆ ਜਾਂਦਾ ਸਾਰੀ ਦਿਹਾੜੀ। ਕੋਈ ਕੰਸਟਰਕਸ਼ਨ ਦਾ ਕੰਮ ਕਰਦਾ ਹੈ, ਕਿਸੇ ਦੀ ਕੋਈ ਹੋਰ ਲੇਬਰ ਦੀ ਜੋਬ ਹੈ, ਕੋਈ ਹੋਰ ਸਵੇਰੇ ਉੱਠ ਕੇ ਘਰੋਂ ਨਿਕਲਿਆ, ਉਹਦਾ ਉੱਥੇ ਹੀ ਜਿੰਮ ਹੋ ਜਾਂਦਾ। ਹੁਣ ਤਪ ਦਾ ਅਰਥ ਸਮਝੋ। ਤਪ ਦਾ ਅਰਥ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਤਪਾ ਲਿਆ, ਮਤਲਬ ਕੜਾਈ ਕੀਤੀ ਨਾ ਜਦੋਂ ਆਪਣੇ ਆਪ ਉੱਤੇ, ਉਹਨੂੰ ਤਪ ਕਹਿੰਦੇ ਨੇ। ਧਾਰਮਿਕ ਖੇਤਰ ਵਿੱਚ ਵੀ ਲੋਕ ਤਪ ਕਰਦੇ ਨੇ। ਕੋਈ ਪੁੱਠਾ ਲਟਕ ਗਿਆ, ਲੋਕਾਂ ਨੇ ਕਿਹਾ ਇਹ ਕੀ ਕਰਦਾ ਬਾਬਾ ਜੀ, ਕੀ ਕਰਦੇ ਨੇ ਤਪ, ਉਹਦੀ ਲੋੜ ਨਹੀਂ ਸੀ ਹੈਗੀ। ਕਿਸੇ ਨੇ ਆਪਣੀਆਂ ਦਾ ਵਾਲ ਬੰਨ ਕੇ ਤੇ ਉਹਦੇ ਨਾਲ ਲੜਕ ਗਿਆ, ਤਪ ਕੀਤਾ ਉਹਨੇ, ਉਹਦੀ ਭਾਵਨਾ ਮੰਦੀ ਨਹੀਂ, ਪਰ ਇਹਦੀ ਲੋੜ ਨਹੀਂ ਹੈਗੀ। ਮੈਂ ਇੱਕ ਵੇਖ ਰਿਹਾ, ਇੱਕ ਨੌਜਵਾਨ ਇੱਦਾਂ, ਉਹਦੀ ਵੀਡੀਓ ਬੜੀਆਂ ਆਉਂਦੀਆਂ ਨੇ, ਉਹ ਇੱਕ ਹੱਥ ਦੇ ਨਾਲ ਇੱਦਾਂ ਉਹਨੇ ਰੁੱਖ ਨੂੰ ਫੜਿਆ ਹੋਇਆ ਤੇ ਮੂਲ ਮੰਤਰ ਦਾ ਪਾਠ ਕਰ ਰਿਹਾ, ਵੀਡੀਓ ਬਣਾ ਕੇ ਪਾ ਰਿਹਾ। ਹੁਣ ਠੀਕ ਹੈ ਵੀ ਉਹਦੀ ਬਾਡੀ ਵਿੱਚ ਬੈਲੈਂਸ ਹੈ, ਉਹਦੇ ਅੰਦਰ ਤਾਕਤ ਹੈ, ਉਹ ਇੱਕ ਗੱਲ ਅਲੈਦਾ ਹੈ, ਪਰ ਇਹ ਨਹੀਂ ਹੈ ਵੀ ਜੇ ਮੂਲ ਮੰਤਰ ਦਾ ਉਹ ਪਾਠ ਕਰ ਰਿਹਾ ਤੇ ਉਹ ਕੋਈ ਰੱਬ ਦੀ ਇਬਾਦਤ ਹੈ ਵੀ ਰੱਬ ਇੰਨਾ ਜ਼ਿਆਦਾ ਖੁਸ਼ ਹੁੰਦਾ। ਮੂਲ ਮੰਤਰ ਤੁਸੀਂ ਉੱਦਾਂ ਵੀ ਕਰ ਲਓ, ਉਹਦਾ ਅਸਰ ਉਨਾ ਹੀ ਰਹਿਣਾ, ਉਹਦਾ ਅਸਰ ਨਹੀਂ ਘਟਣਾ। ਹੁਣ ਤਪ ਦਾ ਮਰਤ ਮਤਲਬ ਹੁੰਦਾ ਤਪਸ਼ ਦੇਣੀ, ਤਪਾਉਣਾ ਆਪਣੇ ਆਪ ਨੂੰ। ਹੁਣ ਧਾਰਮਿਕ ਦੁਨੀਆਂ ਵਿੱਚ ਵੀ ਤਪ ਹੈਗਾ, ਕਰਨਾ ਚਾਹੀਦਾ। ਇਹ ਤਪ ਕੀ ਹੈ? ਵੇਖੋ, ਆਪਣੇ ਆਪ ਨੂੰ ਸੁਧਾਰਨਾ ਵੀ ਤਪਾਉਣ ਦੀ ਨਿਆਈ ਹੁੰਦਾ, ਆਪਣੇ ਆਪ ਨੂੰ ਸਵਾਰਨਾ ਵੀ ਕੀ ਹੈ। ਹੁਣ ਮੰਨ ਲਓ ਮੇਰੇ ਅੰਦਰ ਜਿਹੜੇ ਮੰਦੇ ਖਿਆਲ ਨੇ, ਮੇਰੇ ਅੰਦਰ ਜਿਹੜੀ ਨੈਗੇਟਿਵਿਟੀ ਭਰੀ ਪਈ ਹੈ, 24 ਘੰਟੇ ਖੁਰਾਫਾਤੀਆਂ ਸੁਰਤ ਵਿੱਚ ਚੱਲਦੀਆਂ ਰਹਿੰਦੀਆਂ ਨੇ, ਇਹ ਕੀ ਹੈ? ਇਹ ਵੀ ਤੇ ਤਪਾਉਣਾ ਹੀ ਹੈ ਨਾ, ਇਹ ਵੀ ਤੇ ਕੀ ਹੈ? ਜਦੋਂ ਮੈਂ ਇਹਨਾਂ ਨੂੰ ਸਾਧਣਾ, ਇਹ ਵੀ ਮੇਰਾ ਤਾਪ ਹੈ, ਬੜਾ ਔਖਾ ਹੁੰਦਾ। ਹੁਣ

ਕੋਈ ਬੰਦਾ 24 ਘੰਟੇ ਝੂਠ ਹੀ ਬੋਲਦਾ ਰਹਿੰਦਾ, 24 ਘੰਟੇ 24 ਆਵਰ ਉਹ ਝੂਠ ਹੀ ਬੋਲੀ ਜਾ ਰਿਹਾ। ਹੁਣ ਜਦੋਂ ਉਹਨੇ ਉਹ ਝੂਠ ਛੱਡਣ ਦੀ ਤਿਆਰੀ ਕਰਨੀ ਹੈ, ਇਹ ਵੀ ਕੀ ਇਹ ਤਾਪ ਹੈ ਨਾ, ਇਹ ਵੀ ਤੇ ਮਿਹਨਤ ਹੈ ਨਾ, ਇਹ ਵੀ ਤੇ ਕਰੜੀ ਘਾਲਣਾ ਹੀ ਹੈ। ਕੋਈ ਬੰਦਾ ਬੇਈਮਾਨੀਆਂ ਹੀ ਕਰੀ ਜਾ ਰਿਹਾ ਤੇ ਜਦੋਂ ਉਹਨੇ ਬੇਈਮਾਨੀ ਛੱਡਣੀ ਹੈ, ਇਹ ਵੀ ਕੀ ਹੈ ਤਾਪ ਹੀ ਹੈ ਨਾ, ਕਿਹਨੂੰ ਤਾਪ ਨਹੀਂ ਆਖਾਂਗੇ, ਇਹ ਵੱਡਾ ਤਾਪ ਹੈ। ਹੁਣ ਆਹ ਜਿਹੜਾ ਤਾਪ ਹੈ ਧਾਰਮਿਕ ਦੁਨੀਆਂ ਵਿੱਚ, ਇਹ ਤਾਪ ਹੋਣਾ ਕਿਵੇਂ ਹੈ, ਇਹ ਤਾਪ ਹੋਣਾ ਗੁਰੂ ਦੀ ਮੱਤ ਲੈ ਕੇ, ਗੁਰੂ ਦੇ ਸ਼ਬਦ ਵਿੱਚੋਂ ਇਹ ਤਾਪ ਨਿਕਲਣਾ। ਦੂਜਾ ਤਾਪ ਤੇ ਕੋਈ ਵੀ ਕੋਈ ਪੁੱਠਾ ਲਮਕ ਲਵੇ, ਸਿੱਧਾ ਲਮਕ ਲਏ, ਉਹਦੇ ਲਈ ਉਹ ਬਾਕੀ ਸਾਰੀਆਂ ਚੀਜ਼ਾਂ ਹੈਗੀਆਂ ਨੇ। ਪਰ ਇਸ ਤਪ ਲਈ ਹੁਣ ਸਤਿਗੁਰ ਨੇ ਵੇਖੋ ਕੀ ਆਖਿਆ, ਉਹਨਾਂ ਆਖਿਆ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਿਹਨੇ ਕਿਹਨੂੰ ਚੇਤੇ ਕੀਤਾ, ਬ੍ਰਹਮ ਨੂੰ ਚੇਤੇ ਕੀਤਾ, ਜਪ ਤਪ ਸੰਜਮ, ਜਿਹਨੇ ਜਪ ਕੀਤਾ, ਜਿਹਨੇ ਤਪ ਕੀਤਾ। ਤਪ ਦਾ ਅਰਥ ਕੀ, ਆਪਣੇ ਆਪ ਨੂੰ ਤਪਾਇਆ, ਉਹਨੇ ਆਪਣੇ ਆਪ ਨੂੰ, ਉਹਨੇ ਆਪਣੇ ਮੰਦੇ ਖਿਆਲਾਂ ਨੂੰ ਕੱਢਣ ਲਈ ਆਪਣੇ ਆਪ ਨੂੰ ਕਸ਼ਟ ਦਿੱਤਾ। ਫਿਰ ਆਖਿਆ ਸੰਜਮ ਰੱਖਿਆ ਜਿਹਨੇ, ਜਪ ਤਪ ਸੰਜਮ, ਆਹ ਹੈ ਬ੍ਰਾਹਮਣ ਦੀ ਨਿਸ਼ਾਨੀ। ਸੰਜਮ ਦਾ ਅਰਥ ਕੀ ਹੁੰਦਾ, ਜਿਵੇਂ ਆਪਾਂ ਕਹਿੰਦੇ ਹਾਂ ਵੀ ਬੰਦੇ ਨੂੰ ਸੰਜਮ ਰੱਖਣਾ ਚਾਹੀਦਾ, ਕਾਲੇ ਨਹੀਂ ਪੈਣਾ ਚਾਹੀਦਾ। ਹੁਣ ਸੰਜਮ ਕਿੱਥੇ ਰੱਖਣਾ ਹੈ, ਆਪਣੀਆਂ ਅੱਖਾਂ ਉੱਤੇ ਸੰਜਮ ਰੱਖਣਾ, ਇਹ ਪਰਾਇਆ ਤਨ ਤੇ ਪਰਾਇਆ ਧਨ ਨਾ ਤੱਕਣ, ਇਹ ਹੈ ਸੰਜਮ। ਹੋਰ ਸੰਜਮ ਕਿਹੜਾ ਹੁੰਦਾ, ਆਪਣੀ ਜ਼ੁਬਾਨ ਉੱਤੇ ਸੰਜਮ ਰੱਖਣਾ ਵੀ ਇਹ ਕਿਸੇ ਨੂੰ ਮਾੜਾ ਬੋਲ ਨਾ ਬੋਲੇ, ਆਪਣੇ ਕੰਨਾਂ ਉੱਤੇ ਸੰਜਮ ਰੱਖਣਾ ਵੀ ਇਹ ਕੰਨ ਜਿਹੜੇ ਨੇ ਇਹ ਮਾੜੀ ਕਿਸੇ ਦੀ ਨਿੰਦਿਆ ਚੁਗਲੀ ਸੁਣਨ ਦੀ ਆਦਤ ਨਾ ਪਾਉਣ, ਆਹ ਇਹ ਸੰਜਮ, ਇਹਨੂੰ ਸੰਜਮ। ਆਪਣੇ ਹੱਥਾਂ 'ਤੇ ਸੰਜਮ ਰੱਖਣਾ ਵੀ ਇਹ ਹੱਥ ਜਿਹੜੇ ਨੇ ਨਾ ਇਹ ਭਲੇ ਵਿੱਚ ਹੀ ਉੱਠਣ, ਕਿਸੇ ਦੇ ਮਾੜੇ ਵਿੱਚ ਇਹ ਹੱਥ ਨਾ ਉੱਠਣ। ਇਹ ਪੈਰਾਂ 'ਤੇ ਸੰਜਮ ਰੱਖਣਾ ਵੀ ਇਹ ਪੈਰ ਗਲਤ ਮੰਨੇ ਨਾ ਜਾਣ, ਇਹਨੂੰ ਸੰਜਮ ਕਹਿੰਦੇ ਨੇ। ਆਪਣੀਆਂ ਇੰਦਰੀਆਂ 'ਤੇ ਕਾਬੂ ਰੱਖਣਾ, ਅੱਖਾਂ 'ਤੇ ਕਾਬੂ ਰੱਖਣਾ, ਜ਼ੁਬਾਨ ਉੱਤੇ ਕਾਬੂ ਰੱਖਣਾ। ਹੁਣ ਜਿਹਦੀ ਜ਼ੁਬਾਨ ਸੰਜਮ ਵਿੱਚ ਨਹੀਂ ਹੋਵੇ ਉਹ ਘਰ ਕਦੀ ਵੱਸਦਾ, ਜਿਹੜੇ ਕਰਾਂ ਇਹ ਸੌਖੀ ਜਿਹੀ ਗੱਲ ਹੈ ਨਾ, ਵੀ ਜਿਹਦੀ ਜ਼ੁਬਾਨ ਹੀ ਸੰਜਮ 'ਚ ਨਹੀਂ ਹੈਗੀ, ਵੀ ਅਵਾ ਤਵਾ ਬੋਲੀ ਜਾ ਰਹੀ ਬੋਲੀ ਜਾ ਰਹੀ ਬੋਲੀ ਜਾ ਰਹੀ, ਸੰਜਮ 'ਚ ਨਹੀਂ ਹੈ ਉਹ। ਫਿਰ ਸਿਆਣਿਆਂ ਨੇ ਕਿਹਾ ਨਾ ਵੀ ਜ਼ੁਬਾਨ 'ਚ ਹੱਡੀ ਬੇਸ਼ੱਕ ਨਹੀਂ ਹੁੰਦੀ, ਪਰ ਇਹਦੇ ਅੰਦਰ ਤਾਕਤ ਇੰਨੀ ਹੈ ਵੀ ਕਈ ਹੱਡੀਆਂ ਤੜਾ ਦਿੰਦੀ ਹੈ, ਬੋਲ ਹੀ ਹੁੰਦੇ ਨੇ, ਹੱਡੀ ਕੋਈ ਨਹੀਂ ਹੈਗੀ ਜ਼ੁਬਾਨ ਦੇ ਵਿੱਚ, ਪਰ ਹੱਡੀਆਂ ਤੜਾਉਣ ਦੀ ਸਮਰੱਥਾ ਰੱਖਦੀ ਹੈ। ਜ਼ੁਬਾਨ ਉੱਤੇ ਸੰਜਮ ਰੱਖਣਾ, ਤੇ ਸਤਿਗੁਰ ਨੇ ਆਖਿਆ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੇ ਧਰਮ। ਉਹਨੇ ਇਹੋ ਹੀ ਧਰਮ ਕਮਾਇਆ ਹੋਇਆ, ਇਹੋ ਹੀ ਉਹਦਾ ਧਰਮ ਹੈ, ਇਹੋ ਹੀ ਜਪ ਹੈ, ਇਹੋ ਹੀ ਤਪ ਉਹਨੇ ਕਰ ਲਿਆ, ਉਹਨੇ ਸੰਜਮ ਕਰ ਲਿਆ, ਇਹੋ ਹੀ ਧਰਮ ਕਮਾ ਲਿਆ ਉਹਨੇ। ਉਹ ਇੱਕ ਧਰਮ ਤੇ ਉਹ ਹੈ ਵੀ ਬ੍ਰਾਹਮਣ ਕਿਸੇ ਦੇ ਘਰੇ ਮੰਤਰ ਪੜ੍ਹਦਾ ਹਵਨ ਕਰਦਾ, ਉਹ ਧਰਮ ਨਹੀਂ। ਧਰਮ ਕੀ ਹੈ, ਉਹਨੇ ਜਪ ਕੀਤਾ, ਉਹਨੇ ਤਪ ਕੀਤਾ, ਆਪਣੇ ਆਪ ਨੂੰ ਸਾਧਿਆ, ਉਹਨੇ ਸੰਜਮ ਰੱਖਿਆ, ਉਹਨੇ ਆਪਣੇ ਆਪ ਉੱਤੇ ਕਾਬੂ ਪਾਇਆ, ਇਹ ਹੈ ਉਹ ਧਰਮ। ਜਪ ਤਪ ਸੰਜਮ ਕਮਾਵੇ ਧਰਮ, ਸੀਲ ਸੰਤੋਖ ਘਰ ਰੱਖੇ ਧਰਮ। ਪਹਿਲਾ ਹੈ ਜਪ ਤਪ ਸੰਜਮ ਕਮਾਵੇ ਕਰਮ, ਸੀਲ, ਸੀਲ ਦਾ ਅਰਥ ਹੁੰਦਾ ਹੈ ਵੀ ਆਪਣੇ ਆਪ ਨੂੰ ਸਵਾਰਨਾ, ਜਿਹਨੂੰ ਆਪਾਂ ਕਹਿੰਦੇ ਕਿਸੇ ਦਾ ਸੁਭਾਅ ਬੜਾ ਮਿੱਠਾ ਹੋ ਗਿਆ, ਉਹਨੇ ਆਪਣੇ ਆਪ ਨੂੰ ਇੱਦਾਂ ਸਵਾਰ ਲਿਆ, ਸੀਲ ਦਾ ਅਰਥ ਹੈ ਮਿੱਠਾ ਸੁਭਾਅ, ਪਿਆਰਾ ਸੁਭਾਅ। ਹੁਣ ਇਹ ਚੀਜ਼ਾਂ ਬੜੇ ਮਿਹਨਤ ਮੰਗਦੀਆਂ ਨੇ, ਸੁਭਾਅ ਨੂੰ ਚੰਗਾ ਰੱਖਣਾ। ਹੰਕਾਰੀ ਦਾ ਸੁਭਾਅ ਕਦੀ ਪਿਆਰਾ ਨਹੀਂ ਹੋ ਸਕਦਾ, ਕਦੀ ਨਹੀਂ। ਉਹ ਤਾਂ ਜਦੋਂ ਬੋਲੂ ਫਿੱਕਾ ਹੀ ਬੋਲੂ, ਜਦੋਂ ਬੋਲੂ ਮਾੜਾ ਹੀ ਬੋਲੂ, ਜਬ ਬੋਲੇ ਤਬ ਫੀਕੇ, ਉਹਨੇ ਫਿੱਕਾ ਹੀ ਬੋਲਣਾ। ਸੀਲ ਦਾ ਅਰਥ ਕੀ ਹੈ, ਵੀ ਉਹਦਾ ਸੁਭਾਅ ਚੰਗਾ ਹੋ ਗਿਆ। ਸੀਲ ਸੰਤੋਖ, ਸੰਤੋਖ ਦਾ ਅਰਥ ਕੀ ਹੈ, ਕੰਟੈਂਟਮੈਂਟ, ਸਬਰ ਰੱਖਣਾ। ਆਹ ਨਿਸ਼ਾਨੀਆਂ ਨੇ ਭਾਈ ਜਿਹੜੇ ਰੱਬ ਨੂੰ ਮਿਲੇ ਹੋਏ ਨੇ, ਆ ਉਹ ਮਿੱਠਾ ਬੋਲਦੇ ਨੇ, ਪਿਆਰਾ ਬੋਲਦੇ ਨੇ, ਉਹਨਾਂ ਦਾ ਸੁਭਾਅ ਬੜਾ ਪਿਆਰਾ। ਅੱਛਾ, ਕਈ ਬੰਦੇ ਹੁੰਦੇ ਨੇ ਤੁਹਾਡਾ ਨਾ ਉਹਨਾਂ ਦੇ ਕੋਲ ਬਹਿਣ ਨੂੰ ਜੀ ਕਰਦਾ, ਕਿਉਂ ਭਲਾ, ਉਹਨਾਂ ਦੇ ਸੁਭਾਅ ਕਰਕੇ।
ਤੇ ਕਈਆਂ ਦਾ ਸੁਭਾਅ, ਕਈਆਂ ਨੇ ਐਸਾ ਫਿੱਕਾ ਬੋਲਣਾ ਹੁੰਦਾ ਬੰਦਾ ਕਹਿੰਦਾ ਇਹਦੇ ਲਾਗੋਂ ਉੱਠੋ, ਹੁਣ ਇੱਥੇ ਨਹੀਂ ਬਹਿਣ ਦਾ ਫਾਇਦਾ। ਸੀਲ ਸੰਤੋਖ ਕਾ ਰੱਖੈ ਧਰਮ, ਇਹ ਧਰਮ ਰੱਖੇ। ਬੰਧਨ ਤੋੜੈ ਹੋਵੇ ਮੁਕਤ, ਉਹਨੇ ਆਪਣੇ ਸਾਰੇ ਬੰਧਨ ਤੋੜ ਦਿੱਤੇ, ਬੰਧਨ ਲਿਮਿਟੇਸ਼ਨ ਤੋੜ ਦਿੱਤੀਆਂ। ਲਿਮਿਟੇਸ਼ਨ ਕੀ ਹੁੰਦਾ ਹੈ ਵੀ ਜਿਹੜੇ ਅਸੀਂ ਬੰਧਨ ਆਪਣੇ ਆਪ ਨੂੰ ਪਾਏ ਹੋਏ ਨੇ, ਆਪਣੇ ਆਪ ਨੂੰ, ਮਤਲਬ ਇਹ ਵੀ ਬੰਧਨ ਹੀ ਹੈ ਨਾ। ਕਈ ਬੰਦਾ ਨੇ ਤਹੱਈਆ ਕੀਤਾ ਹੁੰਦਾ ਵੀ ਉਹਨਾਂ ਭਲਾ ਕਰਨਾ ਹੀ ਨਹੀਂ ਕਿਸੇ ਦਾ, ਬੰਧਨ ਹੀ ਹੈ। ਕਈਆਂ ਨੇ ਇਹ ਤਹੱਈਆ ਕੀਤਾ ਹੁੰਦਾ ਵੀ ਮੈਂ ਤੇ ਚੰਗਾ ਬੋਲ ਹੀ ਨਹੀਂ ਸਕਦਾ ਨਾ, ਮੈਂ ਤੇ ਇੱਦਾਂ ਦਾ ਹੀ ਹਾਂ, ਇਹ ਬੰਧਨ ਹੀ ਹੈ ਸਾਰੇ। ਇਹਨਾਂ ਹੀ ਤੇ ਬੰਧਨਾਂ ਨੂੰ ਤੋੜਨਾ। ਕਈਆਂ ਨੂੰ ਇਹ ਲੱਗਦਾ ਉਹ ਮੈਂ ਨਹੀਂ ਗੁੱਸੇ ਤੇ ਭਾਊ ਕਾਬੂ ਕਰ ਸਕਦਾ ਆਪਣੇ ਤੇ, ਤੂੰ ਬੰਧਨ ਚ ਹੈ ਭਾਈ, ਗੁੱਸੇ ਨੇ ਤੈਨੂੰ ਕਾਬੂ ਕੀਤਾ ਹੋਇਆ, ਤੋੜਾ ਬੰਧਨ, ਕ੍ਰੋਧ ਹੈ ਨਾ ਤੇਰੇ ਅੰਦਰ। ਕਈਆਂ ਨੇ ਕਈਆਂ ਨੂੰ ਹੰਕਾਰ ਦਾ ਬੰਧਨ ਚਿੰਬੜਿਆ ਹੋਇਆ, ਉਹ ਕਹਿੰਦਾ ਮੈਂ, ਮੇਰਾ ਭਾਵੇਂ ਸਾਰਾ ਕੁਝ ਲੁੱਟਿਆ ਜਾਵੇ ਮੈਂ ਹੰਕਾਰ ਨਹੀਂ ਛੱਡਣਾ ਆਪਦਾ, ਬੰਧਨ ਹੀ ਹੈ, ਤੋੜ ਇਹਨੂੰ। ਇੱਦਾਂ ਕਾਮੁਕ ਦਾ ਹੈ, ਕਾਮੁਕ ਪ੍ਰਵਿਰਤੀਆਂ ਦਾ, ਲੋਭ ਦਾ ਹੈ, ਲੋਭ। ਉਹਨੇ ਆਖਿਆ ਨਹੀਂ ਮੈਂ ਤੇ ਲੁੱਟ ਕੇ ਹੀ ਖਾਣਾ, ਮੈਂ ਨਹੀਂ ਲੋਭ ਨੂੰ ਛੱਡ ਸਕਦਾ, ਇਹ ਲੋਭ ਬੰਧਨ ਹੀ ਹੈ ਨਾ। ਹੁਣ ਬਾਬੇ ਨੇ ਆਖਿਆ ਜਿਹਨੇ ਬੰਧਨ ਤੋੜ ਦਿੱਤੇ, ਬੰਧਨ ਤੋੜੇ ਹੋਵੇ ਮੁਕਤ, ਉਹ ਮੁਕਤ ਹੋ ਗਿਆ। ਬੰਧਨਾਂ ਨੂੰ ਤੋੜੇਗਾ ਤੇ ਮੁਕਤ ਹੋਵੇਗਾ ਨਾ। ਬੰਧਨ ਤੋੜੈ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਮਹਾਰਾਜ ਕਹਿੰਦੇ ਨੇ ਉਹ ਬ੍ਰਾਹਮਣ ਪੂਜਣ ਵਾਲਾ ਬਣ ਗਿਆ, ਉਹਨੂੰ ਪੂਜਿਆ ਕਰੋ, ਐਸੇ ਬ੍ਰਾਹਮਣ ਨੂੰ, ਐਸੇ ਬ੍ਰਾਹਮਣ ਦੇ ਕਦਮਾਂ ਵਿੱਚ ਸੀਸ ਝੁਕਾਇਆ ਕਰੋ ਜਿਹਨੇ ਆਪਣੇ ਆਪ ਵਿੱਚ ਜਪ ਕੀਤਾ, ਤਪ ਕੀਤਾ, ਜਿਹਨੇ ਸੰਜਮ ਰੱਖਿਆ, ਜਿਹਨੇ ਆਪਣੇ ਬੰਧਨ ਨੂੰ ਤੋੜ ਦਿੱਤਾ, ਐਸਾ ਬ੍ਰਾਹਮਣ ਪੂਜਣ ਦੇ ਯੋਗ ਬਣ ਗਿਆ। ਉਹ ਬ੍ਰਾਹਮਣ ਕੌਣ ਹੈ? ਉਹ ਨਾਮਦੇਵ ਵੀ ਬ੍ਰਾਹਮਣ ਹੈ, ਉਹ ਭਗਤ ਰਵਿਦਾਸ ਵੀ ਬ੍ਰਾਹਮਣ ਹੈ, ਉਹ ਸਦਨਾ ਸੈਣ ਇਹ ਸਾਰੇ ਕੀ ਨੇ? ਬ੍ਰਾਹਮਣ ਨੇ। ਜਿਹੜੇ ਕਹਿੰਦੇ ਨੇ ਵੀ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੇ। ਤੇ ਸਤਿਗੁਰ ਨੇ ਅੱਜ ਬਾਬਾ ਕਬੀਰ ਸਾਹਿਬ ਨੇ ਆਖਿਆ ਭਾਈ ਖਿਆਲ ਕਰ, ਰਹਾਓ ਵਾਲੀ ਪੰਕਤੀ, ਕਹੋ ਰੇ ਪੰਡਿਤ, ਪੰਡਿਤ ਦਾ ਅਰਥ ਹੁੰਦਾ ਜੀ ਵਿਦਵਾਨ, ਸਿਆਣੇ ਬੰਦੇ ਨੂੰ ਕੀ ਕਹਿੰਦੇ ਨੇ? ਪੰਡਿਤ ਕਹਿੰਦੇ ਨੇ, ਜਿਵੇਂ ਆਪਾਂ ਬਾਣੀ ਚ ਪੜ੍ਹਦੇ ਹਾਂ, ਸੋ ਪੰਡਿਤ ਜੋ ਮਨ ਪ੍ਰਬੋਧੈ। ਅੱਛਾ, ਦੂਜੇ ਨੂੰ ਗਿਆਨ ਦੇਣ ਵਾਲੇ ਤੇ ਦੁਨੀਆਂ ਤੇ ਬਥੇਰੇ ਨੇ ਮੇਰੇ ਵਰਗੇ। ਬਾਬੇ ਨੇ ਆਖਿਆ ਜਿਹਨੇ ਆਪਣੇ ਆਪ ਨੂੰ ਬੋਧ ਦਿੱਤਾ, ਆਪਣੇ ਆਪ ਨੂੰ ਗਿਆਨ ਦਿੱਤਾ, ਸੋ ਪੰਡਿਤ, ਕਿਹਨੂੰ ਬੋਧਣਾ, ਬੋਧ ਕਿਹਨੂੰ ਦੇਣਾ, ਸਮਝ ਕਿਹਨੂੰ ਦੇਣੀ ਹੈ? ਆਪਣੇ ਮਨ ਨੂੰ। ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮੈ ਸੋਧੈ। ਜਿਹਨੇ ਰੱਬ ਦੇ ਨਾਮ ਦੁਆਰਾ ਆਪਣੇ ਆਪੇ ਨੂੰ ਹੀ ਸੋਧ ਲਿਆ। ਫਿਰ ਉਹਦੇ ਬਾਰੇ ਆਖਿਆ ਨਾ, ਸੰਖੇਪ ਚ ਕਰਾਂ ਮੈਂ ਆਪਣੀ ਗੱਲ, ਰਾਮ ਨਾਮ ਸਾਰ ਰਸ ਪੀਵੈ, ਇਸ ਪੰਡਿਤ ਕੇ ਉਪਦੇਸ਼ ਜਗ ਜੀਵੈ। ਆਖਿਆ ਉਹਦੇ ਉਪਦੇਸ਼ ਨਾਲ ਜਗਤ ਨੂੰ ਜੀਵਨ ਮਿਲਦਾ, ਦੁਨੀਆਂ ਨੂੰ ਜੀਵਨ ਮਿਲਦਾ। ਬਾਬੇ ਨੇ ਆਖਿਆ ਕਹੋ ਰੇ ਪੰਡਿਤ, ਬ੍ਰਾਹਮਣ ਕਬ ਕੇ ਹੋਏ। ਆਖਿਆ ਤੁਸੀਂ ਕਦੋਂ ਤੋਂ ਬ੍ਰਾਹਮਣ ਬਣ ਗਏ, ਦੱਸੋ ਵੀ ਬ੍ਰਾਹਮਣ ਕਦੋਂ ਬਣੀਦਾ ਏ? ਕਿਉਂਕਿ ਉਹ ਕਹਿੰਦਾ ਸੀ ਨਾ ਵੀ ਅਸੀਂ ਤੇ ਜਨਮ ਤੋਂ ਹੀ ਬ੍ਰਾਹਮਣ, ਵੀ ਜੇ ਬੱਚਾ ਜੰਮ ਪਿਆ ਸਾਡੇ ਘਰੇ ਤੇ ਉਹ ਕੀ ਹੋ ਗਿਆ? ਮਤਲਬ ਇਹ ਕਿੱਡੀ ਹਾਸੋਹੀਣੀ ਗੱਲ ਹੈ ਵੀ ਕਿਸੇ ਦੇ ਘਰੇ ਬੱਚਾ ਜੰਮੇ ਤੇ ਉਹਨੂੰ ਕਵੇ ਇੰਜੀਨੀਅਰ ਹੈ, ਵੀ ਚਲੋ ਜੇ ਕਹਿ ਲਿਆ ਫਿਰ ਉਹਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਵੀ ਕਰਾਓ ਨਾ। ਕਿਸੇ ਦੇ ਘਰੇ ਬੱਚਾ ਜੰਮਿਆ ਉਹਨੂੰ ਕਹਿੰਦਾ ਜੀ ਇਹ ਡਾਕਟਰ ਹੈ, ਠੀਕ ਹੈ, ਪਰ ਹੋ ਸਕਦਾ ਉਹ ਆਰਟਿਸਟ ਹੋਵੇ, ਉਹ ਚਿੱਤਰਕਾਰ ਹੋਵੇ। ਹੁਣ ਇੱਦਾਂ ਨਹੀਂ ਹੋਣਾ। ਹੁਣ ਬਾਬੇ ਨੇ ਆਖਿਆ ਤੂੰ ਪੰਡਿਤ ਮੈਨੂੰ ਇਹ ਦੱਸ ਵੀ ਬ੍ਰਾਹਮਣ ਕਦੋਂ ਤੋਂ ਹੋ ਗਿਆ ਤੂੰ, ਇਹਦਾ ਕੀ ਹੈ ਹਿਸਾਬ ਕਿਤਾਬ, ਕੋਈ ਤਾਂ ਪਤਾ ਹੋਵੇ। ਹੁਣ ਮੈਨੂੰ ਕੋਈ ਪੁੱਛੇ ਵੀ ਤੂੰ ਕਥਾਵਾਚਕ ਕਦੋਂ ਦਾ ਬਣਿਆ, ਵੈਸੇ ਤੇ ਮੈਂ ਬਣਿਆ ਨਹੀਂ ਅਜੇ ਤਾਈਂ, ਪਰ ਕੋਈ ਤੇ ਤਰੀਕ ਦੱਸਾਂਗਾ ਨਾ ਵੀ ਇਸ ਤਰੀਕ ਨੂੰ ਮੈਂ ਇੱਥੇ ਦਾਖਲਾ ਲਿਆ, ਇੱਥੋਂ ਪੜ੍ਹਾਈ ਕੀਤੀ, ਇੱਥੋਂ ਬਾਣੀ ਸਿੱਖੀ, ਕੋਈ ਤੇ ਤਰੀਕ ਦੱਸੂਗਾ ਨਾ ਮੈਂ ਉਹਦੀ।
ਤੁਹਾਨੂੰ ਕੋਈ ਪੁੱਛੇ, ਦੁਨੀਆਂ ਦੇ ਹਰ ਪੇਛੇ ਨੂੰ ਪੁੱਛ ਕੇ ਵੇਖੋ ਤੁਸੀਂ ਆਹ ਪੇਸ਼ਾ ਕਦੋਂ ਧਾਰਨ ਕੀਤਾ। ਤੁਸੀਂ ਦੱਸੋਗੇ ਵੀ ਭਾਈ ਮੈਂ ਫੌਜ 'ਚ ਭਰਤੀ ਹੋਇਆ, ਮੈਂ ਆਹ ਕਾਰੋਬਾਰ ਇੰਨੀ ਤਰੀਕ ਨੂੰ ਸ਼ੁਰੂ ਕੀਤਾ, ਇੱਦਾਂ ਅਸੀਂ ਸ਼ੁਰੂ ਕੀਤਾ, ਕੋਈ ਤਾਂ ਦੱਸੋ। ਪਰ ਹੁਣ ਤੁਸੀਂ ਬਾਹਮਣ ਕਦੋਂ ਦੇ ਹੋ ਇਹ ਦੱਸੋ ਪਹਿਲਾਂ ਸਾਨੂੰ। ਜਾਂ ਤਾਂ ਤੂੰ ਕਹਿ ਵੀ ਮੈਂ ਜਿਵੇਂ ਗ੍ਰੰਥੀ ਹੁੰਦੇ ਨੇ ਜਾਂ ਉੱਦਾਂ ਕੋਈ ਬ੍ਰਾਹਮਣ ਆ ਵੀ ਭਾਈ ਮੈਂ ਆਪਣੇ ਬਾਪੂ ਦੇ ਕੋਲੋਂ ਇਹ ਵਿਦਿਆ ਲਈ ਆ ਤੇ ਮੈਂ ਇਦੋਂ ਤੋਂ ਬ੍ਰਾਹਮਣ ਹੋ ਗਿਆ। ਪਰ ਤੁਸੀਂ ਕਹਿੰਦੇ ਹੋ ਵੀ ਤੁਸੀਂ ਮਾਂ ਦੀ ਕੁੱਖ ਵਿੱਚੋਂ ਹੀ ਬ੍ਰਾਹਮਣ ਜੰਮੇ, ਇਹ ਕਿਵੇਂ ਹੋ ਸਕਦਾ? ਇੱਦਾਂ ਤਾਂ ਨਹੀਂ ਨਾ ਹੋਇਆ। ਗਿਆਨ ਲਿਆ ਹੈ ਕਿ ਨਹੀਂ ਲਿਆ, ਬ੍ਰਹਮ ਨੂੰ ਜਾਣਿਆ ਹੈ ਕਿ ਨਹੀਂ ਜਾਣਿਆ, ਰੱਬ ਨੂੰ ਜਾਣਿਆ ਹੈ ਕਿ ਨਹੀਂ ਜਾਣਿਆ, ਪਰ ਤੁਸੀਂ ਕਲੇਮ ਕਰ ਦਿੱਤਾ। ਹੁਣ ਸਾਡੇ ਨਵੇਂ ਸ਼ਬਦ ਨੇ, ਉਹ ਕਹਿੰਦਾ ਜੀ ਇਹ ਸੰਤ ਨੇ ਜੀ, ਇਹ ਮਹਾਂਪੁਰਖ ਨੇ। ਕਦੋਂ ਤੋਂ? ਕਿਉਂਕਿ ਉਹਦੇ ਫਲਾਣੇ ਦੇ ਘਰੇ ਜੰਮਿਆ, ਇਸ ਕਰਕੇ ਕੀ ਹੈ, ਸੰਤੀ ਇਹ ਜੰਮਦਾ ਹੀ ਸੰਤ ਹੋ ਗਿਆ। ਲੋਕ ਪਹਿਲਾਂ ਉਹਦੇ ਪਿਓ ਨੂੰ ਮੱਥਾ ਟੇਕੀ ਜਾਂਦੇ ਨੇ, ਮੁੜ ਕੇ ਜਿਹੜਾ ਘਰੇ ਬੱਚਾ ਜੰਮਿਆ ਉਹਨੂੰ ਮੱਥਾ ਟੇਕੀ ਜਾਂਦੇ ਨੇ। ਸਾਡੇ ਦੀ ਸਾਰੀ ਜ਼ਿੰਦਗੀ, ਸਾਡੀਆਂ ਧੌਣਾਂ ਟੁੱਟ ਗਈਆਂ ਮੱਥਾ ਟੇਕ ਟੇਕ ਕੇ। ਉਹ ਕਹਿੰਦੇ ਜੀ ਇਹ ਤੇ ਬੱਚਾ, ਇਹ ਤੇ ਬ੍ਰਹਮ ਗਿਆਨੀ ਹੈ ਜੀ, ਕਿਹਨੇ ਦੱਸਿਆ? ਇੱਥੇ ਤੇ ਆ ਜੋਗਰਾਜ ਵਰਗੇ ਵੀ ਬ੍ਰਹਮ ਗਿਆਨੀ ਬਣੇ ਫਿਰਦੇ ਨੇ। ਬਾਬਾ ਦੀਪ ਸਿੰਘ ਦਾ ਪੁੱਤਰ ਉਹ ਵੀ ਕਹਿੰਦੇ ਅਸੀਂ ਬ੍ਰਹਮ ਗਿਆਨੀ, ਸਾਨੂੰ ਬੜੀ ਸਮਝ ਹੈ, ਕਲੇਮ ਕਰਦੇ ਨੇ। ਹੁਣ ਵੇਖੋ ਸਤਿਗੁਰ ਨੇ ਕੀ ਆਖਿਆ, ਆਖਿਆ ਬਾਬੇ ਕਬੀਰ ਨੇ ਇੱਥੇ ਬਚਨ ਰੱਖ, ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬਾਹਮਣ ਕਬ ਕੇ ਹੋਏ। ਆਖਿਆ ਬਾਹਮਣ ਕਹਿ ਕਹਿ, ਆਖਿਆ ਇਹ ਕਹਿ ਕਹਿ ਕੇ ਵੀ ਮੈਂ ਬ੍ਰਾਹਮਣਾ, ਮੈਂ ਬ੍ਰਾਹਮਣਾ, ਜਨਮ ਮਤ ਖੋਏ। ਆਖਿਆ ਮਨੁੱਖਾ ਜਨਮ ਇਸ ਹੰਕਾਰ ਵਿੱਚ ਨਾ ਗਵਾਓ, ਆਪਣੇ ਆਪ ਨੂੰ ਇੱਦਾਂ ਕਹਿ ਕਹਿ ਕੇ ਵੀ ਮੈਂ ਬ੍ਰਾਹਮਣਾ ਮੈਂ ਬ੍ਰਾਹਮਣਾ, ਆਪਣੇ ਜੀਵਨ ਨੂੰ ਹੰਕਾਰ ਵਿੱਚ ਨਾ ਗਵਾਓ, ਡੁੱਬ ਜਾਓਗੇ। ਤੁਸੀਂ ਦੂਜੇ ਨੂੰ ਕਹਿੰਦੇ ਹੋ ਵੀ ਕਬੀਰ ਤੇਰੀ ਜਾਤ ਨੀਵੀਂ ਹੈ, ਤੂੰ ਤੇ ਛੋਟਾ ਹੈ, ਆਪਣੇ ਆਪ ਨੂੰ ਤੁਸੀਂ ਵੱਡਾ ਕਹਿੰਦੇ ਹੋ। ਤੁਸੀਂ ਇਸ ਹੰਕਾਰ ਦੇ ਵਿੱਚ ਹੀ ਡੁੱਬ ਕੇ ਮਰ ਗਏ ਵੀ ਅਸੀਂ ਉੱਚੇ ਹਾਂ। ਉੱਚੇ ਕਰਮ ਬਣਾਉਂਦੇ ਨੇ ਬੰਦੇ ਨੂੰ, ਕਰਮ ਵੀ ਉੱਚਾ ਕਰਨਾ, ਆਪ ਵੀ ਉੱਤਮ ਹੋ। ਪਹਿਲਾ ਬਚਨ, ਗਰਭਵਾਸ ਮੈਂ ਕੁੱਲ ਨਹੀਂ ਜਾਤੀ। ਆਖਿਆ ਜਦੋਂ ਸਾਰੇ ਜੀਵਾਂ ਦੀ ਉਤਪਤੀ ਹੋਈ, ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਉਹਨੂੰ ਪਤਾ ਹੁੰਦਾ ਹੈ ਵੀ ਮੈਂ ਬ੍ਰਾਹਮਣ ਹਾਂ। ਬੱਚਾ ਮਾਂ ਦੀ ਕੁੱਖ ਵਿੱਚ ਹੈ, ਉਹਨੂੰ ਕੀ ਪਤਾ ਹੈ ਉਹ ਕੀ ਹੈ? ਨਾ ਉਹਨੂੰ ਇਹ ਪਤਾ ਹੁੰਦਾ ਮੈਂ ਸਿੱਖ ਹਾਂ, ਨਾ ਉਹਨੂੰ ਇਹ ਪਤਾ ਹਿੰਦੂ ਹਾਂ, ਨਾ ਉਹਨੂੰ ਇਹ ਪਤਾ ਮੈਂ ਮੁਸਲਮਾਨ ਹਾਂ, ਨਾ ਉਹਨੂੰ ਇਹ ਪਤਾ ਮੈਂ ਬ੍ਰਾਹਮਣ ਹਾਂ, ਨਾ ਉਹਨੂੰ ਇਹ ਪਤਾ ਸ਼ੂਦਰ ਹੈ। ਜਦੋਂ ਮਾਂ ਦੇ ਕੁੱਖ ਵਿੱਚ ਬੱਚੇ ਅੰਦਰੋਂ ਆਵਾਜ਼ ਮਾਰ ਕੇ ਦੱਸਦਾ, ਬਾਬੇ ਕਬੀਰ ਨੇ ਆਖਿਆ ਸਮਝਣ ਵਾਲੀ ਗੱਲ ਪਿਆਰੇ ਹੋਏ ਹੈ ਵੀ ਇਹ ਸਾਰੇ ਜੀਵਾਂ ਦੀ ਉਤਪਤੀ ਇੱਕੋ ਹੀ ਅੰਸ਼ ਤੋਂ ਹੋਈ ਹੈ, ਉਹ ਰੱਬ ਆਪ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕੋ ਤੋਂ ਸਵਾਲ ਕੀਤਾ ਬਾਬੇ ਕਬੀਰ ਨੇ, ਗਰਭਵਾਸ ਮੈਂ, ਗਰਭ ਦੇ ਵਿੱਚ ਜਦੋਂ ਵਾਸ ਸੀ, ਜਦੋਂ ਤੂੰ ਮਾਂ ਦੀ ਕੁੱਖ ਵਿੱਚ ਸੀ, ਉੱਥੇ ਤਾਂ ਤੈਨੂੰ ਰੱਬ ਨੇ ਰੱਖਿਆ, ਤੇਰੀ ਆਪਣੀ ਕੀ, ਤੇਰਾ ਆਪਣੀ ਨੌਲੇਜ ਕਿੱਥੇ ਸੀ, ਆਪਣੀ ਇਨਫੋਰਮੇਸ਼ਨ ਨਾਲ ਥੋੜਾ ਰਿਹਾ ਤੂੰ। ਅੱਛਾ ਬੰਦਾ ਨਾ ਵੈਸੇ ਕਿਤੇ ਜੌਬ ਕਰੇ ਤੇ ਮੰਨ ਲਓ ਵੀ ਗਰਮੀ ਜ਼ਿਆਦਾ ਪੈਂਦੀ, ਉੱਥੇ ਟੈਂਪਰੇਚਰ ਆਈ ਹੈ, ਉੱਥੇ ਬੰਦਾ ਉੱਦਾਂ ਦੇ ਫਿਰ ਕੱਪੜੇ ਪਾ ਲਵੇਗਾ, ਉੱਦਾਂ ਉੱਦਾਂ ਆਪਣੇ ਆਪ ਨੂੰ ਉਹਦੇ ਅਕੋਰਡਿੰਗ ਮੇਨਟੇਨ ਕਰ ਲਊ, ਜਦੋਂ ਤੁਹਾਨੂੰ ਪਤਾ ਲੱਗੇ ਵੀ ਇੱਥੇ ਗਰਮੀ ਜ਼ਿਆਦਾ ਹੈ। ਜੇ ਠੰਡ ਜ਼ਿਆਦਾ ਹੈ ਤੇ ਤੁਸੀਂ ਉੱਦਾਂ ਉੱਥੇ ਕੱਪੜੇ ਪਾ ਕੇ ਤੇ ਅੰਦਰ ਜੌਬਾਂ ਆਪਣੀਆਂ ਸ਼ੁਰੂ ਕਰ ਲਈਆਂ। ਪਰ ਮਾਂ ਦੀ ਕੁੱਖ ਦੇ ਵਿੱਚ ਜਿਹੜਾ ਉਹ ਮਾਸ ਦਾ ਇੱਕ ਟੋਟਾ ਪਿਆ ਉੱਥੇ ਪਲ ਰਿਹਾ, ਉਹ ਆਪਣੀ ਸਮਝ ਨਾਲ ਥੋੜਾ ਪਲ ਰਿਹਾ ਵੀ ਇੱਥੇ ਮੈਂ ਕਿੱਦਾਂ ਰਹਿਣਾ, ਵੀ ਉੱਥੇ ਹੁਣ ਮਾਂ ਵੀ ਪ੍ਰਸ਼ਾਦਾ ਪਾਣੀ ਛਕ ਰਹੀ ਹੈ, ਸਾਰਾ ਕੁਝ ਹੈ, ਬਾਕੀ ਕਿਰਿਆ ਹੈ ਸਰੀਰ ਦੀ, ਸਾਰਾ ਕੁਝ ਹੀ ਹੈ, ਬੱਚੇ ਦੀ ਆਪਣੀ ਸਮਝ ਨਾਲ ਥੋੜਾ ਹੈ। ਉਹਨੂੰ ਤਾਂ ਫਿਰ ਬਾਬੇ ਨੇ ਆਖਿਆ ਵੀ ਭਾਈ ਇਹ ਖਿਆਲ ਕਰ ਵੀ ਜਦੋਂ ਤੂੰ ਮਾਂ ਦੀ ਮਾਤ ਗਰਭ ਮੈਂ ਆਪਣ, ਇੱਥੇ ਤਾਂ ਤੈਨੂੰ ਰੱਬ ਨੇ ਆਪਣਾ ਸਿਮਰਨ ਦੇ ਕੇ ਰੱਖਿਆ, ਤੇਰੀ ਆਪਣੀ ਸਿਆਣਪ ਕਿੱਥੇ ਸੀ, ਆਪਣੀ ਲਿਆਕਤ ਕੋਈ ਨਹੀਂ ਸੀ ਉੱਥੇ ਤੇਰੀ, ਵੀ ਜਿਹੜ ਇੱਦਾਂ ਹੋਵੇ ਵੀ ਮਾਂ ਦੀ ਕੁੱਖ ਵਿੱਚ ਬੱਚਾ ਹੈ ਤੇ ਬੱਚਾ ਬ੍ਰਾਹਮਣ ਦਾ ਹੈ, ਤੇ ਬ੍ਰਾਹਮਣ ਦਾ ਮਤਲਬ ਹੈ ਜਿਹਨੂੰ ਗਿਆਨ ਹੈ, ਤੇ ਉਹ ਬੱਚਾ ਆਪਣੇ ਗਿਆਨ ਨਾਲ ਮਾਂ ਦੀ ਕੁੱਖ ਵਿੱਚ ਬੈਠਾ ਹੋਇਆ, ਨਹੀਂ ਇੱਦਾਂ ਨਹੀਂ ਹੁੰਦਾ ਕਦੀ। ਤੇ ਜਿਹੜਾ ਸ਼ੂਦਰ ਦਾ ਬੱਚਾ ਹੈ ਹੋ ਸਕਦਾ ਉਹਨੂੰ ਬਾਹਰੋਂ ਗਿਆਨ ਦੇਣਾ ਪਿਆ ਹੋਵੇ ਵੀ ਤੂੰ ਭਾਈ ਇੱਦਾਂ ਕਰ ਲਾ, ਨਹੀਂ। ਜਿਹੜਾ ਵੀ ਬੱਚਾ ਮਾਂ ਦੀ ਕੁੱਖ ਵਿੱਚ ਹੈ ਉਹਨੂੰ ਨਹੀਂ ਪਤਾ ਵੀ ਮੈਂ ਬ੍ਰਾਹਮਣ ਹਾਂ, ਨਹੀਂ ਪਤਾ ਵੀ ਮੈਂ ਸ਼ੂਦਰ ਹਾਂ, ਨਹੀਂ ਪਤਾ ਮੇਰਾ ਮਜ਼ਹਬ ਕਿਹੜਾ, ਧਰਮ ਕਿਹੜਾ। ਜਦੋਂ ਉਹ ਬੱਚਾ ਬੋਰਨ ਹੋ ਕੇ ਦੁਨੀਆਂ ਤੇ ਆਇਆ, ਫਿਰ ਉਹਨੂੰ ਆਪਾਂ ਦੱਸਿਆ, ਉਹਨੂੰ ਫਿਰ ਚੱਲਣ ਦੀ ਯੋਗਤ ਦੱਸੀ, ਤਰੀਕਾ ਦੱਸਿਆ। ਹੁਣ ਕਬੀਰ ਸਾਹਿਬ ਨੇ ਆਖਿਆ ਵੀ ਸਾਡੇ ਵੀ ਬੱਚੇ, ਕਿਉਂਕਿ ਉਹਨਾਂ ਨੇ ਇਸ ਨਫ਼ਰਤ ਨੂੰ ਬਹੁਤ ਝੱਲਿਆ, ਕਬੀਰ ਸਾਹਿਬ ਨੇ, ਉਸ ਵਰਗ ਨੇ
ਇਸ ਨਫ਼ਰਤ ਨੂੰ ਬਹੁਤ ਚੱਲਿਆ ਵੀ ਭਾਈ ਤੁਸੀਂ ਤੁਹਾਡੇ ਘਰੇ ਦੇ ਜਿਹੜਾ ਬੱਚਾ ਜਨਮ ਲੈ ਲੈਂਦਾ ਉਹ ਤੇ ਸ਼ੂਦਰ ਹੀ ਹੈ, ਉਹ ਤੇ ਨੀਵਾਂ ਹੀ ਹੈ। ਉਹਨਾਂ ਨੇ ਆਖਿਆ ਜਦੋਂ ਤੇਰਾ ਬੱਚਾ ਵੀ ਮਾਂ ਦੀ ਕੁੱਖ ਵਿੱਚ ਸੀ, ਮੇਰਾ ਬੱਚਾ ਵੀ ਮਾਂ ਦੀ ਕੁੱਖ ਵਿੱਚ ਸੀ, ਤੂੰ ਕਿਵੇਂ ਕਹਿ ਸਕਦਾ ਵੀ ਤੇਰਾ ਜਿਹੜਾ ਸੀ ਉਹ ਕੁੱਖ ਵਿੱਚ ਬ੍ਰਾਹਮਣ ਸੀ ਤੇ ਮੇਰਾ ਜਿਹੜਾ ਸੀ ਉਹ ਸ਼ੂਦਰ ਸੀ। ਮੈਂ ਤੇ ਭਾਈ ਇਹ ਗੱਲ ਸਮਝੀਏ ਜਿਹੜੀ ਕਬੀਰ ਸਾਹਿਬ ਨੇ ਆਖੀ, ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਜਦੋਂ ਮਾਂ ਦੀ ਕੁੱਖ ਵਿੱਚ ਸੀ ਨਾ ਉਹਦੀ ਕੋਈ ਕੁੱਲ ਤੇ ਨਾ ਉਹਦੀ ਕੋਈ ਜ਼ਾਤ। ਬ੍ਰਹਮ ਬਿੰਦ ਤੇ ਸਭ ਉਤਪਾਤੀ, ਆਖਿਆ ਬ੍ਰਹਮ ਬਿੰਦ, ਬ੍ਰਹਮ ਬਿੰਦ ਦਾ ਅਰਥ ਹੁੰਦਾ ਪਰਮਾਤਮਾ ਦੀ ਅੰਸ਼, ਰੱਬ ਦੀ ਅੰਸ਼ ਤੋਂ ਇਹ ਸਾਰੀ ਉਤਪਤੀ ਹੋਈ ਹੈ। ਜਿੰਨਾ ਜੋ ਦੀਸੈ ਸੋ ਤੇਰਾ ਰੂਪ, ਤੁਧ ਬਿੰਦ ਦੂਜਾ ਨਾ ਹੀ ਕੋਈ, ਤੂੰ ਕਰਤਾਰ ਕਰੈ ਸੋਏ, ਪਹਿਲ ਪ੍ਰਸਾਵਰਾ ਥੂਨ ਪ੍ਰਸਾਦ ਮਰਾ, ਅਸ ਗਾ ਅਸ ਉਸ ਕਾ ਹਰ ਗਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਅਗਲਾ ਬਚਨ, ਜੋ ਤੂੰ ਬ੍ਰਾਹਮਣ, ਆਖਿਆ ਜੇ ਤੂੰ ਆਪਣੇ ਆਪ ਨੂੰ ਕਹਿਣਾ ਵੀ ਮੈਂ ਬ੍ਰਾਹਮਣ ਹੈ, ਆਪਣੇ ਆਪ ਨੂੰ ਉੱਚਾ ਮੰਨਦਾ ਨਾ ਤੂੰ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੇ ਮੈਨੂੰ ਜੀ ਬ੍ਰਾਹਮਣੀ ਨੇ ਜਨਮ ਦਿੱਤਾ। ਤੇ ਕਬੀਰ ਨੇ ਆਖਿਆ, ਖਿਆਲ ਕਰ, ਤੋ ਆਨ ਬਾਟ ਕਾਹੇ ਨਹੀਂ ਆਇਆ। ਬਾਟ ਦਾ ਅਰਥ ਦਾ ਰਸਤਾ, ਆਖਿਆ ਜਿੱਦਾਂ ਮੈਂ ਜਨਮ ਲਿਆ ਉਦਾਂ ਹੀ ਤੂੰ ਲਿਆ, ਫਿਰ ਜੇ ਤੂੰ ਉੱਚਾ ਸੀ ਤੇ ਤੂੰ ਫਿਰ ਹੋਰ ਕਿਸੇ ਰਾਹ ਥਾਣੀ ਆਉਂਦਾ। ਮਾਂ ਦੀ ਕੁੱਖ ਵਿੱਚੋਂ ਹੀ ਤੇਰਾ ਜਨਮ ਹੋਇਆ ਤੇ ਮਾਂ ਦੀ ਕੁੱਖ ਵਿੱਚੋਂ ਹੀ ਮੇਰਾ ਜਨਮ ਹੋਇਆ, ਸਾਰਾ ਪ੍ਰੋਸੈਸ ਸੇਮ ਹੈ। ਇਸ ਕਰਕੇ ਫਰਕ ਕਿੱਥੇ ਪਿਆ? ਫਰਕ ਤੇ ਕੋਈ ਵੀ ਨਹੀਂ ਹੈ ਵੀ ਤੂੰ ਭਾਈ ਬ੍ਰਾਹਮਣ ਸੀ, ਤੂੰ ਅਸਮਾਨੋਂ ਉਤਰਦਾ ਪਤਾ ਲੱਗਦਾ, ਤੂੰ ਕਿਸੇ ਰੁੱਖ ਨਾਲ ਲੱਗਦਾ ਪਤਾ ਲੱਗਦਾ ਵੀ ਤੂੰ ਬ੍ਰਾਹਮਣ ਉਤਰਿਆ। ਵੀ ਮਾਤ ਪਿਤਾ ਬਿਨ ਬਾਲ ਨਾ ਹੋਈ, ਬਾਬੇ ਨੇ ਆਖਿਆ ਮਾਂ ਤੇ ਪਿਓ ਦੇ ਸੰਯੋਗ ਦੇ ਨਾਲ ਬੱਚੇ ਦਾ ਜਨਮ ਹੁੰਦਾ, ਤੇਰਾ ਵੀ ਜਨਮ ਉਦਾਂ ਹੋਇਆ, ਮੇਰਾ ਵੀ ਜਨਮ ਉਦਾਂ ਹੋਇਆ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਹੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ, ਫਿਰ ਤੂੰ ਹੋਰ ਰਸਤੇ ਥਾਣੀ ਕਿਉਂ ਨਹੀਂ ਆਇਆ? ਅਗਲਾ ਬੋਲ, ਤੁਮ ਕਤ ਬ੍ਰਾਹਮਣ, ਆਖਿਆ ਮੈਨੂੰ ਦੱਸ ਤੂੰ ਕਿਵੇਂ ਬ੍ਰਾਹਮਣ, ਤੇ ਮੈਨੂੰ ਇਹ ਦੱਸ ਵੀ ਮੈਂ ਸੂਦਰ ਕਿਵੇਂ, ਮੈਂ ਨੀਵਾਂ ਕਿਵੇਂ ਤੇ ਤੂੰ ਉੱਚਾ ਕਿਵੇਂ, ਦੱਸ ਜਵਾਬ ਦੇ ਇਸ ਗੱਲ ਦਾ। ਅਗਲੀ ਗੱਲ ਬੜੀ ਹੋਰ ਸਿਰੇ ਦੀ ਸਿਖਰ ਲਈ ਕਹਿ ਦਿੱਤੀ ਕਬੀਰ ਸਾਹਿਬ ਨੇ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ, ਲੋਹੂ ਦਾ ਅਰਥ ਹੁੰਦਾ ਜੀ ਲਹੂ, ਤੁਮ ਕਤ ਦੂਧ, ਆਖਿਆ ਤੇਰੀਆਂ ਰਗਾਂ ਵਿੱਚ ਕਿਹੜਾ ਦੁੱਧ ਦੌੜਦਾ, ਤੇਰੀਆਂ ਰਗਾਂ ਵਿੱਚ ਵੀ ਲਹੂ ਦੌੜਿਆ ਫਿਰਦਾ ਤੇ ਮੇਰੀਆਂ ਰਗਾਂ ਵਿੱਚ ਵੀ ਲਹੂ ਦੌੜਿਆ ਫਿਰਦਾ, ਜਾਂ ਤੀ ਹੋਵੇ ਵੀ ਤੇਰੇ ਖੂਨ ਦਾ ਰੰਗ ਕੋਈ ਵੱਖਰਾ ਹੈ। ਅੱਜ ਜਦੋਂ ਬੰਦੇ ਦਾ ਐਕਸੀਡੈਂਟ ਹੋ ਜਾਵੇ, ਖੁਦਾ ਨਾ ਖਾਸਤਾ, ਹੋਸਪਿਟਲ ਚਲਿਆ ਜਾਵੇ, ਡਾਕਟਰ ਆਖਣ ਜੀ ਇਹਨੂੰ ਖੂਨ ਲਾਓ, ਬਲੱਡ ਲਾਓ, ਬੰਦੇ ਦਾ ਟੱਬਰ ਕਦੀ ਪੁੱਛਦਾ ਵੀ ਜਿਹੜਾ ਇਹਨੂੰ ਖੂਨ ਲੱਗਣਾ ਹੈ ਇਹ ਖੂਨ ਕਿਹਦਾ ਹੈ, ਇਹ ਖੂਨ ਕਿਹਦਾ ਹੈ ਕਦੀ ਪੁੱਛਿਆ ਜਾਂਦਾ ਵੀ ਇਹ ਗੋਰੇ ਦਾ ਖੂਨ ਹੈ, ਇਹ ਕਾਲੇ ਦਾ ਖੂਨ ਹੈ, ਇਹ ਉੱਚੇ ਦਾ ਖੂਨ ਹੈ, ਇਹ ਨੀਵੇਂ ਦਾ ਹੈ, ਭਿਖਾਰੀ ਦਾ ਖੂਨ ਹੈ ਕਿ ਕਿਹਦਾ ਖੂਨ ਹੈ, ਉਹ ਨਹੀਂ ਪੁੱਛਦੇ। ਉੱਥੇ ਡਾਕਟਰ ਦਾ ਧਰਮ ਹੈ ਜਾਨ ਬਚਾਉਣੀ ਉਹਨੇ, ਤੇ ਸਾਡਾ ਵੀ ਧਰਮ ਇਹ ਹੁੰਦਾ ਹੈ ਵੀ ਇਹਦੀ ਜਾਨ ਬਚਾਈਏ, ਛੱਡੋ ਇਹਨਾਂ ਗੱਲਾਂ ਨੂੰ, ਕੱਖ ਨਹੀਂ ਰੱਖਿਆ ਇਹਨਾਂ ਚੀਜ਼ਾਂ ਵਿੱਚ। ਇਸ ਕਰਕੇ ਆਪਣੇ ਆਪ ਨੂੰ ਉੱਚੇ ਕੀ ਸਮਝਣਾ ਜਦੋਂ ਸਾਰੇ ਇੱਕੋ ਜਿਹੇ ਆਪਾਂ, ਮੇਰੀਆਂ ਰਗਾਂ ਵਿੱਚ ਕੋਈ ਲਹੂ ਨਹੀਂ, ਮੇਰੀਆਂ ਰਗਾਂ ਵਿੱਚ ਲਹੂ ਹੈ, ਤੁਹਾਡੀਆਂ ਰਗਾਂ ਵਿੱਚ ਕੋਈ ਦੁੱਧ ਨਹੀਂ, ਜਾਂ ਮੇਰੀਆਂ ਰਗਾਂ ਵਿੱਚ ਦੁੱਧ ਦੌੜਦਾ ਹੋਵੇ, ਰੰਗ ਖੂਨ ਦਾ ਵੱਖਰਾ ਹੋਵੇ, ਨਹੀਂ, ਖੂਨ ਦਾ ਰੰਗ ਤੇ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਏ, ਪਰ ਬੇਈਮਾਨੀਆਂ ਦਾ ਰੰਗ ਉਸ ਖੂਨ ਵਿੱਚੋਂ ਦਿਖਦਾ ਨਹੀਂ, ਹੁੰਦਾ ਇੱਕੋ ਜਿਹਾ ਹੀ ਹੈ, ਉਹ ਨਹੀਂ ਦਿਖਦਾ। ਲੋਭ ਦਾ ਰੰਗ ਜਿਹੜਾ ਹੈ ਉਹ ਇੱਦਾਂ ਬਲੱਡ ਦੀ ਰਿਪੋਰਟ ਵਿੱਚ ਨਹੀਂ ਆਉਂਦਾ, ਜੇ ਕਿਤੇ ਬਲੱਡ ਦੀ ਰਿਪੋਰਟ ਵਿੱਚ ਆਉਣ ਲੱਗ ਪਵੇ, ਅੱਧੇ ਲੋਕ ਤੇ ਬਲੱਡ ਦੀਆਂ ਰਿਪੋਰਟਾਂ ਲੈਣ ਹੀ ਨਾ ਜਾਣ ਹਸਪਤਾਲ ਦੇ ਵਿੱਚ। ਮੰਨ ਲਓ ਜੇ ਬੰਦੇ ਨੇ ਖੂਨ ਦਾਨ ਇੱਦਾਂ ਕੀਤਾ ਹੋਵੇ ਨਾ, ਉਹ ਦੱਸ ਦਿੰਦੇ ਨਾ ਵੀ ਇਹ ਬੀ ਨੈਗੇਟਿਵ ਹੈ, ਏ ਪੋਜ਼ਿਟਿਵ ਹੈ, ਏ ਨੈਗੇਟਿਵ ਹੈ, ਦੱਸ ਦਿੰਦੇ ਡਾਕਟਰ ਅੱਜ ਕੱਲ੍ਹ। ਤੇ ਜੇ ਮੰਨ ਲਓ ਇਹ ਵੀ ਦੱਸਣ ਲੱਗ ਪੈਣ ਵੀ ਭਾਈ ਤੂੰ ਬਲੱਡ ਦਾ ਸੈਂਪਲ ਦੇ ਕੇ ਗਿਆ ਸੀ ਤੇ ਤੇਰੇ ਬਲੱਡ ਦੇ ਵਿੱਚ 99% ਬੇਈਮਾਨੀ ਆਈ ਹੈ, ਤੇ ਬੰਦਾ ਰਿਪੋਰਟ ਲੈਣ ਹੀ ਨਾ ਜਾਵੇ, ਕਿਹੜੇ ਮੂੰਹ ਨਾਲ ਜਾਵੇਗਾ ਜੇ ਸਾਰੀਆਂ ਇੱਦਾਂ ਦੀਆਂ, ਵੀ ਇੰਨਾ ਤੇਰੇ ਅੰਦਰ ਲਾਲਚ ਹੈ, 10% ਤੇਰੇ ਅੰਦਰ ਲਾਲਚ ਹੈ ਨਾ, ਵੀ 50% ਤੂੰ
ਜਿਹੜੀ ਪ੍ਰੋਪਰਟੀ ਬਣਾਈ ਫਿਰਦਾ ਤੂੰ ਆਪਣੇ ਸਕੇ ਦਾ ਹੱਕ ਮਾਰਿਆ ਹੋਇਆ, ਏਦਾਂ ਮਤਲਬ ਜੇ ਖੂਨ ਦੀ ਰਿਪੋਰਟ ਚ ਆਉਣ ਲੱਗ ਪਵੇ ਤੇ ਲੋਕਾਂ ਨੇ ਹੋਸਪਿਟਲ ਨਹੀਂ ਜਾਣਾ ਰਿਪੋਰਟਾਂ ਲੈਣ ਦੇ ਲਈ। ਜੇ ਕੋਈ ਏਦਾਂ ਦੱਸੇ ਵੀ ਖੂਨ ਦੀ ਰਿਪੋਰਟ ਚ ਨਾਲ ਹੀ ਆ ਜਾਵੇ ਵੀ ਭਾਈ ਆਹ ਜਿੰਨਾ ਚੀਜ਼ਾਂ ਦਾ ਐਵੇਂ ਚੌੜਾ ਹੋ ਕੇ ਤੁਰਿਆ ਫਿਰਦਾ ਨਾ ਜਿੰਨਾ ਗੱਡੀਆਂ ਕਾਰਾਂ ਉੱਤੇ, 80% ਤੇ ਤੂੰ ਲੋਕਾਂ ਦੀਆਂ ਖੂਨ ਨਿਚੋੜ ਕੇ ਬਣਾਈਆਂ ਹੋਈਆਂ ਨੇ, ਆਹ ਤੇਰੇ ਬਲੱਡ ਦੀ ਰਿਪੋਰਟ ਚ ਆਇਆ ਏ, ਤੇ ਬੰਦਾ ਹਸਪਤਾਲ ਜਾਵੇਗਾ ਹੀ ਨਹੀਂ ਵੀ ਮੇਰਾ ਤੇ ਪਾ ਉਗੜ ਜਾਣਾ। ਉਦਾਂ ਤੇ ਬੰਦਾ ਕਹਿ ਦਿੰਦਾ ਉਹ ਮੇਰੀ ਆਨਲਾਈਨ ਰਿਪੋਰਟ ਆ ਜਾਣੀ, ਵੈਸੇ ਤੂੰ ਹੋਸਪਿਟਲੋਂ ਫੜੀ ਆਈ, ਫਿਰ ਆਪਾਂ ਆਖਣਾ ਡਾਕਟਰ ਸਾਹਿਬ ਮੇਰੀ ਰਿਪੋਰਟ ਮੈਨੂੰ ਹੀ ਦਿਓ, ਹੋਰ ਨਾ ਕਿਸੇ ਨੂੰ ਦਿਓ। ਤੇ ਜੇ ਡਾਕਟਰ ਰਿਸ਼ਤੇਦਾਰੀ ਚੋਂ ਹੋਇਆ ਉਹਨੇ ਤਾਂ ਫਿਰ ਪ੍ਰਚਾਰ ਕਰ ਦੇਣਾ। ਖੈਰ ਗੁਰੂ ਕਿਰਪਾ ਕਰੇ ਮਹਾਰਾਜ ਨੇ ਆਖਿਆ ਕੀ ਫਰਕ ਹੈ, ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੁੱਧ। ਆਖਿਆ ਤੇਰੀਆਂ ਰਗਾਂ ਚੋਂ ਕਿਹੜਾ ਦੁੱਧ ਵਗਦਾ ਫਿਰਦਾ। ਅਖੀਰਲਾ ਬਚਨ ਹੈ ਬਾਬਾ ਕਬੀਰ ਸਾਹਿਬ ਫਿਰ ਬ੍ਰਾਹਮਣ ਕਹਿੰਦੇ ਕਿਹਨੂੰ ਹੈ, ਤੇ ਜਵਾਬ ਬਾਬੇ ਕਬੀਰ ਨੇ ਅਖੀਰਲੀ ਤੁਕ ਵਿੱਚ ਦਿੱਤਾ। ਆਖਿਆ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਜਿਹੜਾ ਰੱਬੀ ਵਿਚਾਰ ਨਾਲ ਸਾਂਝ ਬਣਾ ਕੇ ਆਪਣੇ ਅੰਦਰ ਰੱਬ ਦੀ ਪਛਾਣ ਕਰਦਾ, ਸੋ ਬ੍ਰਾਹਮਣ ਕਹੀਅਤ ਹੈ ਹਮਾਰ ਹੈ। ਭਾਈ ਜਿਸ ਮਨੁੱਖ ਨੇ ਉਸ ਪਰਮਾਤਮਾ ਨੂੰ ਸਿਮਰਿਆ, ਉਸ ਬ੍ਰਹਮ ਨੂੰ ਚੇਤੇ ਕੀਤਾ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਅਸੀਂ ਤੇ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ, ਸਾਡੇ ਲਈ ਕੋਈ ਹੋਰ ਬ੍ਰਾਹਮਣ ਨਹੀਂ ਹੈ ਜਿਹਨੂੰ ਅਸੀਂ ਸਮਝ ਸਕੀਏ ਵੀ ਹਾਂ ਭਾਈ ਤੂੰ ਬ੍ਰਾਹਮਣ ਹੈ। ਸੋ ਬ੍ਰਹਮ ਦੀ ਵਿਚਾਰ ਵਾਲਾ ਹੀ ਬ੍ਰਾਹਮਣ ਹੁੰਦਾ ਹੈ, ਨਾ ਕੋਈ ਜਨਮ ਸਿੱਧ ਇੱਥੇ ਬ੍ਰਾਹਮਣ ਹੈ, ਨਾ ਕੋਈ ਸ਼ੂਦਰ ਹੈ। ਬੰਦੇ ਦੇ ਕਰਮ ਉਹਨੂੰ ਨੀਚ ਬਣਾਉਂਦੇ ਨੇ ਤੇ ਕਰਮ ਹੀ ਬੰਦੇ ਨੂੰ ਉੱਚਮ ਬਣਾਉਂਦੇ ਨੇ। ਸਰੀਰਕ ਤੌਰ ਉੱਤੇ ਇਹ ਮਾਇਆ, ਇਹ ਕੁਦਰਤੀ ਵਰਤਾਰਾ ਹੈ ਵੀ ਅਸੀਂ ਸਾਰੇ ਭਿੰਨ ਭਿੰਨ ਹਾਂ, ਇੱਕੋ ਜਿਹੇ ਨਹੀਂ ਹਾਂ। ਸੋ ਗੁਰੂ ਕਿਰਪਾ ਕਰੇ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਆਓ ਅਗਲੇ ਸਮੇਂ ਲਈ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲਿਆਂ ਦੇ ਰਾਗੀ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਜਿਹੜੀ ਕੀਰਤਨ ਹੈ ਉਹ ਸਰਵਣ ਕਰੋ ਜੀ। ਭੁੱਲਾਂ ਚੁੱਕਾਂ ਮੇਰੀਆਂ ਫਤਿਹ ਪ੍ਰਵਾਨੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: सो संग जी समा हो चुका है रोजाना की तरह जो सहज पाठ संगत श्रवण कराते हैं। सो समा हो चुका है सहज पाठ की बाणी श्रवण करने का। बाणी श्रवण करा सरकार प्रोफेसर लखविंदर सिंह जी आओ उन्होंने प्रोफेसर बड़े प्यार सत्कार सहज पाठ श्रवण करी जी। बुलाओ फतेह। वाहेगुरु जी का खालसा वाहेगुरु जी की।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵਾ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਇ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਵਾਹਿਗੁਰੂ ਸਾਹਿਬ ਜੀ। ਦੱਖਣੇ ਮਹਲਾ ਪੰਜਵਾ, ਸੱਚ ਸੁਹਾਵਾ ਕਾਢੀਐ, ਕੂੜਾ ਕੂੜੀ ਸੋਏ, ਨਾਨਕ ਵਿਰਲੇ ਜਾਣੀਐ, ਜਿਨ ਸੱਚ ਪੱਲਾ ਹੋਏ ਮਹਲਾ ਪੰਜਵਾ। ਸੱਜਣ ਮੋਖਿ ਅਨੂਪ, ਅੱਠੇ ਪੈਰ ਨਿਹਾਲ ਸਾ, ਸੁਤੜੀ ਸੋ ਸੋ ਡਿੱਠ, ਤੈਂ ਸੁਪਨਾ ਹੋ ਖੰਨੀਐ। ਮਹਲਾ ਪੰਜਵਾ। ਸੱਜਣ ਸੱਚ ਪਰਖ, ਮੋਖਿ ਅਲਾਵਣ ਥੁਥਰਾ, ਮਨ ਮਜਾਹੂ ਲੱਖ, ਤੁਧੋ ਦੂਰ ਨਾ ਸੋ ਪਿਰੀ ਪੌੜੀ। ਧਰਤ ਆਕਾਸ ਪਤਾਲ ਹੈ, ਚੰਦ ਸੂਰ ਬਿਨਾਸੀ, ਬਾਦਸ਼ਾਹ ਸ਼ਾਹ ਉਮਰਾਵ ਖਾਨ, ਢਾਹੇ ਡੇਰੇ ਜਾਸੀ, ਰੰਗ ਤੁੰਗ ਗਰੀਬ ਮਸਤ, ਸਭ ਲੋਕ ਸਦਾਸੀ, ਕਾਜੀ ਸਿੱਖ ਮਸਾਇਕਾ, ਸਭੇ ਉੱਠ ਜਾਸੀ, ਪੀਰ ਪੈਗੰਬਰ ਸੌਲੀਏ, ਕੋ ਥਿਰ ਨਾ ਰਹੱਸੀ, ਰੋਜਾ ਬੰਗ ਨਿਵਾਜ, ਕਿਤੇ ਬਿਨ ਬੁੱਝੇ ਸਿਵ ਜਸ ਸਭ ਜਾਸੀ, ਲੱਖ ਚੌਰਾਸੀ ਮੇਦਨੀ, ਸਭ ਆਵਾ ਜਾਸੀ, ਨਿਹਚਲ ਸੱਚ ਖੁਦਾਏ, ਖੁਦਾਏ ਬੰਦਾ ਅਵਿਨਾਸੀ। ਦੱਖਣੇ ਮਹਲਾ ਪੰਜਵਾ। ਡਿੱਠੀ ਹਾ ਬਟਨ ਢੋਲ, ਇੱਕ ਸਵਾਜ ਨਾ ਕੂਏ, ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਤਨ ਮਨ ਠੰਡਾ ਹੋਏ ਮਹਲਾ ਪੰਜਵਾ। ਸੱਚ ਆਸ ਕਾਸਾ ਬਾਹਰਾ, ਮੂੰਹ ਮਨ ਵੰਡੀ ਆਸ, ਆਸ ਨਿਰਾਸਾ ਇੱਕ ਤੂੰ, ਓ ਬਲ ਬਲ ਬਲ ਗਈ ਆਸ ਮਹਲਾ ਪੰਜਵਾ। ਵਿਛੋੜਾ ਸੁਨੇ ਦੁੱਖ, ਬਿਨ ਡਿੱਠੇ ਮਰੇ ਓਦ, ਬਾਜ ਪਿਆਰੇ ਆਪਣੇ, ਬਿਰਹੀ ਚ ਨਾ ਤੀਰ ਓਦ ਪੌੜੀ, ਤੱਟ ਤੀਰਥ ਦੇਵ ਦੇ ਵਾਲਿਆ, ਕੇਦਾਰ ਮਥੁਰਾ ਕੰਸੀ, ਕੋੜ ਤੇ ਤਿਸ ਦੇ ਸਾ ਦੇਵ ਤੇ ਸਨਿੰਦਰ ਜਾਸੀ, ਸਿਮਰ ਸ਼ਾਸਤਰ ਵੇਦ ਚਾਰ, ਖਟ ਦਰਸ ਮਾਸੀ, ਪੋਥੀ ਪੰਡਿਤ ਗੀਤ ਕਵਿਤ, ਕਵਤੇ ਵੀ ਜਾਸੀ, ਜਤੀ ਸਤੀ ਸੰਨਿਆਸੀਆ, ਸਭ ਕਾਲਾ ਵਾਸੀ, ਮਨ ਜੋਗੀ ਦਿਗੰਬਰਾ, ਜਮੈ ਸਨ ਜਾਸੀ, ਜੋ ਦਿਸੇ ਸੋ ਬਿਨਸਨਾ, ਸਭ ਬਿਨਸ ਬਿਨਾਸੀ, ਥਿਰ ਪਾਰ ਪਰਮ ਪਰਮੇਸ਼ਰੋ, ਸੇਵਕ ਥਿਰ ਹੋਸੀ। ਸਲੋਕ ਦੱਖਣੇ ਮਹਲਾ ਪੰਜਵਾ। ਸਹਿ ਨੰਗੇ ਨਹਿ ਨੰਗ, ਭੁੱਖੇ ਲੱਖ ਨ ਭੁੱਖੇ ਆ, ਦੁੱਖੇ ਕੋੜ ਨਾ ਦੁੱਖ, ਨਾਨਕ ਪਿਰੀ ਪਿਖੰਦੋ, ਸੁਭ ਦਿਸ਼ਟ ਮਹਲਾ ਪੰਜਵਾ। ਸੁਖ ਸਮੂਹਾ ਭੋਗ, ਪੂਮ ਸਵਾਈ ਕੋ ਧਨੀ, ਨਾਨਕ ਹੱਬੋ ਰੋਗ, ਮ੍ਰਿਤਕ ਨਾਮ ਬਿਹੁਣੇ ਆ ਮਹੱਲਾ ਪੰਜਵਾਂ। ਹਿਕ ਸਕੂ ਤੂੰ ਆਹੇ, ਪਛਾਣੂ ਪੀ ਹਿਕ ਕਾਰ, ਨਾਨਕ ਆਸੜੀ ਨਿਵਾਹੇ, ਨਾਨਕ ਮਨੁੱਖ ਪਰਥ ਮਨੁੱਖ ਪਰਥਾਈ, ਲੈ ਜੀਵਦੇ ਪੌੜੀ, ਨਿਹਚਲ ਏਕ ਨਰਾਇਣੋ, ਹਰ ਅਗਮੇ ਅਗਾਧਾ, ਨਿਹਚਲ ਨਾਮ ਨਿਧਾਨ ਹੈ, ਜਿਸ ਸਿਮਰਤ ਹਰ ਲਾਦਾ, ਨਿਹਚਲ ਕੀਰਤਨ ਗੁਰ ਗੋਬਿੰਦ, ਗੁਰਮੁਖ ਗਾ ਵਾਧਾ, ਸੱਚ ਧਰਮ ਤਪ ਨਿਹ ਚਲੋ, ਦਿਨ ਰਹਿਣ ਅਰਾਧਾ, ਦਇਆ ਧਰਮ ਤਪ ਨਿਹ ਚਲੋ, ਜਿਸ ਕਰਮ ਲਿਖਾਦਾ, ਮੈਂ ਨਿਹਚਲ ਮਸਤਕ ਲੇਖ ਲਿਖਿਆ, ਸੋ ਟਲੈ ਨਾ ਟਲਾਦਾ, ਨਿਹਚਲ ਸੰਗਤ ਸਾਧ ਜਨ ਬਚਨ, ਨਿਹਚਲ ਗੁਰ ਸਾਦਾ, ਜਿਨ ਕੋ ਪੂਰਬ ਲਿਖਿਆ, ਤਿਨ ਸਦਾ ਸਦਾ ਅਰਾਧਾ। ਸਲੋਕ ਦੱਖਣੇ ਮਹੱਲਾ ਪੰਜਵਾਂ। ਜੋ ਡੁਬੰਦੋ ਆਪ ਸੋ ਤਰਾਏ, ਕਿਨ ਖੇ ਤਾਰੇਂਦੜੋ ਪੀ ਤਾਰ, ਨਾਨਕ ਪਿਰ ਸੋ ਰਤਿਆ ਮਹੱਲਾ ਪੰਜਵਾਂ। ਜਿੱਥੇ ਕੋਈ ਕਥਨ ਨਾਉ ਸੁਨੰਦੋ ਮਾ ਪਿਰੀ ਮੂੰਹ ਜੁਲਾਉ ਤਤ ਨਾਨਕ ਪਿਰੀ ਪਸੰਦੋ ਹਰਿਉ ਥੀਓ ਸਮਹਲਾ ਪੰਜਵਾ ਮੇਰੀ ਮੇਰੀ ਕਿਆ ਕਰੈ ਪੁੱਤਰ ਕਲੱਤਰ ਸੁਨੇ ਨਾਨਕ ਨਾਮ ਬਿਹੋਣੀਆਂ ਨਿਮ ਨਿਮਨਿਆਦੀ ਦੇਹ ਮਹਲਾ ਪੰਜਵਾ ਮੇਰੀ ਮੇਰੀ ਕਿਆ ਕਰੈ ਪੁੱਤਰ ਕਲੱਤਰ ਸੁਨੇ ਨਾਨਕ ਨਾਮ ਬਿਹੋਣੀਆਂ ਨਿਮਨਿਆਦੀ ਦੇ ਪੌੜੀ ਨੈਣੀ ਦੇਖੋ ਗੁਰਦਰਸ਼ਨੋ ਗੁਰਚਰਨੀ ਮੱਥਾ ਪੈਰ ਗੰਬਾਇਰੀ ਮਾਰਗ ਚੱਲਦਾ ਪੱਖਾ ਫੇਰੀ ਹੱਥਾ ਅਕਾਲ ਮੂਰਤ ਰਿਦਾ ਧਿਆਇ ਦਾ ਦੰਡਰੰਜ ਪੰਥਾ ਮੈਂ ਛੱਡਿਆ ਸਗਲਾ ਪਾਏ ਨੂੰ ਪਰਵਾਸਾ ਗੁਰਸਮਰਥਾ ਗੁਰਬਖਸ਼ਿਆ ਨਾਮਨ ਧਾਨ ਸਭੋ ਦੁਖ ਲੱਥਾ ਭੋਗੋ ਪੰਚੋ ਹੋ ਭਾਈ ਹੋ ਪੱਲਾ ਨਾਮ ਹੈ ਗਥਾ ਨਾਮ ਦਾਨ ਇਸਨਾਨ ਦਿੜ ਸਦਾ ਕਰੋ ਗੁਰ ਕਥਾ ਸਹਿ ਪੈ ਪ੍ਰਪਾਇਆ ਜਮਕਾ ਪੋ ਲੱਥਾ ਸਲੋਕ ਡੱਖਣੇ ਮਹੱਲਾ ਪੰਜਵਾਂ ਲੱਗੜੀਆਂ ਪਿਰੀ ਅੰਨ ਪੇ ਖੰਦੀਆ ਨਾ ਤਿੱਪੀਆ ਹੱਬ ਮਜਾਹੂ ਸੁਤਨੀ ਬਿਆਨ ਡਿੱਠੋ ਕੋਈ ਮਹੱਲਾ ਪੰਜਵਾਂ ਕਥੜੀਆਂ ਸੰਤਾਂ ਤੇ ਸੁਖਾਉ ਪੰਦੀਆ ਨਾਨਕ ਲੱਦੜੀਆਂ ਤਿੰਨਾਂ ਜਿਨ੍ਹਾਂ ਪੱਗ ਮਥਾਹੜਾ ਮਹੱਲਾ ਪੰਜਵਾਂ ਡੂੰਗਰ ਜਲਾ ਥਲਾ ਪੂਮ ਬਣਾ ਫਲ ਕੰਦਰਾ ਪਾਤਾਲਾ ਆਕਾਸ ਪੂਰਨ ਹੱਬ ਕਟਾ ਨਾਨਕ ਪੇਖ ਜੀਓ ਇੱਕ ਸੂਤ ਪਰੋਤੀ ਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਾਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਇਂਦਾ ਨਹੀਂ ਕਰਦਾ ਆਲਿਕ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਮੁਹ ਮੰਗਾ ਸੋਈ ਦੇਵੰਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਤਨ ਸੌਂਪਿਉਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਸਲੋਕ ਡੱਖਣੇ ਮਹੱਲਾ ਪੰਜਵਾਂ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕੇ ਆ ਉਹ ਜੀਵੰਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ ਮਹੱਲਾ ਪੰਜਵਾਂ ਨਾਨਕ ਬਿਜਲੀਆਂ ਚਮਕਣ ਘੁਰਨ ਕਟਾਂ ਅਤ ਕਾਲੀਆਂ ਬਰਸਨ ਮੇਘ ਪਾਰ ਨਾਨਕ ਸੰਗਮ ਪਿਰੀ ਸੁਹੰਦੀਆ ਮਹੱਲਾ ਪੰਜਵਾਂ ਜਲ ਥਲ ਨੀਰ ਪਰੇ ਸੀਤਲ ਪਵਨ ਚੁਲਾਰ ਦੇ ਸੇਜੜੀਆਂ ਸੋਏ ਨੇ ਹੀਰੇ ਲਾਲ ਜੜੰਦੀਆਂ ਸੁਪਰ ਕੱਪੜ ਭੋਗ ਨਾਨਕ ਪਿਰੀ ਵਿਹੂਣੀ ਤੱਤੀਆ ਪੌੜੀ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ ਜੇ ਸੋ ਧਾਵੈ ਪ੍ਰਾਣੀਆਂ ਪਾਵੈ ਤੁਰ ਲੈਣਾ ਬਿੜ ਕਰਮਾ ਕਿਸ਼ੂ ਨਾ ਲੱਭਈ ਜੇ ਫਿਰ ਸਭ ਤਰਨਾ ਗੁਰਮਿਲ ਭਉ ਗੋਬਿੰਦ ਕਾ ਭਏ ਡਰ ਦੂਰ ਕਰਨਾ ਭਏ ਤੇ ਬੈਰਾਗ ਉਪਜੈ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਨਾ ਹਿਆਏ ਕਮਾਏ ਧਿਆਇਆ ਪਾਇਆ ਸਭ ਸਰਨਾ ਬੋਹਿਤ ਨਾਨਕ ਦੇਓ ਗੁਰ ਜਿਸ ਹਰ ਚੜ੍ਹਾਏ ਤਿਸ ਭਉ ਜਲ ਤਰਨਾ ਸਲੋਕ ਮਹੱਲਾ ਪੰਜਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭਨਾ ਕੀ ਰੇਨੁਕਾ ਤਉ ਆਓ ਹਮਾਰਾ ਪਾਸ ਮਹੱਲਾ ਪੰਜਵਾਂ ਮੁਹਾ ਜੀਵੰਦਾ ਪੇਖ ਜੀਵੰਦੇ ਮਰ ਜਾਣ ਜਿਨ੍ਹਾਂ ਮੁਹੱਬਤ ਇੱਕ ਸਿਉਂ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾਂ ਜਿਸ ਮਨ ਵਸੈ ਪਰ ਬ੍ਰਹਮ ਨਿਕਟ ਨਾ ਆਵੈ ਪੀਰ ਭੁੱਖ ਤਿੱਖ ਤੇ ਸੁਨਾਵੇ ਆਪਈ ਜਾਮਨੀ ਆਵੈ ਨੀਰ ਪੌੜੀ ਕੀਮਤ ਕਹਿਣ ਨਾ ਜਾਈਏ ਸਚ ਸਾਹ ਅਡੋਲੇ ਸੇ ਸਾਧ ਗਿਆਨੀ ਧਿਆਨੀਆਂ ਕੌਣ ਤੁਧਨੋ ਤੋਲੈ ਭੰਨਣ ਕਰਨ ਸਮਰੱਥ ਹੈ ਉਪ ਸਪਰਲ ਕਰਨ ਕਾਰਨ ਸਮਰੱਥ ਹੈ ਘੜ ਘੜ ਸਭ ਬੋਲੈ ਰਿਛ ਸੰਭਾਹ ਸਭ ਸਹਿ ਕਿਆ ਮਾਨਸ ਡੋਲੈ ਗਹਿਰ ਗੰਭੀਰੇ ਥਾ ਤੂੰ ਗੁਣ ਗਿਆਨ ਅਮੋਲਾ ਸੋਈ ਕੰਮ ਕਮਾਵੜਾਂ ਕੀਆ ਤੁਰ ਮੌਲਾ ਤੁਧੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੈ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਆ ਕਮਨ ਕੁਮਤ ਤੁਮ ਲਾਗੇ ਬੂਢੋ ਗੇ ਪਰਿਵਾਰ ਸਕਲ ਸੋ ਰਾਮ ਨਾ ਜਪੋ ਆਪਾਗੇ ਰਹਾਓ ਵੇਦ ਪੁਰਾਣ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਪਾਰਾ ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸੁਪਾਰਾ ਜੀ ਬਦੋ ਸੁ ਧਰਮ ਕਰ ਥਾਪੋ ਅਧਰਮ ਕਹੋ ਕਤ ਭਾਈ ਆਪਸ ਕੋ ਮਨਵਰ ਕਰ ਥਾਪੋ ਕਾ ਕਹੋ ਕਹੋ ਕਸਾਈ ਮਨ ਕੇ ਅੰਧੇ ਆਪਣ ਬੂਝੋ ਕਾਹੇ ਬੁਝਾਵੋ ਭਾਈ ਮਾਇਆ ਕਾਰਨ ਵਿਦਿਆ ਬੇਚਹੋ ਜਨਮ ਅਬਿਰਥਾ ਜਾਈ ਨਾਰਦ ਬਚਨ ਬਿਆਸ ਕਹਿਤ ਹੈ ਸੁਖ ਪੁੱਛੋ ਪਵਜਾਈ ਕਹਿ ਕਬੀਰ ਰਮ ਰਮ ਛੂਟੋ ਨਾਹੇ ਤਾਂ ਬੁੱਢੇ ਭਾਈ ਬਣੈ ਬਸੇ ਕਿਉਂ ਪਾਈਐ ਜੋਲੋ ਮਨੋ ਤਜੈ ਬਿਕਾਰ ਜਿਹ ਘਰ ਬਣ ਸੰਸਰ ਕੀ ਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਭੁ ਆਤਮ ਰਾਮ ਰਾਹ जटा भसम लेपन किया कहां गुफा मैं बास वन जीते जग जीतिया जहां ते बिख्या ते हुए उदास अंजन दे सब कोई टोक चाहन माहे बिडान ज्ञान अंजन जिह पाया ते लोयन परवान कह कबीर बजानिया गुर ज्ञान दिया समझाए अंतरगत हर भेटिया अब मेरा मन कतहु न जाए रिद सिद्ध जा को फुरी तब काहू सो क्या काज तेरे कहने की गत मैं क्या कहूँ मैं बोलत ही बड लाज राम जेह पाया राम ते पवन बार बार रहा झूठा जग डह कै कना दुए दिन दिन दो बर्तन की आस राम उदक जे जन पिया ते बौर न पई प्यास गुर प्रसाद जे बुझिया आसा ते पै निराश सब सच नदरी आया जो आत्म पै उदास राम नाम रस चाखिया हर नामा हर तार कहो कबीर कंचन पया प्रम गया समुद्र पार समुद्र उदक समुद सल की साख्या नदी तरंग समावंगे सुन सुन मिलया समदरसी पवन रूप हुए जावंगे बहुराम काहे आवेंगे आवन जाना हुक्म तसका हुक्म बुझ समावेंगे रहाओ जब चुके पंचतात की रचना ऐसे परम चुकावेंगे दर्शन छोड़ पे समदर्शी एको नाम ते आवेंगे जित हमलाए तिथि लागे तैसे कर्म कमावेंगे हर जी कृपा करे जो अपनी तो गुर के शब्द समावेंगे जीवित मरो मरो फुन जीव पुनर्प जन्म ना हुई कहो कभी जो नाम समाने सुन रहे लिव सोई जो तुम मुख दूर करत हो ताओ तुम मुक्त बतावो एक अनेक हो रहे सगल मैं अब कैसे परमावो राम मुखो तार कहाँ ले जई है शुद्ध हो मुक्त कहाँ दियो कैसी कृपा साधम पाई है रहाओ तारन तरन तबेला कहिए जबला तात न जानिया अब तो बेमाल पहे कट ही मैं कहे कबीर मन माने हाँ जिन गाढ़ कोट की कंचन के छूट गया सो रावण काहे की जित है मन पावन जब जमाए केस ते पकड़े ते हर को नाम छुड़ावन रहाओ काले काल कसम कह की नए प्रपंच बधावन कह कबीर ते अंते मुगते जिन हिरदय राम रसायन देही गावा जियो तर मैं तो बच बसा पंच किर साना नैनू नकटू श्रवनू रसपत इंद्री कहया न माना बाबा अबना बसो ये गाँव करी करी का लेखा मांग काहे चेतु ना उराहाओ धर्म राज जब लेखा मांग बाकी निकसी भारी पंच किसान बपाद गए ले जियो पांच किसान पंच किसान व भाग गए ले बंद जियो दरबारी कहे कबीर सुनोरे संतो खेत ही करो नबेरा अब की बार बख्श बंदे कहो बौर ना पौजल फेरा राग मारू बाणी कबीर जियो की एको अंकार सतगुर प्रसाद अनपो किन्ह देखिया बैरागी अड़े बिन पै अनपो हिवना हम्बा सौ हदूर देखे ता पो पवै बैरागी अड़े हुक्म बूझे ता निरपो हिवना हम्बा हर पाखंड न कीजे बैरागी अड़े पाखंड रत्ता सब लोक बना हम्बा जिसना पासना छोड़ी बैरागी अड़े ममता जालिया पिंड बना हम्बा तिंता जाल तन जालिया बैरागी अड़े जे मन मृतक हुए बना हम्ब सतगुर बिन बैराग ना हो वही बैरागी अड़े जे लोचे सब को बना हम्ब कर्म होवै सतगुर मैल बैरागी अड़े सहजे पावै सोए बना हम्ब कहो कबीर एक बेनती बैरागी अड़े मुको भोजल पार उतार बना हम्ब राजन कौन तुम्हारा आवै ऐसो पाओ बिदर को देखियो ओह गरीब मोहे पावै रहाओ हस्ती देख भरम ते पूला श्री भगवान न जानिया तुमरो दूध बिदकोट पानो अमृत कर मैं मानिया खीर समान साग मैं पाया गुण गावत रहन बेहानी कबीर को ठाकुर आनंद विनोदी जात न काहू की मानी स्लोक कबीर गगन दमामा बाजियो परियो निशान नह कहो खेत जो मांड्यो सूरमा अब जूझन को दाओ सूरा सो पहचानिया जो लड़ा दीन के हेत पुरजा पुरजा कट मरा कबू ना छाड़े खेत कबीर का शब्द राग मारू बाणी नाम देव जी की एको अंकार सतगुर प्रसाद चार मुक्त चार सिद्ध मिलकर दूलह प्रभ की शरण परयो मुक्त पहो चौहू जुग जान्यो जास कीरत माथा शतर तरयो राजा राम जपत को ना तरयो गुरु उपदेश साध की संगत भगत भगत ताको नाम परियो रहाओ, शंख चक्र माला तिलक बिराजत देख प्रताप जम डरियो, निरपो भय प्राम बल गर्जत जन्म मरण संताप हिरियो, अम्बरीको दिवा भय पाद राज भीखण अधिक हरियो, नौ निध ठाकुर दई सुदामा त्रू अटल आज हुना टरियो, भगत हित मारियो हरनाक्ष नरसिंह रूप होय देह धरियो, नामा पका है भगत बस केसव अजहू बल कर द्वार खरो, मारू कबीर जियो दीन बिसारो रे देवाने दीन बिसारो रे, पेट भरियो पशुआ जो सोयो मन उख जन्म है हरियो रहाओ, सात संगत कबूह ने कीनी रचियो धंधा झूठ, स्वाण सूकर बास जिवै भड़क चालियो उठ, आपस को धीरे का जाना औरण को लग मात, मनसा भाचा कर्म नाम है देख दुजक जात, कामी क्रोधी चातरी बाजी गर्भे बाक बेकाम, निंदा करते जन्म सरानो कबुन सिमरो राम, कहे कबीर चेता नहीं मूर्ख मुग्ध गुवार, राम नाम जान्यो नहीं कैसे उतरस पार, राग मारू बाणी जय दियो जियो की एको अंकर सतगुर प्रसाद, चंद सत पेद्या नाथ सत पूरिया, सूर सत खोड़ सा दत्त किया, अबल बल तोड़िया चल चल थपिया, अकड़ कड़िया पता प्यो पिया, मन आदि गुण आदि बखाणिया तेरी दुबधा दृष्ट समानिया, रहाओ अर्ध को अध्या सरद को सरद्या, सलल को सलल समान आया, बदत जय देव जय देव कौ रम्या, ब्रह्म निर्वाण लिवलीन पाया, कबीर मारू राम सिमर पछताहे गा मन, पापी जियरा लोभ करत है आज काल उठ जाहेगा, रहाओ लालच लागे जन्म गवाया माया परम पुलाहेगा, तन जोबन का गर्भ न कीज कागद ज्यो गल जाहेगा, जो जम आए केस गय पकड़ा जो जम आए केस गय पटका, ता दिन कश ना बिसाहेगा, सिमरन भजन दयानी कीनी तव मुख चोटा खाहेगा, धर्म राय जब लेखा मांगा क्या मुख लेकर जाहेगा, कहत कबीर सुनो रे संतो साध संगत तर जाहेगा, राग मारू बाणी रविदास जियो की एको अंकार सतगुर प्रसाद, ऐसी लाल तुझ बिन कौन करा, गरीब नवाज गुछ सैया मेरा माथा शतर तर रहाओ, जाकी शोत जगत को लागा ता पर तुही टरा, नीच ऊच कर मेरा गोबिंद काहू ते ना डरा, नाम देव कबीर त्रिलोचन सदना सैन तरा, कह रविदास सुन रे संतो हर जियो ते सब सरा, हे मारू सुख सागर सुरतर चिंता मन, काम तेन बस जा के रे चार पदार्थ अष्ट महा सिद्ध, नव निध कर तल तक हर हर हर ना जप सरसना, अवर सब पछाड़ बचन रचना रहाओ, नाना ख्यान पुराण वेद वेद चौंती अक्षर माही, व्यास विचार कहो परमार्थ राम नाम सरनाही, सह समाध उपाद रहत होए बड़ा पागले बिलागी, कह रहदास दास दास मत जन्म मरण पय पागी, तुखारी संत महला पहला बारह माह एको ओंकार सतगुर प्रसाद, तू सुन किरत करमा कृप कमाया सिर सिर सुख सुहामा, देह सो तू भला हर रचना तेरी क्यागत मेरी, हार बिन घड़ी न जीवा प्रभाज दुहेली कोई न बेली, गुरमुख अमृत पीवा रचना रच रहे निरंकारी, प्रभ मन करम सुकर्मा नानक पंथ निहाले, सा तन तू सनातम रामा बाबीहा, प्रभ बोले को कलबानिया सा तन सब रस बोला, अंक समाणिया हर अंक समाणी जप प्रपाणी, सा सुहागन नारे नवकर थाप महल कर उचो, निज कर वास मुरारे सब तेरी तुम मेरा प्रीतम, निष्पास रंग रावा नानक प्रभु चब बबीहा, कोकल शब्द सुहावा तू सुन हर रस बिन्ने प्रीतम अपने, मन तन रव तरवन्ने कड़ी न बीसरा, क्यों कड़ी विसारी हों बलिहारी हों जीवा गुण गाए, ना कोई मेरा हो किस केरा हर बिन रह न जाए, ओट गही हर चरण वासे पै पवित्र शरीरा, नानक दृष्ट दीर्घ सुख पावा गुर शब्दी मन तीरा, बरसा अमृत धार बूंद सुहवनी, साजन मिले सह सुपाए हर सो प्रीत बनी, हर मंदिर आवा जा प्रभ हवा तन उबी गुण सारी, कर कर कंतर वै सुहागन हों क्यों कंत वसारी, उन्नव कन शाय बरस सुपाय, मंत्र प्रेम सुखावै ਨਾਨਕ ਵਰਸਾ ਅੰਮ੍ਰਿਤ ਬਾਣੀ ਕਰ ਕਿਰਪਾ ਕਰ, ਅਵੈ ਚਿਤ ਬਸੰਤ ਭਲਾ ਪਵਰ ਸੁਹਾਵੜੇ, ਬਣ ਫੂਲੇ ਮੰਜ ਬਾਰ ਮੈਂ ਫਿਰ ਕਰ ਬੋਹੜਾ, ਫਿਰ ਘਰ ਨਹੀਂ ਆਵੈ ਤਨ ਕਿਉ ਸੁਖ ਪਾਵੈ, ਬਿਰਹਿ ਵਿਰੋਧ ਤਨ ਛੀਜੈ, ਕੋਕਲ ਅੰਬ ਸੁਹਾਵੀ ਬੋਲੈ, ਕਿਉ ਦਾ ਕੰਕ ਸਹੀਜੈ, ਪਵਰ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰਮਾਏ, ਨਾਨਕ ਚੇਤ ਸਹਿ ਸੁਖ ਪਾਵੈ, ਜੇ ਹਰ ਵਾਰ ਘਰ ਤਨ ਪਾਏ, ਵੈ ਸਾਖ ਭਲਾ ਸਾਖਾ ਵੇਸ ਕਰੇ, ਤਨ ਦੇਖਾ ਹਰ ਦੁਆਰ ਆਵੋ ਦਇਆ ਕਰੇ, ਕਰ ਆਵ ਪਿਆਰੇ ਤੁਤਰ ਤਾਰੇ, ਤੁਧ ਬਿਨ ਅੱਡ ਨਾ ਬੋਲੋ ਕੀਮਤ ਕੌਣ ਕਰੇ, ਤੁਧ ਭਾਵਾਂ ਦੇਖ ਦਿਖਾਵੈ, ਢੁੱਲ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮੈਲ ਪਛਾਨਾ, ਨਾਨਕ ਵੈ ਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ, ਮਹਾ ਜੇਠ ਭਲਾ ਪ੍ਰੀਤਮ ਕਿਉ ਬਿਸਰਾ, ਥਾਲ ਤਾਪੈ ਸਰ ਭਾਰ, ਸਾਤਨ ਬਿਨੋ ਕਰੇ ਤਨ ਬਿਨੋ ਕਰੇ, ਦੀ ਗੁਣ ਸਾਰੇ ਦੀ ਗੁਣ ਸਾਰੀ ਪ੍ਰਭ ਭਵਾ, ਸਾਚੇ ਮੈਲ ਰਹਿ ਬੈਰਾਗੀ, ਆਵਣ ਦੇਹ ਤਾਂ ਆਵਾ ਨਿਮਾਣੀ, ਨਿਤਾਣੀ ਹਰ ਬਿਨ ਕਿਉ ਪਾਵਾ ਸੁਖ ਮਹਿਲੀ, ਨਾਨਕ ਜੇਠ ਜਾਣਾ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ, ਆਸਾੜ ਭਲਾ ਸੂਰਜ ਗਗਨ ਤਪਾ, ਧਰਤੀ ਦੁਖ ਸਹਾ ਸੁਖ ਅਗਨ ਪਖਾ, ਅਗਨ ਰਸ ਸੁਖ ਮਰੀਏ ਤੁਖੈ, ਪੀ ਸੋ ਕੀਰਤਨਾ ਹਾਰੇ, ਰਥ ਫਿਰੇ ਛਾਇਆ ਤਨ ਤਾਕੈ, ਟੀਂਡ ਲਵੈ ਮੰਝ ਬਾਰੇ, ਅਵਗੁਣ ਬਾਂਧ ਚੱਲੀ ਦੁਖ ਅੱਗੇ, ਸੁਖ ਤਿਸ ਸਾਚ ਸੰਭਾਲੇ, ਨਾਨਕ ਜਿਸਨੂੰ ਇਹ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ, ਸਾਵਣ ਸਰਸ ਮਨਾ ਖਾਣ ਵਰਸ ਰੁਤ ਆਏ, ਮਹਿ ਮਨ ਤਨ ਸੋ ਭਾਵੈ, ਫਿਰ ਪਰਦੇਸ ਦਹਾਏ, ਫਿਰ ਕਰਨੀ ਆਵੈ ਮਰੀਆ ਹਾਵੈ, ਦਾਮਨ ਚਮਕ ਡਰਾਏ, ਸੇਜ ਖੇਲੀ ਖਰੀਦ ਹੇਲੀ, ਮਰਨ ਪਿਆ ਦੁਖ ਮਾਏ, ਹਰ ਬਿਨ ਨੀਂਦ ਭੂਖ ਕੋ ਕੈਸੀ, ਕਾਪੜ ਤਾਣਾ ਸੁਖਾਵੇ, ਨਾਨਕ ਸਾ ਤਨ ਕੰਤੀ, ਨਾਨਕ ਸਾ ਸੁਹਾਗਣ ਕੰਤੀ, ਫਿਰ ਕੰਕ ਸਮਾਵੈ, ਪਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ, ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਬਾਣੀ, ਬਰਸੈ ਨਿਸ ਕਾਲੀ ਕਿਉ ਸੁਖ ਬਾਲੀ, ਦਾਦਰ ਮੋਰ ਲਵੰਤੇ, ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ, ਭੁਯੰਗਮ ਫਿਰਹਿ ਡਸੰਤੇ, ਮੱਛਰ ਡੰਗ ਸਾਇਰ ਪਾਰ ਸੋ ਪਾਰ, ਬਿਨ ਹਰ ਕਿਉ ਸੁਖ ਪਾਈਐ, ਨਾਨਕ ਪੂਛ ਚੱਲੋ ਗੁਰ ਆਪਣਾ, ਤਹਾਂ ਪ੍ਰਭ ਤੈ ਹੀ ਜਾਈਐ, ਅਸੁਨ ਆਓ ਪਿਰਾ ਸਾ ਧਨ ਝੂਰਮ ਹੋਈ, ਤਾਂ ਮਿਲੀਐ ਪ੍ਰਭ ਮੇਲੇ ਦੂਜੇ ਪਾਏ ਖੂਈ, ਝੂਠ ਵਿਗਤੀ ਤਾਂ ਫਿਰ ਮੁੱਤੀ, ਕੁੱਕਹਿ ਕਾਸੇ ਫੁੱਲੇ ਅੱਗ, ਕਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ, ਦਸਦ ਸਾਖ ਹਰੀ ਹਰਿਆਵਲ, ਸਹਿਜ ਪੱਕੈ ਸੁਮ ਮੀਠਾ, ਨਾਨਕ ਅਸੁਨ ਮਿਲੋ ਪਿਆਰੇ, ਸਤਿਗੁਰ ਭਏ ਵਸੀਠਾ, ਕਤ ਕਿਰਤ ਪਿਆ ਜੋ ਪ੍ਰਭ ਭਾਇਆ, ਦੀਪਕ ਸਹਿਜ ਬਲਾ ਤਤ ਜਲਾਇਆ, ਦੀਪਕ ਰਸ ਤੇਲੋ ਧਨ ਫਿਰ ਮੇਲੋ, ਤਾਣੋ ਮਾਹ ਸਰਸੀ, ਅਵਗੁਣ ਮਾਰੀ ਮਰਨ ਸੀ, ਜੈ ਗੁਣ ਮਾਰੀ ਤਾਂ ਮਰਸੀ, ਨਾਮ ਭਗਤ ਦੇ ਨਿਜ ਕਰ ਬੈਠੈ, ਅਜੋ ਤਨਾੜੀ ਅਸਾ, ਨਾਨਕ ਮਿਲੋ ਕਪਟ ਕਾ ਲੁਕ ਕਾ ਦਰ ਖੋਲੋ, ਇਹ ਘੜੀ ਖੱਟ ਮਸ

ਸੁਰਤ ਸਮਾਣੀ ਦਰਸ਼ਨ ਦੇਹੁ ਦਇਆ ਪਤ ਦਾਤੇ ਗਤ ਪਵ ਮਤ ਦੇਹੁ ਨਾਨਕ ਰੰਗ ਰਵੈ ਰਸ ਰਸੀਆ ਹਰ ਸੁਪ੍ਰੀਤ ਸਨੇਹੋ ਮਾਘ ਪੁਨੀਤ ਪਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਏ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਨ ਪ੍ਰਭੰਕੇ ਤੁਧ ਭਵਾ ਸਰਨਵਾ ਗੰਗ ਜਮਨ ਤੈ ਬੇਨੀ ਸੰਗਮ ਸਤ ਸਮੁੰਦ ਸਮਾਵਾ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਾ ਪੜ ਸਰ ਤੀਰਥ ਨਾਥਾ ਫਲਗੁਣ ਮਨ ਰੈਸੀ ਪ੍ਰੇਮ ਸੁਪਾਇਆ ਅਣਦਿਨ ਸਹਿ ਰੈਸ ਭਇਆ ਆਪ ਗਵਾਇਆ ਮਨ ਮੋਹ ਚੁਕਾਇਆ ਜਾਂ ਤਿਸ ਪਾਇਆ ਕਰ ਕਿਰਪਾ ਕਰ ਆਓ ਬਹੁਤੇ ਬੇਸ ਕਰੀ ਪਿਰ ਬਹਜੋ ਮਹਿਲੀ ਲਹਾ ਨਾ ਥਾਉ ਹਾਰ ਡੋਰ ਰਸ ਪਾਠ ਪਟੰਬਰ ਪਿਰ ਲੋੜੀ ਸਿੰਗਾਰੀ ਨਾਨਕ ਮੇ ਲਈ ਗੁਰ ਆਪਣਾਏ ਕਰ ਵਰ ਪਨਾਰੀ ਬੇਦਾਸ ਮਹਾਰੁਤੀ ਥਿੱਤੀ ਵਾਰ ਭਲੇ ਕੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ ਪੇ ਪ੍ਰਭ ਮਿਲੇ ਪਿਆਰੇ ਕਰ ਸਾਰੇ ਕਰਤਾ ਸਾਬਿਤ ਜਾਣਾ ਨਾਨ ਜਿਨ ਸਿੰਗਾਰੀ ਤਿਸ ਪਿਆਰੀ ਮੇਲ ਭਇਆ ਰੰਗ ਮਾਣਾ ਘਰ ਸੇਜ ਸੁਹਾਵੀ ਜਾ ਫਿਰ ਪਾਵ ਪਾਵੀ ਗੁਰਮੁਖ ਮਸਤਕ ਭਾਗੋ ਨਾਨਕ ਮਹਿਨ ਸਰਾਵੈ ਪ੍ਰੀਤਮ ਕਾ ਹਰ ਵਾਰ ਥਿਰ ਸੁਹਾਗੋ ਤੁਖ ਹਰੀ ਮਹੱਲਾ ਪਹਿਲਾ ਪਹਿਲੇ ਪੈਰੇ ਨੈਨ ਸਲੁਨੜੀਏ ਰਹਿਣ ਦਿਹਾਰੀ ਰਾਮ ਰੱਖ ਰਾਖ ਮੁਹੀਏ ਆਵੈ ਬਾਰੀ ਰਾਮ ਬਾਰੀ ਆਵੈ ਕਮਨ ਜਗਾਵੈ ਸੂਤੀ ਜਾਮ ਰਸ ਚੂਕਸਾ ਰਹਿਣ ਅੰਧੇਰੀ ਕਿਆ ਪਤ ਤੇਰੀ ਚੋਰ ਪੜਾ ਘਰ ਮੂਸਾ ਰਾਖਣ ਹਾਰਾ ਅਗਮੇ ਪਾਰਾ ਸੁਣ ਬੇਨੰਤੀ ਮੇਰੀ ਆ ਨਾਨਕ ਮੂਰਖ ਕਬਨ ਚੇਤ ਕਹਿ ਸੂਜੇ ਰਹਿਣਾ ਅੰਧੇਰੀ ਆ ਦੂਜਾ ਪੈਰ ਪੇ ਆ ਜਗ ਚੇਤੀ ਰਾਮ ਬਖਰ ਰਾਖ ਮੁਈਏ ਖਜ ਖੇਤੀ ਰਾਮ ਰਾਖੋ ਖੇਤੀ ਹਰ ਗੁਰ ਹੇਤੀ ਜਾਗਤ ਚੋਰ ਨ ਲੱਗ ਜਾਮ ਵਗ ਨਾ ਜਾਵੋ ਨਾ ਦੁਖ ਪਾਵੋ ਜਮਕਾ ਡਰ ਪਉ ਪਗ ਰਾਵ ਸਾਧ ਦੀਪਕ ਗੁਰਮਤ ਦੁਆਰ ਮਨ ਸਾਚਾ ਮੁਖ ਤਿਆ ਵਏ ਨਾਨਕ ਮੂਰਖ ਜੁਨਾ ਚੇਤ ਕਿਵੇ ਦੂਜੇ ਸੁਖ ਪਾਵੇ ਤੀਜਾ ਫਿਰ ਪਿਆ ਨਿਧ ਵਿਆਪੀ ਰਾਮ ਮਾਇਆ ਸੁਤ ਦਾਰਾ ਦੁਖ ਸੰਤਾਪੀ ਰਾਮ ਮਾਇਆ ਸੁਤ ਦਾਰਾ ਜਤ ਪਿਆਰਾ ਚੁਗ ਚੁਗਨ ਪਾਸਾ ਨਾਮ ਤੇ ਆਵੈ ਤਾਂ ਸੁਖ ਪਾਵੈ ਗੁਰਮਤ ਕਾਲ ਨਾ ਗਰਸ ਜੰਮਣ ਮਰ ਕਾਲ ਨੀ ਛੁੱਡ ਬਿਨ ਨਾਵੈ ਸੰਤਾਪੀ ਨਾਨਕ ਤੀਜੇ ਤ੍ਰੇਬਿਦ ਲੋਕ ਮਾਇਆ ਮੋਹ ਵਿਆਪੀ ਚੌਥਾ ਫਿਰ ਪਿਆ ਦੌਤ ਵਿਹਗ ਰਾਮ ਤਿੰਨ ਕਰ ਰਾਖਿਆੜਾ ਜੋ ਅਣਦਿਨ ਜਾਗੇ ਰਾਮ ਗੁਰਪੂਛ ਜਾਗੇ ਨਾਮ ਲਾਗੇ ਤਿੰਨਾ ਰਹਿਣ ਸੁਹੇਲੀਆ ਗੁਰ ਸ਼ਬਦ ਕਮਾਵੈ ਜਨਮ ਨਾ ਆਵੈ ਤਿੰਨਾ ਹਰ ਪਬੇਲੀਆ ਹਮ ਕਰ ਕੰਪ ਚਰਨ ਸਰੀਰ ਕੰਪੈ ਨੈਨ ਅੰਦਲੇ ਤਾਨ ਪਸਮ ਸੇ ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੈ ਮਨ ਵਸੇ ਹੇ ਕੁੱਲੀ ਗਣ ਟੁੱਠੋ ਲਿਖਿਆ ਆਇਆ ਰਾਮ ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ ਬੰਦ ਚਲਾਇਆ ਜਪ੍ਰਪ ਨਾ ਦੀਸ ਨਾ ਸੁਣੀਆ ਆਪਣ ਬਾਰੀ ਸਬਸੇ ਆਵੇ ਪੱਕੀ ਖੇਤੀ ਲੁਣੀਆ ਘੜੀ ਚੱਸੇ ਖਲੀ ਖਲੀ ਜੇ ਬੁਰਾ ਪਲਸ ਸੁਹ ਜੀਆ ਨਾਨਕ ਸੁਰਨ ਸ਼ਬਦ ਮਿਲਾਏ ਤਿੰਨ ਪ੍ਰਭ ਕਾਰਨ ਕੀ ਆ ਤੁਖਾਰੀ ਮੈਂ ਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉਂ ਨਦਰ ਨਿਹਾਲਿਆ ਰਾਮ ਸੇਵਕ ਪੂਰ ਕਰਮਾ ਸਤਿਗੁਰ ਸ਼ਬਦ ਦਿਖਾਲਿਆ ਰਾਮ ਗੁਰ ਸ਼ਬਦ ਦਿਖਾਲਿਆ ਸਚ ਸੰਭਾਲਿਆ ਐਨ ਦੇਖ ਵਿਚਾਰਿਆ ਤਾਵਤ ਪੰਚ ਰਹੇ ਕਰ ਜਾਣਿਆ ਕਾਮ ਕ੍ਰੋਧ ਬਿਖ ਮਾਰਿਆ ਅੰਤਰ ਜੋਤ ਪਈ ਗੁਰਸਾਖੀ ਚੀਨੇ ਰਾਮ ਕਰਮਾ ਨਾਨਕ ਹਵੇ ਮਾਰਪਤੀ ਨੇ ਤਾਰਾ ਚੜਿਆ ਲੰਮਾ ਗੁਰਮੁਖ ਜਾਗਰੇ ਚੁੱਕੀ ਅਭਿਮਾਨੀ ਰਾਮ ਆਣ ਦਿਨ ਭੋਰ ਪਿਆ ਸਾਚ ਸਮਾਨੀ ਰਾਮ ਸਾਚ ਸਮਾਨੀ ਗੁਰਮੁਖ ਮਨ ਭਾਨੀ ਗੁਰਮੁਖ ਸਾਬਤ ਜਾਗੇ ਸਾਚ ਨਾਮ ਜੈ ਅੰਮ੍ਰਿਤ ਗੁਰ ਦੀ ਆਹ ਚਰਨੀ ਲਿਵ ਲਾਗੇ ਪ੍ਰਗਟੀ ਜੋਤ ਜੋਤ ਮੈਂ ਜਾਤਾ ਮਨੋ ਪਰਮ ਭੁਲਾਣੀ ਨਾਨਕ ਭੂਰ ਭਇਆ ਮਨ ਮਾਨਿਆ ਜਾਗਤ ਰਹਿਣ ਵਿਹਾਨੀ ਔਗਣ ਵਿਸਰਿਆ ਗੁਣੀ ਕਰ ਕੀਆ ਰਾਮ ਏਕੋ ਰਵ ਰਹਿਆ ਵਰਨਾ ਬੀਆ ਰਾਮ ਰਵ ਰਹਿਆ ਵਸੋਈ ਵਰਨਾ ਕੋਈ ਮਨ ਹੀ ਤੇ ਮਨ ਮਾਰੇ ਮਾਨਿਆ ਜਿਨ ਜਲ ਥਲ ਤ੍ਰਿਭਵਨ ਘੜ ਘੜ ਥਾਪਿਆ ਸੋ ਪ੍ਰਭ ਗੁਰਮੁਖ ਜਾਣਿਆ ਕਰਨ ਕਾਰਨ ਸਮਰੱਥ ਪਰ ਤ੍ਰਿਮੇਟ ਸਮਾਈ ਨਾਨਕ ਅਵਗਣ ਗੁਣ ਸਮਾਨੇ ਐਸੀ ਗੁਰਮਤ ਪਾਈ ਆਵਣ ਜਾਣ ਰਹੇ ਚੂਕਾ ਭੋਲਾ ਰਾਮ ਹਉਮੈ ਮਾਰ ਮਿਲੇ ਸਚ ਚੋਲਾ ਰਾਮ ਹਉਮੈ ਗੁਰ ਖੋਈ ਪ੍ਰਗਟ ਹੋਈ ਚੁੱਕ ਸੁਖ ਸੰਤਾਪ ਜੋਤੀ ਅੰਦਰ ਜੁਤ ਸਮਾਣੀ ਆਪ ਸ਼ਦਾ ਆਪ ਪੇਜੜੇ ਕਰ ਸ਼ਬਦ ਪਤੀ ਨੀ ਸੋਹਰੜੈ ਪਿਰ ਭਾਣੀ ਨਾਨਕ ਸਤਿਗੁਰ ਮਿਲ ਬਲਾਈ ਚੁੱਕੀ ਕਾਣ ਲੋ ਕਾਣੀ ਤੁਖਾਰੀ ਮਹੱਲਾ ਪਹਿਲਾ ਭੋਲਾਵੜੇ ਭੁੱਲੀ ਭੁਲਭੁਲ ਪੱਛੋ ਤਾਣੀ ਫਿਰ ਛੋਡੜੀ ਸੁੱਤੀ ਫਿਰ ਕੀ ਸਾਰ ਨਾ ਜਾਣੀ ਫਿਰ ਛੋਟੀ ਸੁੱਤੀ ਅਵਗਣ ਮੁੱਤੀ ਤਿਸ ਧਨ ਤੇ ਵੇਤਨ ਰਿਧਨ ਵੇਤਨ ਰਾਤੇ ਕਾਮ ਕ੍ਰੋਧ ਅਹੰਕਾਰ ਵਿਗੂਤੀ ਹਮੈ ਲੱਗੀ ਤਾ ਤੇ ਉੱਡਰ ਹੰਸ ਚੱਲਿਆ ਫਰਮਾਇਆ ਪਸਮੈ ਪਸਮ ਸਮਾਣੀ ਨਾਨਕ ਸਚਨ ਨਾਮ ਬਿਹੂਣੀ ਭੁੱਲ ਭੁੱਲ ਪਛੋ ਤਾਣੀ ਸੁਣ ਨਾਹਾ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿੱਜ ਕਰ ਵਸੇੜਾ ਹਉ ਰੁਲ ਪਸਮੈ ਤੇਰੀ ਬਿਨਾ

ਕੋਈ ਨ ਚਾਹੇ ਕਿਆ ਕਹੀਆ ਕਿਆ ਕੀਜੈ। ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰ ਸ਼ਬਦੀ ਰਸ ਪੀਜੈ, ਬਿਨ ਨਾਵੈ ਕੋ ਸੰਗ ਨਾ ਸਾਥੀ ਹੀ। ਆਵੈ ਜਾਏ ਕਨੇਰੀ, ਨਾਨਕ ਲਾਹਾ ਲੈ ਕਰ ਜਾਈ। ਸੱਚ ਸੱਚ ਮਤ ਤੇਰੀ, ਸੱਜਣ ਦੇਸ ਵਿਦੇਸੀ ਅੜੇ, ਅਸਾ ਨੇੜੇ ਦੇਂਦੀ। ਸਾਰ ਸੰਭਾਲੇ ਤਿੰਨ ਸੱਜਣਾ, ਮੁੰਦ ਨੈਣ ਭਰਿੰਦੀ, ਮੁੰਦ ਨੈਣ ਭਰਿੰਦੀ ਗੁਣ ਸਾਰਿੰਦੀ। ਕਿਉਂ ਪ੍ਰਭ ਮਿਲਾ ਪਿਆਰੇ, ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਐ ਪਿਰ ਪਾਰੇ। ਸਾਜਨ ਸਤਿਗੁਰ ਸ਼ਬਦੀ ਮਿਲੇ ਵਿਛੁੰਨੀ, ਤਾਣ ਮਨ ਆਗਹ ਰਾਖੇ। ਨਾਨਕ ਅੰਮ੍ਰਿਤ ਬਿਰਖ ਮਹਾਰਸ, ਫਲਿਆ ਮਿਲ ਪ੍ਰੀਤਮ ਰਸ ਚਾਖੇ। ਮਹਿਲ ਬੁਲਾਇੜੀਏ ਬਿਲਮ ਨਾ ਕੀਜੈ, ਆਣ ਦਿਨ ਰਤੜੀਏ ਸੁਖ ਸਹਿਜ ਮਲੀਜੈ। ਸੁਖ ਸਹਿਜ ਮਲੀਜੈ ਰੋਸ ਨਾ ਕੀਜੈ, ਗਰਭ ਨਿਵਾਰ ਸਮਾਣੀ। ਸੱਚ ਰਤੀ ਮਿਲੇ ਮਿਲਾਈ, ਮਨ ਮੁਖਾਵਣ ਜਾਣੀ। ਜਬ ਨਾਚੀ ਤਬ ਘੁੰਘਟ ਕੈਸਾ, ਮਟਕੀ ਫੋੜ ਨਰਾਰੀ। ਨਾਨਕ ਆਪ ਆਪਛਾਣ ਗੁਰਮੁਖ ਤਤ ਵਿਚਾਰੀ, ਤੁਖਾਰੀ ਮਹੱਲਾ ਪਹਿਲਾ। ਮੇਰੇ ਲਾਲ ਰੰਗੀਲੇ ਹਮ ਲਾਲਣ ਕੇ ਲਾਲੇ, ਗੁਰ ਅਲੱਖ ਲਖਾਇਆ ਅਵਰਨ ਦੂਜਾ ਪਾਲੇ। ਗੁਰ ਅਲੱਖ ਲਖਾਇਆ ਜਾ ਪ੍ਰਭਆ ਪੂਰਾ, ਜਾ ਪ੍ਰਭ ਕਿਰਪਾ ਧਾਰੀ। ਸਚਕ ਜੀਵਨ ਦਾਤਾ ਪ੍ਰਖਭ ਦਾਤਾ, ਸਹਿਜ ਮਿਲੈ ਬਨਵਾਰੀ। ਨਦਰ ਕਰੇ ਤੂੰ ਤਾਰਾ ਤਰੀਏ, ਸਚ ਦੇਵੋ ਦੀਨ ਦਿਆਲਾ। ਪ੍ਰਣਤ ਨਾਨਕ ਦਾਸਨ ਦਾਸਾ, ਤੂੰ ਸਰਬ ਜੀਆਂ ਪ੍ਰਤਪਾਲਾ। ਭਰਪੁਰ ਤਾਰ ਰਹੇ ਅਤ ਪਿਆਰੇ, ਸ਼ਬਦ ਰਾਵ ਰਹੇ ਆ ਗੁਰੂ ਰੂਪ ਮੁਰਾਰੇ। ਗੁਰੂ ਰੂਪ ਮੁਰਾਰੇ ਤੇਰੇ ਭਵਨ ਧਾਰੇ, ਤਾਂ ਕਾ ਅੰਤ ਨਾ ਪਾਇਆ। ਰੰਗੀ ਜਿਨਸੀ ਜੰਤੂ ਪਾਏ, ਨੇਤ ਦੇਵੇ ਚੜੇ ਸਬਾਇਆ। ਅਪਰੰਪਰ ਆਪੇ ਥਾਪ ਥਾਪੇ, ਤਿਸ ਭਾਵੈ ਸੋ ਹੋਵੈ। ਨਾਨਕ ਹੀਰਾ ਹੀਰੈ ਬੁਧਿਆ, ਗੁਣ ਕੈ ਹਾਰ ਪਰੋਵੈ। ਗੁਣ ਗੁਣ ਗੁਣੈ ਸਮਾਣੇ, ਮਸਤਕ ਨਾਮ ਨਿਸਾਣੋ। ਸਸਾ ਸਮਾਇਆ ਚੂਖਾ ਅਮਨ ਜਾਣੋ। ਸਾ ਸਾਚ ਪਛਾਤਾ ਸੱਚ ਰਾਤਾ, ਸਾਚ ਮਿਲੈ ਮਨ ਪਹਵੈ। ਸੱਚ ਉਪਰ ਵਰਨ ਦੀਸੈ, ਸੱਚ ਸੱਚ ਸਮਾਵੈ। ਮੋਹਿਨ ਮੋਹਿ ਲਿਆ ਮਨ ਮੇਰਾ, ਬੰਧਨ ਖੋਲ ਨਿਰਾਰੇ। ਨਾਨਕ ਜੋਤੀ ਜੋ ਸਮਾਣੀ, ਜਾ ਮਿਲਿਆ ਅਤ ਪਿਆਰੇ। ਸੱਚ ਕਰ ਖੋਜ ਲਹਾ, ਸਾਚਾ ਗੁਰ ਥਾਨੋ। ਨਨਮੁਖ ਨਹਿ ਆਈਐ ਪਾਈਐ, ਮਾ ਗੁਰਮੁਖ ਗਿਆਨੋ। ਦੇਵੇ ਸਹਿਦਾਨੋ ਸੋ ਵਡਦਾ, ਸੋ ਪ੍ਰਵਾਨੋ ਸਦਾਤਾ ਵਡਦਾਨਾ। ਅਮਰ ਅਜੋਨੀ ਅਸਥਿ ਜਾਪੈ, ਸਚਾ ਮਹਿਲ ਚਰਾਣਾ। ਦੋਤ ਉਚਾ ਪਤ ਲੇਖ ਨ ਲਿਖੀਏ, ਪ੍ਰਗਟੀ ਜੋਤ ਮੁਰਾਰੀ। ਨਾਨਕ ਸਾਚਾ ਸੱਚ ਰਾਚਾ, ਗੁਰਮੁਖ ਤਰੀਆ ਤਾਰੀ। ਤੁਖਾਰੀ ਮਹੱਲਾ ਪਹਿਲਾ, ਇਹ ਮਨ ਮੇਰਿਆ ਤੂੰ ਸਮਝ ਅਚੇਤ ਆਨ ਰਾਮ। ਇਹ ਮਨ ਮੇਰਿਆ ਛੱਡ ਅਵਗੁਣ ਗੁਣੀ ਸਮਾਣੇ ਰਾਮ। ਬਹੁ ਸਾਧ ਲਵਾਣੇ ਕਿਰਤ ਕਮਾਣੇ, ਵਿਚੜਿਆ ਨਹੀਂ ਮੇਲਾ। ਕਿਉਂ ਦਿੱਤਾ ਤਰੀਏ ਜਮ ਡਰ ਮਰੀਏ, ਜੁਮਕਾ ਪੰਥ ਦੋਹੇਲਾ। ਮਨ ਰਾਮ ਨੀ ਜਾਤਾ ਹਾ, ਸਾਜ ਪ੍ਰਵਤ ਅਵਕੜ ਰੁੱਦਾ। ਕਿਆ ਕਰੇ ਬੰਧਨ ਬੰਧ ਇਨ ਬੇ ਛੂਠ, ਗੁਰਮੁਖ ਸੇਵਾ ਨਰ ਹਰੇ। ਇਹ ਮਨ ਮੇਰਿਆ ਤੂੰ ਛੋੜ ਆਲ ਜੰਜਾਲਾ ਰਾਮ। ਇਹ ਮਨ ਮੇਰਿਆ ਹਰ ਸੇਵ ਪੁਰਖ ਨਰਾਲਾ ਰਾਮ। ਹਰ ਸਿਮਰ ਏਕੰਕਾਰ ਸਾਚਾ, ਸਭ ਜਗਤ ਜਨ ਉਪਾਇਆ। ਪਾਉਣ ਪਾਣੀ ਅਗਨ ਬਾਧੇ, ਗੁਰ ਖੇਲ ਜਗਤ ਦਿਖਾਇਆ। ਆਚਾਰ ਤੂੰ ਵਿਚਾਰ ਆਪੇ, ਹਰ ਰਾਮ ਸੰਜਮ ਜਪ ਤਪੋ। ਸਖਾ ਸੈਨ ਪ੍ਰਿਆਰ, ਪ੍ਰੀਤਮ ਨਾਮ ਹਰ ਕਾ ਜਪ ਜਪੋ। ਇਹ ਮਨ ਮੇਰਿਆ ਤੂੰ ਥਿਰ ਰਹੋ, ਚੁੱਟ ਨਾ ਖਾਵ ਹੀ ਰਾਮ। ਇਹ ਮਨ ਮੇਰਿਆ ਗੁਣ ਗਾਵੈ ਸਹਿਜ ਸਮਾਵ ਹੀ ਰਾਮ। ਗੁਣ ਗੁਣ ਗਾਏ ਰਾਮ ਰਸਾਏ, ਰਸੀਐ ਗੁਰਗਿਆਨ ਅੰਜਨ ਸਾਰਹੇ। ਤ੍ਰੈਲੋਕ ਦੀਪਕ ਸ਼ਬਦ ਚਾਨਣ, ਪੰਜ ਦੂਤ ਸੰਗਾ ਰਹੇ। ਪਏ ਕਾਟ ਨਿਰਭਉ ਤਾਰੇ ਦੁੱਤਰ, ਗੁਰ ਮਿਲਿਆ ਕਾਰਜ ਸਾਰਹੇ। ਰੂਪ ਰੰਗ ਪਿਆਰ ਹਰਸ, ਹਰਾਪ ਕਿਰਪਾ ਧਾਰੇ। ਇਹ ਮਨ ਮੇਰਿਆ ਤੂੰ ਕਿਆ ਲੈ ਆਇਆ, ਕਿਆ ਲੈ ਜਾਏ ਸੀ ਰਾਮ। ਇਹ ਮਨ ਮੇਰਿਆ ਤਾਂ ਛੁੱਟ ਸੀ, ਜਾਂ ਭਰਮ ਚੁਕਾਏ ਸੀ ਰਾਮ। ਸਾ ਧਨ ਸੰਚ ਹਰ ਹਰ ਨਾਮ ਵੱਖਰ, ਗੁਰ ਸ਼ਬਦ ਭਾਉ ਪਛਾਣ ਹੈ। ਮਹਿਲ ਪਰ ਹਰ ਸ਼ਬਦ ਨਿਰਮਲ, ਮਹਿਲ ਘਰ ਸੱਚ ਜਾਣ ਹੈ। ਪਤ ਨਾਮ ਪਾਵੈ ਘਰ ਸਿਧਾਵੈ, ਚੋਲ ਅੰਮ੍ਰਿਤ ਪੀ ਰਸੋ। ਹਰ ਨਾਮ ਤੇ ਆਈਏ ਸ਼ਬਦ ਰਸ ਪਾਈਏ, ਵਡ ਭਾਗ ਜਪੀਆ ਹਰ ਜਸੋ। ਇਹ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉਂ ਚੜ ਰਾਮ। ਇਹ ਮਨ ਮੇਰਿਆ ਬਿਨ ਬੇੜੀ ਪਾਰ ਨਾਮ ਬੜ ਰਾਮ। ਪਾਰ ਸਾਜਨਾ ਪਾਰ ਪ੍ਰੀਤਮ, ਗੁਰ ਸ਼ਬਦ ਸੁਰਤ ਲੰਘਾ ਪਵੇ। ਮਿਲ ਸਾਧ ਸੰਗਤ ਕਰ ਰਲੀਆਂ, ਫਿਰ ਨਾ ਪਛੋਤਾ ਵਹੇ। ਆ ਕਰ ਦਇਆ ਮਦਾਨ ਦਇਆਲ ਸਾਚਾ, ਹਰ ਨਾਮ ਸੰਗਤ ਪਾਵੋ। ਨਾਨਕ ਪੈ ਅੰਪੈ ਸੁਨੋ ਪ੍ਰੀਤਮ, ਗੁਰ ਸ਼ਬਦ ਮਨ ਸਮਝਾਵੋ। ਤੁਖਾਰੀ ਸ਼ੰਤ ਮਹੱਲਾ ਚੌਥਾ, ਏਕ ਓਅੰਕਾਰ ਸਤਿਗੁਰ ਪ੍ਰਸਾਦ।
ਅੰਤਰ ਪ੍ਰੀ ਪਿਆਰ ਕੋ ਫਿਰ ਬਿਨ ਜੀਵੀਏ ਰਾਮ ਜਬਨ ਦਰਸ਼ਨਾ ਹੂਏ ਕੋ ਅੰਮ੍ਰਿਤ ਪੀਵੀਏ ਰਾਮ ਕਿਉਂ ਅੰਮ੍ਰਿਤ ਪੀਵੀਐ ਹਰ ਬਿਨ ਜੀਵੀਐ ਹੈ ਹਰ ਤਿਸ ਬਿਨ ਰਹਿ ਨਾ ਜਾਏ ਨਾਨਕ ਅਣ ਦਿਨ ਪਿਉਪ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨਾ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਦ ਸਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹਉ ਸਤਿਗੁਰ ਵਿਟੋਂ ਵਾਰਿਆ ਜਬ ਦੇਖਾਂ ਪਿਰ ਪਿਆਰਾ ਹਰਗੁਣ ਰਸ ਰਵਾ ਰਾਮ ਮੇਰੇ ਅੰਤਰ ਹੋਏ ਵਿਗਾਸ ਪ੍ਰਭ ਸਚ ਨਿਤ ਚਵਾ ਰਾਮ ਪ੍ਰਿ ਚਵਾ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨਾ ਆਵੇ ਸ਼ਬਦ ਸ਼ਬਦ ਸਿੰਗਾਰ ਹੋਵੇ ਨਿਤ ਕਾਮਨ ਹਰ ਹਰ ਨਾਮ ਤੇ ਆਵੇ ਦਇਆ ਦਾਨ ਮੰਗਲ ਜਨ ਦੀਜੇ ਮੈਂ ਪ੍ਰੀਤਮ ਦੇਵ ਮਿਲਾਏ ਅਣਦਨ ਗੁਰ ਗੋਪਾਲ ਤੇ ਆਈ ਹਮ ਸਤਿਗੁਰ ਵਿਠੋ ਘੁਮਾਏ ਹਮ ਪਾਥਰ ਗੁਰ ਨਾਭ ਬਿਖ ਭਵ ਜਲ ਤਾਰੀਏ ਰਾਮ ਗੁਰ ਦੇਵੋ ਸ਼ਿਵ ਸੁਭਾਏ ਮੈਂ ਮੂੜ ਨਿਸਤਾਰੀਏ ਰਾਮ ਮੁਹਾ ਮੂੜ ਮੁਗਧ ਕੇ ਸ਼ਮੇਤਨੀ ਪਾਈ ਜਾ ਆਗਾਮ ਵੱਡ ਜਾਣਿਆ ਤੂੰ ਆਪ ਦਇਆਲ ਦਇਆ ਦਾਨ ਦੇ ਕਰ ਮੇਲੇ ਹਮ ਨਿਰਗੁਣੀ ਨੇ ਮਾਨਿਆ ਅਨੇਕ ਜਨਮ ਪਾਪ ਕਰ ਭਰਮੇ ਹਮ ਤਲ ਸਰ ਨਗਤ ਆਏ ਦਇਆ ਕਰੋ ਰੱਖ ਲੇਵੋ ਹਰ ਜੀਓ ਹਮ ਲਾਗੈ ਸਤਿਗੁਰ ਪਾਏ ਗੁਰ ਪਾਰਸ ਹਮ ਲੋਭ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਸੰਭਾਈ ਕਾਇਆ ਗੜ ਸੋਹਿਆ ਰਾਮ ਕਾਇਆ ਗੁੜ ਸੋਹਿਆ ਹਉ ਮੈਂ ਰੋਹਿਆ ਮੇਰੇ ਪ੍ਰਭ ਮੋਹਿਆ ਕਿ ਸਤਿਗੁਰ ਦਾਸ ਵਿਸਾਰੀਆ ਅਦ੍ਰਿਸ਼ਟ ਗੋਚਰ ਪਕੜਿਆ ਗੁਰ ਸ਼ਬਦੀ ਹਉ ਸਤਿਗੁਰ ਕਹਿ ਬਲਹਾਰੀਐ ਸਤਿਗੁਰ ਆਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇ ਜੇ ਸਤਿਗੁਰ ਸਾਚੇ ਭਾਵੇ ਗੁਰ ਪਾਰਸ ਅਨੇਕ ਜਨਮ ਪਾਪ ਕਰ ਭਰਮੇ ਹੁਣ ਤਲਸਰ ਨਾਗਤ ਆਏ ਦਇਆ ਗੁਰ ਰੱਖ ਲੇਵੋ ਹਰ ਜੀਉ ਹਮ ਲਾਗੇ ਸਤਿਗੁਰ ਪਾਏ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ ਕੋ ਸਾਸ ਗ੍ਰਾਸ ਵਿਸਾਰੀਐ ਅਦ੍ਰਿਸ਼ਟ ਗੋਚਰ ਪਕੜਿਆ ਗੁਰ ਸ਼ਬਦੀ ਹੁਣ ਸਤਿਗੁਰ ਕੈ ਬਲਹਾਰੀਐ ਸਤਿਗੁਰ ਅੱਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਪਾਵਾ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵਾ ਤੁਖਾਰੀ ਮਹੱਲਾ ਚੌਥਾ ਹਰ ਹਰ ਅਗਮ ਅਗਾਹ ਦੁਇ ਅਪਰੰਪਰ ਪਰਪਰਾ ਜੋ ਤੁਮ ਧਿਆਵਾ ਹੈ ਜਗਦੀਸ਼ ਤੇਹ ਜਨ ਪਉ ਬਿਖਮ ਤਰਾ ਬਿਖਮ ਪਉ ਤਿੰਨ ਤਰਿਆ ਸੁਹੇਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਿਗੁਰ ਜੋ ਭਾਏ ਚੱਲੇ ਤਿੰਨ ਹਰ ਹਰ ਆਨ ਮਿਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਨੀ ਥਰਾਹ ਹਰ ਹਰ ਅਗਮ ਕਾਦ ਅਪਰੰਪਰ ਪਰਪਰਾ ਤੁਮ ਸਵਾਮੀ ਅਗਮ ਥਾ ਤੂੰ ਘੜ ਘੜ ਪੂਰ ਰਹਿਆ ਤੂੰ ਅਲਖ ਪਿਓ ਅਗਮ ਗੁਰ ਸਤਿਗੁਰ ਬਚਨ ਲਹਿਆ ਧਨ ਧਨ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਗਤ ਮਿਲ ਹਾ ਗੁਣ ਰਵੇ ਬੁੱਧ ਵਿਚਾਰ ਗੁਰਮੁਖ ਹਾ ਗੁਰ ਸ਼ਬਦੀ ਖਿਨ ਖਿਨ ਹਰ ਨਿਤ ਚਵੇ ਜਾ ਬਾਹਾ ਗੁਰਮੁਖ ਹਰ ਨਾਮ ਬੋਲੇ ਜਾ ਖੜੇ ਗੁਰਮੁਖ ਹਰ ਕਹਿਆ ਤੂੰ ਸਵਾਮੀ ਅਗਮੈ ਥਾ ਤੂੰ ਘੜ ਘੜ ਪੂਰ ਰਹਿਆ ਸੇਵਕ ਜਨ ਸੇਵੈ ਤੇ ਪ੍ਰਵਾਨ ਜਿਨ ਸੇਵੈ ਗੁਰਮਤ ਹਰੇ ਤਿਨਕੇ ਕੋਟ ਸਾ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿਨਕੇ ਪਾਪ ਦੋਖ ਸਾ ਬਿਨਸੇ ਜਿਨ ਮਾਨ ਚੇਤ ਇੱਕ ਅਰਾਧਿਆ ਤਿਨਕਾ ਜਨਮ ਸਫਲ ਸਭ ਕੀਆ ਕਰਦਾ ਜਿਨ ਗੁਰ ਬਚਨੀ ਸੱਚ ਭਖਿਆ ਤੇ ਧਨ ਜਨ ਵੱਡ ਪੁਰਖ ਪੂਰੇ ਜੋ ਗੁਰਮਤ ਹਾਰ ਜਾਪ ਪਉ ਬਿਖਮ ਤਰੇ ਸੇਵਕ ਜਨ ਸੇਵੈ ਤੇ ਪ੍ਰਜਵਾਨ ਜਿਨ ਸੇਵੈ ਗੁਰਮਤ ਹਰੇ ਤੂੰ ਅੰਤ ਜਾਮੀ ਹਰਾਪ ਜੋ ਤੂੰ ਚਲਾਵੈ ਮੇਰੇ ਪਿਆਰੇ ਉਤਵੈ ਚਲਾ ਹਮਰੇ ਕਿਸ਼ਾਥ ਨਾਹੇ ਜਾਹੋ ਮਿਲੇ ਤਾਂ ਹਵਾਏ ਮਿਲਾ ਜਿਨ ਤੂੰ ਜਿਨ ਕੋ ਤੂੰ ਹਰ ਮਿਲੇ ਸਵਾਮੀ ਸਭ ਤਿਨਕਾ ਲੇਖਾ ਛੁਟਕ ਗਿਆ ਤਿਨਕੀ ਗਣਤ ਨਾ ਕਰਿਓ ਕੋ ਭਾਈ ਜੋ ਗੁਰ ਬਚਨੀ ਹਰ ਮਿਲਿਆ ਨਾਨਕ ਦਇਆਲ ਹੱਥ ਨੂੰ ਉੱਪਰ ਜਿਨ ਗੁਰ ਕਾ ਭਾਣਾ ਮੰਨਿਆ ਭਲਾ ਤੂੰ ਅੰਤਰ ਜਾਮੀ ਹਰਾਪ ਜੋ ਤੂੰ ਚਲਾਵੈ ਮੇਰੇ ਪਿਆਰੇ ਹੁਣ ਤਵੈ ਚੱਲਾਂ ਤੁਖਾਰੀ ਮੈਂ ਹੱਲਾ ਚੌਥਾ ਤੂੰ ਅੰਤਰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ ਤਿਨ ਤੂੰ ਧਿਆ ਮੇਰਾ ਰਾਮ ਜਿਨ ਕਹਿ ਤੁਰ ਲੇਖ ਮਾਤ ਜਿਨ ਕੋ ਤੋਰ ਹਰ ਲਿਖਿਆ ਸਵਾਮੀ ਤਿਨ ਹਰ ਹਰ ਨਾਮ ਤਰਦਿਆ ਤਿਨਕੇ ਪਾਪ ਇੱਕ ਨਿਮਕ ਸਭ ਲਾਥੇ ਜਿਨ ਗੁਰ ਬਚਨੀ ਹਰ ਜਾਪਿਆ ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ ਤਿਨ ਦੇਖਿਆ ਪੈਸਨਾਥ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟ ਨਾਥ ਤੂੰ ਜਲ ਤਲ ਮਹੀ ਅਲ ਭਰਪੂਰ ਸਭ ਉਪਰ ਸਚਦਨੀ
ਜਿਨ ਜਪਿਆ ਹਾਰ ਮਨ ਚੀਤ ਹਰ ਜਪ ਜਪ ਮੁਕਤ ਕਨੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨ ਕੇ ਮੁਖ ਉਜਲ ਮੁਖ ਹਰ ਦੁਆਰ ਓਏ ਹਲਤ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰਾਖਣ ਹਾਰ ਹਰ ਸੰਤ ਸੰਗਤ ਜਨ ਸੁਨੋ ਪਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ ਥਲ ਮਹੀ ਜਲ ਭਰਪੂਰ ਸਭ ਉੱਪਰ ਸਚਤਨੀ ਤੂੰ ਥਾਨ ਤਨੰਤਰ ਹਰ ਏਕ ਹਰੀ ਕੋ ਇੱਕ ਦ੍ਰਭਿਆ ਵਨ ਤੰਤਰ ਭਵਨ ਸਭ ਸੇਠ ਮੁਖ ਹਰ ਨਾਮ ਚਵਿਆ ਸਭ ਚਵੈ ਹਰ ਹਰ ਨਾਮ ਕਰਤੇ ਅਸੰਖ ਗਣਤ ਹਰ ਤਿਹਾਵੈ ਸੋ ਧਨ ਧਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਵੈ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਨਾਮ ਹਿਰਦੈ ਨਾਮ ਸਾਦਰ ਚਵਿਆ ਤੂੰ ਥਾਨ ਤਨੰਤਰ ਹਰੇਕ ਹਰ ਏਕੋ ਏਕ ਰਵਿਆ ਤੇਰੀ ਅਗਮ ਭਗਤ ਭੰਡਾਰ ਸੰਖ ਜਿਸ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲੈ ਜਿਸ ਕੈ ਮਸਤ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕੈ ਹਾਰ ਗੁਣ ਹਿਰਦੈ ਟਿਕੈ ਤਿਸ ਕੈ ਜਿਸ ਅੰਤਰ ਭਉ ਪਾਵਨੀ ਹੋਈ ਬਿਨ ਪੈ ਕਿਨੈ ਨਾ ਪ੍ਰੇਮ ਪਾਇਆ ਬਿਨ ਪੈ ਪਾਰ ਨਾ ਉਤਰਿਆ ਕੋਈ ਭਉ ਭਾਉ ਪ੍ਰੀਤ ਨਾਨਕ ਤਿਸ ਲਾਗੇ ਜਿਸ ਤੂੰ ਆਪਣੀ ਕਿਰਪਾ ਕਰੇ ਤੇਰੀ ਭਗਤ ਭੰਡਾਰ ਸੰਖ ਜਿਸ ਤੂੰ ਦੇਵੇ ਮੇਰੇ ਸਵਾਮੀ ਤਿਸ ਮਿਲੈ ਤੁਖਾਰੀ ਮਹਲਾ ਚੌਥਾ ਨਾਵਨ ਪੁਰਬ ਭੀਜ ਗੁਰ ਸਤਗੁਰ ਦਸ ਪਿਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ਼ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖਿਨ ਮੈਂ ਬਿਨਸੇ ਹਰ ਪਾਇਆ ਪ੍ਰਭਵ ਨਾਸੀ ਹਰ ਆਪ ਕਰਤੇ ਪੁਰਬ ਕੀਆ ਖੁਲ ਕੇਤ ਨਾਵਨ ਗਿਆ ਪਾ ਨਾਵਨ ਪੁਰਬ ਭੀਜ ਗੁਰ ਸਤਗੁਰ ਦਰਸ ਪਿਆ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ ਅਣਦਿਨ ਭਗਤ ਬਣੀ ਖਿਣ ਖਿਣ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਿਗੁਰ ਗੁਰੂ ਕੀਆ ਤਿਨ ਆਪ ਹਰ ਮਿਲਾਇਆ ਤੀਰਥ ਉਦਮ ਆ ਸਤਿਗੁਰੂ ਕੀਆ ਸਭ ਲੋਕ ਉਦਰਨ ਅਰਥਾ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ ਪ੍ਰਥਮਾਇ ਕੁਲਖੇਤ ਗੁਰ ਸਤਿਗੁਰ ਪ੍ਰਭੂਆ ਖਬਰ ਪੇ ਸੰਸਾਰਾਇ ਤ੍ਰੈਲੋਆ ਦੇਖਣ ਆਏ ਤੀਨ ਲੋਕ ਸੁਰ ਨਰ ਮੁਣਜਨ ਸਭ ਆਹਿਆ ਜਿਨ ਪਰਸਿਆ ਗੁਰੂ ਸਗੁਰ ਸਤਿਗੁਰੂ ਪੂਰਾ ਤਿਨ ਕੇ ਕਿਲ ਵਿਖ ਨਾਸ ਗਵਾਇਆ ਜੋਗੀ ਦਿਗੰਬਰ ਸੰਨਿਆਸੀ ਖਾਟ ਕਰਕੇ ਗੋਸ਼ਟ ਢੋਆ ਕਰ ਗਏ ਗੋਸ਼ਟ ਢੋਆ ਜਗਾਤੀ ਮਿਲੇ ਦੇ ਭੇ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪ੍ਰਭ ਹੋਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀ ਆ ਜਗਾਤੀ ਮਿਲੇ ਦੇ ਭੇਟ ਗੁਰ ਪਿੱਛੇ ਲੰਘਾਏ ਦੀ ਆ ਸਭ ਛੁੱਟੀ ਸਤਿਗੁਰੂ ਪਿੱਛੇ ਜਿਨ ਹਰ ਹਰ ਨਾਮ ਤੇ ਆਇਆ ਗੁਰ ਬਚਨ ਮਾਰਗ ਜੋ ਪੰਥ ਚਾਲੇ ਤਿਨ ਜਾਮ ਜਗਾਤੀ ਨਿੜਨਾ ਆਇਆ ਗੁਰ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੇ ਨਾਏ ਲਿਆ ਸਭ ਛੁਟਕ ਗਿਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀ ਆ ਤ੍ਰਿਤੀਆ ਆਏ ਥੁਰ ਸਰੀਤਾ ਕੌਤਕ ਚਲਤ ਪਿਆ ਸਭ ਉਹੀ ਦੇਖ ਦਰਸ਼ਨ ਗੁਰ ਸੰਤ ਕਿਨੈ ਆੜ ਨਾ ਦਮ ਲਿਆ ਆੜ ਦਮ ਕਿਸ ਪੈਨ ਬੋਲਕ ਜਗਾਤੀਆ ਮੋਹਨ ਮੁੰਦਨ ਪਈ ਭਾਈ ਹਾਮ ਕਰੇ ਕਿਆ ਕਿਸ ਪਾਸ ਮੰਗ ਸਭਾਗ ਸਤਿਗੁਰ ਪਿੱਛੇ ਪਈ ਜਗਾਤੀਆ ਉਪਾਪ ਸਿਆਣਪ ਕਰ ਵਿਚਾਰ ਡਿੱਠਾ ਬੰਨ ਭੁਲਕਾ ਸਭ ਉੱਠ ਗਏ ਆ ਤ੍ਰਿਤੀ ਆਏ ਸੁਰਸਰੀ ਤੇ ਕੌਤਕ ਚਲਤ ਪਿਆ ਮਿਲ ਆਏ ਨਗਰ ਮਹਾਜਨ ਗੁਰ ਸਤਿਗੁਰ ਸੋਟ ਗਹੀ ਗੁਰ ਸਤਿਗੁਰ ਗੁਰ ਗੋਬਿੰਦ ਪੁੱਛ ਸਿਮਰਤ ਕੀਤਾ ਸਹੀ ਸਿਮਰਤ ਸਤ ਸਭਨੀ ਸਹੀ ਕੀਤਾ ਸੁਖ ਪ੍ਰਹਿਲਾਦ ਸ੍ਰੀ ਰਾਮ ਕਰ ਗੁਰ ਗੋਬਿੰਦ ਤੇ ਹਯਾ ਦੇਹੀ ਨਗਰ ਕੋਟ ਪੰਚ ਚੋਰ ਬਟਵਾਰੇ ਤਿਨਕਾ ਥਾਉ ਥੇ ਗਵਾਇਆ ਕੀਰਤਨ ਪੁਰਾਣ ਨਿਤ ਪੁੰਨ ਹੋਵੈ ਗੁਰ ਬਚਨ ਨਾਨਕ ਹਰ ਭਗਤ ਲਹੀ ਮਿਲ ਆਏ ਨਗਰ ਮਹਾ ਜਾਨ ਗੁਰ ਸਤਿਗੁਰ ਓਟ ਗਹੀ ਤੁਖਾਰੀ ਸ਼ੰਤ ਮਹਲਾ ਪੰਜਵਾ ਓਂਕਾਰ ਸਤਿਗੁਰ ਪ੍ਰਸਾਦ ਕੋਲ ਕੁਮਾਈ ਲਾਲਣਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ ਇਹ ਮਨ ਭੀਨਾ ਜੋ ਜਲ ਮੀਨਾ ਲਾਗਾ ਰੰਗ ਮੋਰਾ ਰਾ ਕੀਮਤ ਕਹਿ ਨ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਰਬ ਗੁਣਾ ਕੇ ਦਾਤੇ ਸਵਾਮੀ ਬਿਨੋ ਸੁਣੋ ਇੱਕ ਦੀਨਾ ਦੇਹ ਦਰਸ ਨਾਨਕ ਬਲਿਹਾਰੀ ਜੀਅੜਾ ਪਾਲ ਪਲ ਕੀਨਾ ਇਹ ਤਨ ਮਨ ਤੇਰਾ ਸਭਗੁਣ ਤੇਰੇ ਖੰਨੀਆ ਮੰਨਿਆ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਨਪ ਮੇਰੇ ਨਿਮਖ ਦ੍ਰਿਸ਼ਟ ਵੇਖ ਜੀਵਾ ਅੰਮ੍ਰਿਤ ਨਾਮ ਸੁਨਿਜ ਤੇਰਾ ਕਿਰਪਾ ਕਰਹ ਤਾਂ ਪੀਵਾ ਆਸ ਪਿਆਸੀ ਪਿਰਕੈ ਤਾਈ ਜੋ ਚਾਤਰਕ ਬੂੰਦੇ ਰੇ ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸ਼ਾਹ ਅਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਚਿਤਾ ਪ੍ਰਾਣ ਸੁਖਦਾਤਾ ਗੁਰਮੁਖ ਜਾਤਾ ਸਗਲ ਰੰਗ ਬਨ ਆਏ ਸੋਈ ਕਰਮ ਕਮਾਵਾ ਪ੍ਰਾਣੀ ਜਿਹਾ ਤੂੰ ਫਰਮਾਏ
ਜਾ ਕੋ ਕਿਰਪਾ ਕਰੀ ਜਗ ਜੀਵਨ ਤਿੰਨ ਸਾਧ ਸੰਗਮਨ ਜਿੱਤਾ ਕਹੋ ਨਾਨਕ ਜੀਅੜਾ ਬਲਿਹਾਰ ਜੀਵ ਪਿੰਡ ਤੋ ਦਿੱਤਾ ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਸਤਾ ਤੇ ਬਨਾਸੀ ਅਵਗਤ ਸਵਾਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿ ਨ ਜਾਏ ਤੁਮਾਰੀ ਕੌਣ ਕਹੇ ਤੂੰ ਕਦ ਕਾ ਨਾਨਕ ਦਾਸ ਤਾਕ ਬਲਿਹਾਰੀ ਮਿਲ ਨਾਰਾਮ ਹਰ ਨਿਮਕਾ ਕੇਦਾਰਾ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਮਾਨ ਰਾਮ ਨਾਮ ਗੁਣ ਗਾ ਨਿਤ ਗਾਵੀਏ ਰੇ ਆਗਮ ਗੋਚਰ ਨਾ ਜਾਈ ਹਰ ਲਖਿਆ ਗੁਰਪੂਰਾ ਮਿਲੇ ਲਖਾਵੀਏ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰੇ ਸਵਾਮੀ ਤਿਸ ਜਨ ਕੋ ਹਰਲੇ ਬਲਾਵੀਏ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਇ ਪਾਵੀਏ ਰੇ ਹੇ ਹਰ ਹਰ ਨਾਮ ਅਮੋਲਕ ਹਰ ਪਏ ਹੇ ਹਰ ਦੇਵੈ ਤਾ ਨਾਮ ਧਿਆਵੀਏ ਰੇ ਜਿਸਨੋ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਛੁਡਾਵੀਏ ਰੇ ਹਰ ਨਾਮ ਅਰਾਧੇ ਸੇ ਧਨ ਜਨ ਕਹੀਏ ਤਿਨ ਮਸਤਕ ਭਾਗ ਤੁਰ ਲਿਖ ਪਾਵੀਏ ਰੇ ਤਿਨ ਦੇਖੇ ਮੇਰਾ ਮਨ ਬਿਕਸੈ ਜੋ ਸੁੱਤ ਮਿਲ ਮਾਤ ਗੱਲ ਲਾਵੀਏ ਰੇ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਕੋ ਦਿਉ ਮੱਤੀ ਜਿਤ ਹਰ ਪਾਵੀਏ ਰੇ ਜਿਉਂ ਬਛੜਾ ਦੇ ਗਊ ਸੁਖ ਮਨ ਤਿਉ ਨਾਨਕ ਹਰ ਗੱਲ ਲਾਵੀਏ ਰੇ ਕੇਦਾਰਾ ਮਹੱਲਾ ਚੌਥਾ ਕਰ ਪਹਿਲਾ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਾਨ ਹਰ ਹਰ ਗੁਣ ਕਹੋ ਰੇ ਸਤਿਗੁਰੂ ਕੇ ਚਰਨ ਤੋਇ ਤੋਇ ਪੀਜੋ ਇਨ ਵੇਦ ਮੇਰਾ ਹਰ ਪ੍ਰਭ ਲਹੋ ਰੇ ਰਹਾਉ ਕਾਮ ਕੋ ਲੋਭ ਮੋਹ ਅਭਿਮਾਨ ਬਿਖੈ ਰਾਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤਸੰਗਤ ਕੀਜੈ ਹਰ ਗੋਸ਼ਟ ਸਾਧੂ ਸੁਗੋਸ਼ਟ ਹਰ ਪ੍ਰੇਮ ਰਸਾਇਨ ਰਾਮ ਨਾਮ ਰਸਾਇਨ ਹਰ ਰਾਮ ਨਾਮ ਰਾਮ ਰਮੋ ਰੇ ਅੰਤਰ ਕਾ ਅਭਿਮਾਨ ਜੋਰ ਤੂੰ ਕਿਛ ਕਿਛ ਕਿਛ ਜਾਣਤਾ ਦੂਰ ਕਰੋ ਆਪਣ ਗਹੋ ਰੇ ਜਨ ਨਾਨਕ ਹਰ ਦਿਆਲ ਹੋ ਸਵਾਮੀ ਹਰ ਸੰਤਨ ਕੀ ਹੀ ਧੂਰ ਕਰ ਹਰੇ ਕੇਦਾਰਾ ਮਹੱਲਾ ਪੰਜਵਾ ਘਰ ਦੂਜਾ ਓਅੰਕਾਰ ਸਤਿਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰੇ ਰੰਗ ਦੇਖੇ ਜਪਤੀ ਨਾਮ ਨਿਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਰ ਲਾਗੀ ਹੀ ਬਿਸਰੇ ਤਿਆਸ ਵਿਡਾਨੀ ਰਹਾਉ ਆਪ ਗੁਰ ਪਾਇਓ ਸਹਿ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖ ਦਮੋਦਰ ਰਹਿਸਮ ਉਪਜੋ ਨਾਨਕ ਪ੍ਰਿਯ ਅੰਮ੍ਰਿਤ ਬਾਣੀ ਕੇਦਾਰਾ ਮਹੱਲਾ ਪੰਜਵਾ ਘਰ ਤੀਜਾ ਓਅੰਕਾਰ ਸਤਿਗੁਰ ਪ੍ਰਸਾਦ ਦੀਨ ਬਿਨਾ ਸੁਣ ਦਿਆਲ ਪੰਜ ਦਾਸ ਦੀਨ ਦੋਖੀ ਇੱਕ ਅਨ ਮਨ ਅਨਾਥ ਨਾਥ ਰੱਖ ਹੋ ਕਿਰਪਾਲ ਰਹਾਉ ਅਨਕ ਜਤਨ ਗਵਨ ਕਰੋ ਖਾਟ ਕਰਮ ਜੁਗਤ ਧਿਆਨ ਧਰੋ ਉਪਾਮ ਸਗਲ ਕਰ ਹਰਿਓ ਨਹ ਨਹੁਟ ਵਿਕਰਾਲ ਸਰਨ ਬੰਧਨ ਕਰੁਣਾ ਪਤੇ ਹੇ ਪਾਵ ਹਰਨ ਹਰ ਹਰ ਹਾਰ ਹਰੇ ਹਰੇਕ ਦੁਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੋ ਉਧਰੇ ਪ੍ਰਮੋ ਸਾਗਰ ਲਗ ਸੰਤਨਾ ਪਗਰਾਲ ਕੇਦਾਰਾ ਮਹੱਲਾ ਪੰਜਵਾ ਕਰ ਚੌਥਾ ਓਅੰਕਾਰ ਸਤਿਗੁਰ ਪ੍ਰਸਾਦ ਸਰਨੀ ਅਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਣ ਕੋ ਹਰਦਾਨ ਰਹਾਉ ਸੁਖਦਾਈ ਪੂਰਨ ਪਰਮੇਸ਼ਵਰ ਕਰ ਕਿਰਪਾ ਰੱਖੋ ਮਾਨ ਦੇਹੁ ਪ੍ਰੀਤਮ ਅਪ੍ਰੀਤ ਸਾਧੂ ਸੰਗ ਸਵਾਮੀ ਹਰਗੁਣ ਰਸਨ ਬਖਾਨ ਗੋਪਾਲ ਦਇਆਲ ਗੋਬਿੰਦ ਅਮੋਦਰ ਨਿਰਮਲ ਕਥਾ ਗਿਆਨ ਨਾਨਕ ਹਰ ਕੇ ਰੰਗ ਰੰਗੋ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸਤਸੰਗ ਮਿਲਾਵੋ ਤੁਮ ਦੇਵ ਹੋ ਆਪਣੋ ਨਾਉ ਰਹਾਉ ਕਰੋ ਸੇਵਾ ਸਤਿਪੁਰਖ ਪਿਆਰੇ ਜਾਤ ਸੁਣੀਐ ਤਤ ਮੰਦਰ ਸਭ ਵਾਰੀ ਫੇਰੀ ਸਦਾ ਕੁਮਾਈ ਕਵਨ ਅਨੂਪ ਤੇ ਰੁਠਾਓ ਸਰਪਤ ਪਾਲਾ ਸਗਲ ਸੰਭਾਲੇ ਸਗਲਿਆਂ ਤੇਰੀ ਛਾਓ ਜਨ ਨਾਨਕ ਕੇ ਪ੍ਰਪੁਰਖ ਵਿਧਾਤੇ ਹੇ ਟਰਗਾੜ ਘੜ ਤੁਜੈ ਤੇ ਦਿਖਾਓ ਕੇਦਾਰਾ ਮਹੱਲਾ ਪੰਜਵਾਮ ਪ੍ਰਿਆ ਕੀ ਪ੍ਰੀਤ ਪਿਆਰੀ ਮਗਨ ਮਨ ਮਹਿ ਚਿਤਵੋ ਨਾਸਾ ਨੈਨੋ ਤਾਰ ਤੋ ਹਰੀ ਰਹਾਉ ਉਹ ਦਿਨ ਪਹਿਰ ਮੂਰਤ ਪਾਲ ਕੈਸੇ ਹੋਏ ਪਲ ਕਰੀ ਕੇ ਹਾਰੀ ਖੁੱਲਿਆ ਕਪਟ ਤਪਟ ਬੋਝ ਤਿਸਨਾ ਜੀਵੋ ਪੇਖ ਦਰਸਾਰੀ ਹੀ ਕੌਣ ਸੋ ਜਤਨੋ ਪਾਉ ਕਨੇਹਾ ਸੇਵਾ ਕੁਣ ਵਿਚਾਰੀ ਮਾਨ ਅਭਮਾਨ ਮੋਹ ਤਜ ਨਾਨਕ ਸੰਤਾ ਸੰਗ ਉਧਾਰੀ ਕੇ ਦਰ ਮਹੱਲਾ ਪੰਜਵਾ ਹਰ ਹਰ ਹਰ ਗੁਣ ਗਾਵੋ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵ ਰਹਾਉ ਕੱਢ ਲੀਏ ਪ੍ਰਭ ਆਣ ਬਿਖੈ ਤੇ ਸਤਸੰਗ ਮਨ ਲਾਭੋ ਭ੍ਰਮ ਭੁੰਮ ਕਟਿਓ ਗੁਰ ਬੈਜਨੀ ਆਪਣਾ ਦਰਸ ਦਿਖਾਵੋ
ਸਭ ਕੀ ਦੇਣ ਹੋਏ ਮਨ ਮੇਰਾ ਅਹੰ ਬੁੱਤ ਜਾਪ ਆਪਣੀ ਭਗਤ ਦੇਹ ਦਇਆਲਾ ਵਡਭਾਗੀ ਨਾਨਕ ਹਰਿ ਪਾਵੁ ਕੇ ਧਰਮ ਹੱਲਾ ਪੰਜਵਾਂ ਹਰਿ ਬਿਨ ਜਨਮ ਅਕਾਰਥ ਜਾਤ ਤਜ ਗੋਪਾਲਾਨ ਰੰਗ ਰਾਚਤ ਮਿਥਿਆ ਪਹਿਰਤ ਖਾਤ ਰਾਹਾਵ ਤਾਨ ਬਿਗਸੈ ਤਨ ਜੋਬਣ ਸੰਪ ਸਭ ਭੁਗਵੈ ਸੰਗ ਨਿਬਹਿਤ ਮਾਤ ਮ੍ਰਿਗ ਤਿਸਨਾਹਾ ਦੇਖ ਰਚੋ ਬਾਬਰ ਦ੍ਰਮ ਛਾਇਆ ਰੰਗ ਰਾਤ ਮਾਣ ਮੋਹ ਮਹਾਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਿਆ ਲਿਹੁ ਦਾਸ ਨਾਨਕ ਕਉ ਪ੍ਰਭ ਜੀਓ ਹੋਏ ਸਹਾਤ ਮਾਣ ਮੋਹ ਮਹਾਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਿਆ ਲਿਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਏ ਸਹਾਤ ਕਿਦਰਾ ਮਹੱਲਾ ਪੰਜਵਾ ਹਾਰ ਬਿਨ ਕੋਇ ਨ ਚਲ ਸਾਥ ਦੀਨਾਨਾਥ ਕਰਨਾ ਪਤ ਸਵਾਮੀ ਅਨਾਥਾ ਕਿਨਾ ਤਰਹਾ ਉਸ ਸੰਪਦ ਵਿਖਿਆ ਰਸ ਭੁਗਵਤ ਨਹ ਨਿਭਤ ਜਮ ਕੈ ਪਾਥ ਨਾਮ ਨਿਧਾਨ ਗਾਉ ਗੁਣ ਗੋਬਿੰਦ ਉਦਰ ਸਾਗਰ ਕੈ ਖਾਤ ਸਰਨ ਸਮਰਥ ਕਥੇ ਗੋਚਰ ਸਿਮਰਤ ਦੁਖਲਾਤ ਨਾਨਕ ਤੀਨ ਦੀਨ ਧੂਰਜਨ ਬਾਂਛਤ ਮਿਲਖ ਲਿਖਤ ਧੋਰ ਮਾਤ ਕੇ ਧਰਮ ਹੱਲਾ ਪੰਜਵਾ ਘਰ ਪੰਜਵਾ ਕੂੰਕਰ ਸਤਿਗੁਰ ਪ੍ਰਸਾਦ ਬਿਸਤ ਨਾਹਿ ਮਨ ਤੇ ਹਰੀ ਆਪ ਇਹ ਪ੍ਰੀਤ ਕਹਾਂ ਪ੍ਰਬਲ ਭਈ ਆਣ ਬਿਖੈ ਜਰੀ ਰਾਹਾ ਬੂੰਦ ਕਹਾਂ ਤਿਆਗ ਚਾਤ੍ਰਕ ਮੀਨ ਰਹਿਤ ਨਾ ਕਰੀ ਗੁਣ ਗੋਪਾਲ ਉਚਾਰਸ ਨਾ ਟੇਵੇ ਪਰੀ ਮਹਾਨਾਦ ਕੁਰੰਕ ਮੋਹ ਬੇਤੀਖਣ ਸਾਰੀ ਪ੍ਰਭ ਚਰਨ ਕਮਲ ਅਰਾਹਦ ਕਲ ਹਾ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਂਠਬਾਨ ਧਰੀ ਕਿਦਰ ਮਹਿਲਾ ਪੰਜਵਾਂ ਪ੍ਰੀਤਮ ਬਸਤ੍ਰਿਤ ਮੈਂ ਖੋਰ ਪਰਮ ਪੀਤ ਨਿਵਾਜ ਠਾਕੁਰ ਗਹਿ ਲਿਓ ਆਪਣੀ ਓਰ ਰਹਾਵ ਅਧਿਕ ਗਰਤ ਸੰਸਾਰ ਸਾਗਰ ਕਰ ਦਇਆ ਚਾਰ ਧੋਰ ਸੰਸੰਗ ਹਰ ਚਰਨ ਬੋਹਿਤ ਉਦਰ ਤਿਲੈ ਮੋਰ ਗਰਭ ਕੁੰਟ ਮੈਂ ਜਿਨੇ ਧਾਰਿਓ ਨਹੀਂ ਵਿਖੇ ਬਨ ਮੈਂ ਹੋਰ ਹਰ ਸਕਤ ਸਰਨ ਸਮਰੱਥ ਨਾਨਕਾ ਨਹੀਂ ਹੋਰ ਕੇ ਦਾਰਾ ਮਹੱਲਾ ਪੰਜਵਾ ਰਸਨਾ ਰਾਮ ਰਾਮ ਬਖਾਣ ਗੁਣ ਗੋਪਾਲ ਉਚਾਰ ਦਿਨ ਦਿਨ ਭਏ ਕਲ ਮਲ ਹਨ ਰਹਾਉ ਤਿਆਗ ਚਲਨਾ ਸਗਲ ਸੰਪਦ ਸਾਕਾਲ ਸਿਰ ਪਰ ਜਾਨ ਮੋਮਿਥਨ ਮੋਹ ਦੁਰੰਤ ਆਸਾ ਝੂਠਾ ਝੂਠ ਸਰ ਪ੍ਰਮਾਣ ਸਤ ਪੁਰਖ ਅਕਾਲ ਮੂਰਤ ਰਿਦਾ ਧਾਰੋ ਧਿਆਨ ਨਾਮ ਨਿਧਾਨ ਲਾਭ ਨਾਨਕ ਬਸ ਤਿਹੋ ਪ੍ਰਵਾਨ ਕੇ ਧਰਮ ਹੱਲਾ ਪੰਜਵਾ ਹਰ ਕੇ ਨਾਮ ਕੋ ਆਧਾਰ ਕਲ ਕਲੇਸ਼ ਨਾ ਭੋਵੇ ਆਪ ਕਛ ਵਿਆਪੈ ਸੰਸੰਗ ਵਿਵਹਾਰ ਰਹਾਉ ਕਰ ਅਨੁਗ੍ਰਹ ਆਪ ਰਾਖਿਓ ਨਾ ਉਪਜਦੋ ਬੇਕਾਰ ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਤ ਨਾ ਸੰਸਾਰ ਸੁਖ ਮੰਗਲ ਆਨੰਦ ਹਰ ਹਰ ਪ੍ਰਵਚਨ ਅੰਮ੍ਰਿਤਸਾਰ ਨਾਨਕ ਦਾਸ ਸਰਨਾਗਤੀ ਤੇਰੇ ਸੰਤਾਨਾਂ ਕੀ ਅਧਾਰ ਕੇਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਬਿਨ ਤ੍ਰਿਗ ਸਰੋਤ ਜੀਵਨ ਰੂਪ ਵਿਸਾਰ ਜੀਵੈ ਤੇ ਕਹ ਜੀਵਨ ਹੋਤ ਰਹਾਉ ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਵਾਹਕ ਖੋਤ ਅਠ ਪਹਿਰ ਮਹਾਂ ਸ੍ਰਮ ਪਾਇਆ ਜੈਸੇ ਬਿਰਖ ਜੰਤੀ ਜੋਤ ਤਜ ਗੋਪਾਲ ਜੇ ਅਨ ਲਾਗੇ ਸੇ ਬਪਰ ਕਰੀ ਰੋਤ ਕਰ ਜੋੜ ਨਾਨਕ ਦਾਨ ਮੰਗ ਹਰ ਕੰਠ ਰੱਖੋ ਕੰਠ ਕਰੋ ਪ੍ਰੋਤ ਕੇਦਾਰਾ ਮਹੱਲਾ ਪੰਜਵਾ ਸੰਤ ਤੁਰਲੇ ਮੁਖ ਮਲੀ ਮਾ

ਸਰਬਮ ਪੂਰਨ ਇਤੁਤਨਾ ਹਲੀ ਪ੍ਰਭ ਏਕ ਅਣਕ ਸਰਬਤ ਪੂਰਨ ਬਿਖ ਅਗੰਨਾ ਜਲੀ ਗਹਿ ਪੁਜਾਲੀ ਨੋ ਦਾਸ ਆਪਣੋ ਜੋਤ ਜੋਤੀ ਰਲੀ ਪ੍ਰਭ ਚਰਨ ਸਰਨ ਅਨਾਥ ਆਯੋ ਨਾਨਕ ਹਰ ਸੰਗ ਚੱਲੀ ਕਿਧਰ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੈ ਕੋਟ ਸਾਂਤ ਆਨੰਦ ਪੂਰਨ ਜਲਤ ਛਤੀ ਬੁਜ ਰਹਾਉ ਸੰਤ ਮਾਰਗ ਚਲਤ ਪ੍ਰਾਣੀ ਪਤਤ ਉਦਰੇ ਮੁੱਚਾ ਰੇਨ ਜਨ ਕੀ ਲੱਗੀ ਮਸਤ ਕਨਕ ਤੀਰਥ ਸੁਚਾ ਚਰਨ ਕਮਲ ਤੇ ਆਣ ਪੀਤਰ ਕਟਕਟ ਸਵਾਮੀ ਸੁਜੈ ਕੇਦਾਰਾ ਸ਼ੰਤ ਮਹੱਲਾ ਪੰਜਵਾ ਇਕ ਓਂਕਾਰ ਸਤਿਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰੇ ਆ ਰਹਾਉ ਪੂਰਿਆ ਸਰਵਤਰ ਮੈਂ ਸੋ ਪੁਰਖ ਵਿਦਹਤਾ ਮਾਰਗ ਪ੍ਰਭ ਕਾ ਹਰ ਕੀ ਆ ਸੰਤਨ ਸੰਗ ਜਾਤਾ ਸੰਤਨ ਸੰਗ ਜਾਤਾ ਪੁਰਖ ਵਿਦਹਤਾ ਘੜ ਘੜ ਨਦਰ ਨਿਹਾਲਿਆ ਜੋ ਸਰਣੀ ਆਵੈ ਸਰਵ ਪਾਲ ਪਵੇ ਤਿਲਨੀ ਭੰਨੈ ਕਲਿਆ ਹਰ ਗੁਣ ਨਿਧ ਪਗਾਏ ਸਿਸ ਪਾਏ ਪ੍ਰੇਮ ਰਸ ਮਤਾ ਨਾਨਕ ਦਾਤੇ ਸਰਨਾਈ ਤੂੰ ਪੂਰਨ ਪੁਰਖ ਵਿਦਾਤਾ ਹਰ ਪ੍ਰੇਮ ਭਗਤ ਜਨ ਬਿਹਦੇ ਆ ਸਿਆਣਕਤ ਜਾਹੀ ਨਾਨਕ ਦਾਸ ਮੀਨ ਬਿਛੋਹਨਾ ਸਹ ਜਲ ਬਿਨ ਮਰ ਪਾਹੀ ਹਰ ਬਿਨ ਕਿਉ ਰਹੀ ਹੈ ਦੁਖਨ ਸਹੀ ਹੈ ਚਾਤਰਕ ਬੂੰਦ ਪਿਆਸੇ ਆ ਕਾ ਕਬ ਰਹਿਣ ਬਿਹਾਵੈ ਚੱਕਵੀ ਸੁਖ ਪਵਹਿ ਸੂਰਜ ਕਿਰਨ ਪ੍ਰਗਸੇ ਆ ਹਰ ਦਰਸ ਮਨ ਲਾਗਾ ਦਿਨ ਸੁਭਾਗਾ ਦਾਨ ਦਿਨ ਹਰ ਗੁਣ ਗਾਹੀ ਨਾਨਕ ਦਾਸ ਕਹਿ ਬੇਨੰਤੀ ਕਦ ਹਰ ਬਿਨ ਪ੍ਰਾਣ ਟਕਾਹੀ ਸੱਸ ਬਿਨਾ ਜੁਦੇ ਹਰੀ ਕਤ ਸੋਭਾ ਪਾਵੈ ਦਰਸ ਵਿਹੂਣਾ ਸਾਧ ਜਨ ਕਿਰਨ ਟਿਕ ਨ ਆਵੈ ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬੇਧਿਆ ਹਰ ਰਸਕ ਬੈਰਾਗੀ ਰਾਮਲੇ ਬੈਰਾਗੀ ਕਤਨ ਜੈ ਨਿਖੇਦਿਆ ਹਰ ਸਿਉਨ ਜਾਏ ਮਿਲਣਾ ਸਤਸੰਗ ਰਹਿਣਾ ਸੁਸੰਗਨਮ ਬਹੁ ਕਿਰਪਾਲ ਨਾਨਕ ਕੇ ਸਵਾਮੀ ਹਰ ਚਰਨ ਸੰਗ ਸਮ ਹਰ ਚਰਨ ਸੰਗ ਸਮਵ ਖੋਜਤ ਪ੍ਰਭ ਮਿਲੇ ਹਰ ਕਰੁਣਾ ਤਹਰੇ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੁੱਖ ਵਿਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਧ ਬਖਾਨੇ ਆ ਭਗਤ ਵਸ਼ਲ ਸੁਣ ਅੰਚਲੋ ਕਹਿਆ ਘੜ ਘੜ ਪੂਰ ਸਮਾਨਿਆ ਸੁਖ ਸਾਗਰ ਪਾਇਆ ਸਿਸ ਪਾਇਆ ਜਨਮ ਮਰਨ ਦੁੱਖ ਹਾਰੇ ਕਰਗੇ ਲੀਨੇ ਨਾਨਕ ਦਾਸ ਆਪਣੇ ਰਾਮ ਨਾਮ ਔਰ ਹਾਰੇ ਰਾਕੇ ਦਾਰਾ ਬਾਣੀ ਕਬੀਰ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਉਸਤਾ ਨਿੰਦਾ ਦੂਪ ਬਰਜਤ ਤਜੋ ਮਾਣ ਅਭਿਮਾਨਾ ਲੋਹਾ ਕੰਚਨ ਸਮਕਾ ਜਨ ਤੇ ਮੂਰਤ ਭਗਵਾਨਾ ਤੇਰਾ ਜਨ ਏਕ ਆਦਿ ਕੋਈ ਕੰਮ ਕੋ ਲੋਮ ਬਰਜਤ ਹਰ ਪਦ ਚੀਨੈ ਸੋਈ ਰਹਾਓ ਰਾਜਗੁਣ ਤਾਮ ਗੁਣ ਸਤਗੁਣ ਕਹੀਐ ਇਹ ਤੇਰੀ ਸਮਾਇਆ ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ ਤੀਰਥ ਵਰਤ ਨੇਮ ਸੁੱਚ ਸੰਜਮ ਸਦਾ ਰਹਿਣੇ ਕਾਮਾ ਤ੍ਰਿਸ਼ਨਾ ਅਰਮਾਇਆ ਭ੍ਰਮ ਚੂਕਾ ਚਿਤਵਤ ਆਤਮ ਰਾਮਾ ਜੇ ਮੰਦਰ ਦੀਪਕ ਪ੍ਰਗਾਸ਼ ਅੰਧਕਾਰ ਨਾਸਾ ਪੂਰ ਨਿਰਪ ਪੂਰ ਭ੍ਰਮ ਭਗਾ ਕਹਿ ਕਬੀਰ ਜਨ ਦਾਸਾ ਕਿਨਹੀ ਬਣਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤੋਹ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਿਆਪਾਰੀ ਹੀ ਰਹਾ ਚੜਿਆ ਨਮੋਲਿਕ ਛੂਟ ਗਈ ਸੰਸਾਰੀ ਰਹਾਓ ਸਾਚੇ ਲਾਏ ਤੋ ਸਜ ਲਾਗੇ ਸਾਚੇ ਕੇ ਵਿਵਹਾਰੀ ਸਾਚੀ ਬਸ ਕੇ ਭਾਰ ਚਲਾਏ ਪਹੁੰਚੇ ਜਾਏ ਪੰਡਹਾਰੀ ਆਪੇ ਰਤਨ ਜਵਾਹਰ ਮਾਨਕ ਆਪੇ ਹੈ ਪਸਾਰੀ ਆਪੇ ਦਸ ਦਸਾਪ ਚਲਾਵੈ ਆਪੇ ਨੇ ਚਲ ਹੈ ਵਿਆਪਾਰੀ ਮਨ ਕਰ ਬੈਲ ਸੁਰਤ ਕਰ ਪੈਂਡਾ ਅਭਿਆਨ ਗੋਣ ਪਰ ਡਾਹੀ ਪਰ ਡਾਰੀ ਕਹਿਤ ਕਬੀਰ ਸੁਨੋ ਰੇ ਸੰਤੋ ਨਿਭ ਹੀ ਖੇਪ ਹਮਾਰੀ ਰੀ ਕਲਵਾਰ ਗੁਆਰ ਮੂੜ ਮਤ ਉਲਟੋ ਪਵਨ ਫਿਰਾਵੋ ਮਾਣ ਮਤਵਾਰ ਮੇਰ ਸਾਰ ਪਾਠੀ ਅੰਮ੍ਰਿਤ ਹਰਿ ਚੁਆਵੋ ਬੋਲੋ ਭਈਆ ਰਾਮ ਕੀ ਦੁਹਾਈ ਪੀਵੋ ਮਾ ਸੰਤ ਸਦਾ ਮਤ ਦੁਰਲਭ ਸਹਿਜੇ ਪਿਆਸ ਬੁਝਾਈ ਰਹਾ ਭੈ ਵਿੱਚ ਪਵ ਪਕੁ ਬੁਝੈ ਹਰ ਰਸ ਪਵ ਭਾਈ ਜੇਤੇ ਘਟ ਅੰਮ੍ਰਿਤ ਸਭ ਹੀ ਮੈਂ ਭਾਵੈ ਤਿਵਸ ਸਫਿਆਈ ਨਗਰੀ ਏਕੇ ਨੌ ਦਰਵਾਜੇ ਧਾਵਤ ਬਰਜ ਰਹਾਈ ਤ੍ਰਿਕੁਟੀ ਛੂਟੇ ਦਸਵਾਂ ਦਰ ਖੁੱਲੇ ਤਾਮਨ ਜੀਵਾਂ ਪਾਈ ਅਪੈ ਪਾਦ ਪੂਰਬ ਤਾਪ ਤਾ ਨਸੇ ਕਹੇ ਕਬੀਰ ਵਿਚਾਰੀ ਉਪਟ ਚਲੰਤੇ ਇਮਦ ਪੈ ਜੈਸੇ ਖੁੰਦ ਕੁਮਾਰੀ ਕੰਮ ਕਦੋ ਲੀਪ ਤਸਨਾ ਕੇ ਲੀਨੇ ਗਤ ਨੀ ਇੱਕ ਜਾਨੀ ਫੂਟੀ ਆਖੇ ਕਛੂ ਨਾ ਸੂਜੇ ਬੂਟ ਮੋਹ ਬਿਨ ਪਾਣੀ ਚਲਤ ਕਤ ਟੇਡੇ
अस्त चरम बिष्टा के मुंदे दुर्गंध ही के बेटे रहाओ राम ना जपो कमन पर परम पूले तुम ते काल ना दूरे अनक जतन ए अनक जतन कर एतन रख रह अवस्था पूरे आपन किया कछु ना होवे क्या को कह परानी जहाँ तिस भावा सतगुर पेटे को नाम बखानी बलुआ के करुआ मैं बसते बोलवत ए दे अयाने कहु कबीजे राम ना चेते बूढ़े बहुत स्याने टेडी चा पाग टेडे चाले लागे बीरे खान पाओ पाओ सो काज न कछु मेरो काम दीवान राम बिसारे है अभिमान कन्ने कामनी महा सुंदरी पेख पेख सच मान रहाओ लाल झूठ बेकार महा मद ए विद औद बेहान कह कबीरंत कबीर आय लागो काल निदान चार दिन अपनी नौबत चले बजाए इतने खटिया गठिया मटिया सांगना कछ ले जा रहा देहरी बैठी मेहरी रो वै तारे लो संग माहे मार हट लो सल लो कुटम पयो बिन हंस अकेला जाए वै सुत वै बेत वै पर पटन बोर न दिख आए कहत कबीर राम की ना सिमरो जन्म कारथ जाए राग के दारा बाणी रविदास जियो की एक ओंकार सतगुर प्रसाद खाट कर्म कुल संयुगत है हर भगत हृदय नाहे चरनार बिंद न कथा पावे सुपच तुल समान रे चित चेत चेत अचेत काहे ना बाल्मीक देख किस जात केहे पद अमरियो राम भगत बसेख रहा स्वान सतर आजाद सब ते किशन लाव हेत लोक बपरा कैसा राह तीन लोक प्रवेश अजा मालक पिंगला लुबत कुंचर गए हर के पास ऐसे दुर्मत निस्तरे तू क्यों ना तर रविदास राग भैरो मैं हल्ला पहला कर पहला चौपदे एक ओंकार सतनाम करता पुरख निरभउ निर्भय काल मूर्त जुनी सपंग प्रसाद चुते बार कछु न होइ तू कर कर देखा जाना सोए क्या कहिए कछ कही न जाए जो किश आह सब तेरी रजाए रहा जो किश करना सो तेरे पास किस अग किच अरदास अखर सुनना तेरी बाण तू आपे जाना सर्ब वड्राणी करे कराए जाना आप नानक देखे थाप थाप एक ओंकार सतगुर प्रसाद राग भैरो महला पहला घर दूजा गुर का शब्द तरे मन केते इंद्रादिक ब्रह्माद तरे सनक सनंदन तपसी जान केते गुर प्रसादी पार परे शब्द पाव जल बिन शब्द के तरिय नाम बिना जग रोग व्यापिया दुबधा डुब मरिय रहा गुर देवा गुर अलख पेवा त्रिपवन सिर जी गिर की सेवा आपे दयात करी गुरदात पाया लख पेवा मन राजा मन मन ते मन मनसा मन समाय मन जोगी मन बिन सवयोगी मन समझ गुण गाय गुर ते मन मारे शब्द विचारिया ते वेले संसारा नानक साहिब परपोली ना सा शब्द ने सतारा तरह महला पहला नैनी दृष्ट नहीं ता नहीं ना जर जीत्या सर कालो रूप रंग रहस नहीं साचा क्यों छोड़ा जम जालो प्राणी हर जाप जन्म गयो सा शब्द बिन कबू ना छूट बिरथा जन्म पे रहाओ तनमय काम क्रोध ममता कठन पीर अत भारी गुरमुख राम जपो रस रसना इन बि तरत उतारी बहरे करन अकल पे होची शब्द सहज नहीं बुझे आ जन्म पदार्थ मन मुखार बिन गुर अंदर सूझिया रह उदास आसन रस सचन बैरागी प्रणवत नानक गुरमुख छूट राम नाम लेव लागी भैरो महला पहला पूंडी चाल चरण कर फिसरे तुजा दे कुमला नी नेत्री तुंद करन पै बहरे मनमुख नाम ना जानी अंधले क्या पाया जग आए राम हृदय ने गुर की सेवा चाले मूल गवाए रहा जेहवा रंग नहीं हर राती जब बोला तब फीके संत जना की निंदा व्यापस पशु पै कदे हुए न नीके अमृत का रस विरले पाया सतगुर बूझ बुझाए सतगुर बूझ बुझाए अंधले क्या पाया जग आए राम हृदय ने गुर की सेवा चाले मुल्क वाय रहा जिहवा रंग नहीं हराती जब बोले तब पी के संसार बना के निंदा व्यापस पशु पे कदे हुए ना नीखे अमृत का रस विरली पाया सतगुर मेल मिलाए जब लग शब्द भेद नहीं आया तब लग काल संत आए अनको दर कर कबू ना जानस एको दर सचारा गुर प्रसाद परम पद पर नानक कह बेचारा पैरो महला पहला सगली रैन सोबत गल फाही दिन सजन जल गवाया
ਖਿਣ ਪਲ ਘੜੀ ਨਹੀਂ ਪ੍ਰਭ ਜਾਣਿਆ, ਜਿਨਹੁ ਜਗਤ ਉਪਾਇਆ, ਮਨ ਰੇ ਕਿਉਂ ਛੂਟਸ ਦੁਖ ਭਾਰੀ, ਕਿਆਲੇ ਆਵਸ ਕਿਆਲੇ ਜਾਵਸ, ਰਾਮ ਜਪ ਗੁਣਕਾਰੀ ਰਹਾਉ, ਉਂਦੋ ਕਵਲ ਮਨਮੁਖ ਮਾਤ ਹੋਚੀ ਹੀ ਮਨ ਮਹਿ, ਮਨ ਅੰਦਰ ਸਿਰ ਧੰਦਾ, ਕਾਲ ਵਿਕਾਲ ਸਦਾ ਸਿਰ ਤੇਰੇ ਬਿਨਾਵੇ, ਗਲ ਫੰਦਾ ਡਗਰੀ ਚਾਲ, ਨੇਤਰ ਫੁਨ ਅੰਦਲੇ, ਸ਼ਬਦ ਸੁਰਤ ਨਹੀਂ ਭਾਈ, ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ, ਅੰਦਲੋ ਧੰਦ ਕਮਾਈ, ਹੋਇਓ ਮੂਲ ਲਾਭ ਕੈ ਪਾਵਸ, ਦੁਰਮਤ ਗਿਆਨ ਵਿਹੂਣੇ, ਸ਼ਬਦ ਵਿਚਾਰ ਰਾਮ ਰਸ ਚਖ, ਨਾਨਕ ਸਾਚ ਪਤੀ ਨੇ ਭੈਰੋ ਮਹੱਲਾ ਪਹਿਲਾ, ਗੁਰ ਕੈ ਸੰਗ ਰਹਿ ਦਿਨ ਰਾਤੀ, ਰਾਮ ਰਸਨ ਰੰਗ ਰਾਤਾ, ਅਵਰ ਜਾਣਸ ਸ਼ਬਦ ਪਛਾਣਸ, ਅੰਤਰ ਜਾਣ ਪਛਾਤਾ, ਸੁਜਨ ਐਸਾ ਮੈਂ ਮਨ ਪਾਵੈ, ਆਪ ਮਾਰ ਪਰੰਪਰ ਰਾਥਾ, ਗੁਰ ਕੀ ਘਰ ਕਮਾਵੈ ਰਹਾਉ, ਅੰਤਰ ਬਾਹਰ ਸ਼ਬਦ ਨਿਰੰਜਨ, ਪੁਰਖ ਨਿਰੰਜਨ, ਆਦਿ ਪੁਰਖਿਆ ਦੇਸੋ, ਘੜ ਘੜ ਅੰਤਰ ਸਰਬ ਨਿਰੰਤਰ, ਰਵ ਰਹਿਆ ਸੱਚ ਵੇਸੋ, ਸਾਚ ਰਾਤੇ ਹੇ ਸੱਚ ਅੰਮ੍ਰਿਤ ਜਿਹਵਾ, ਮਿਥਿਆ ਮੈਲ ਨਰ ਰਾਈ, ਨਿਰਮਲ ਨਾਮ ਅੰਮ੍ਰਿਤ ਰਸ ਚਖੇ, ਆ ਸ਼ਬਦ ਰਤੇ ਪਤ ਪਾਈ, ਗੁਣੀ ਗੁਣੀ ਮਿਮਲਾਹਾ ਪਾਵਸ, ਗੁਰਮੁਖ ਨਾਮ ਵਡਾਈ, ਸਗਲੇ ਦੁਖ ਮਿਟੇ ਗੁਰ ਸੇਵਾ, ਨਾਨਕ ਨਾਮ ਸਿਖਾਈ ਭੈਰੋ ਮਹੱਲਾ ਪਹਿਲਾ, ਹਿਰਦੇ ਨਾਮ ਸਰਬ ਤਰ ਤਾਰਨ, ਗੁਰਪ੍ਰਸਾਦੀ ਪਾਈਐ, ਅੰਮ੍ਰਿਤ ਪਦਾਰਥ ਕਿਰਤਾਰ ਸਹਿ ਧਿਆਨ ਲਿਵ ਲਾਈਐ, ਮਨ ਰੇ ਰਾਮ ਜਪੋ ਚੇ ਭਗਤ ਜਿਤ ਲਾਈਐ, ਭਗ ਗੁਰਮੁਖ ਰਾਮ ਨਾਮ ਜਪ ਹਿਰਦੈ ਸਹਿ ਸੇਤੀ ਕਰ ਜਾਈਏ, ਰਹਾਉ ਪਰਮ ਭੇਦ ਪੈ ਕਬੁ ਨ ਜਾਣਸ, ਛੂਟਸ ਦਾਵਤ ਜਾਤ ਨ ਜਾਨੀ, ਬਿਨ ਹਰ ਨਾਮ ਕੋ ਮੁਕਤ ਨਾ ਪਾਵਸ, ਡੂਬ ਬਿਨ ਪਾਣੀ ਧੰਦਾ ਕਰ ਸਗਲੀ ਪਥ ਖੋਵਸ, ਪਰਮ ਨਾ ਮਿਟਸ ਗਵਾਰਾ, ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ, ਅੰਦਲੇ ਤੰਦ ਪਸਾਰਾ, ਕੁਲ ਨਿਰੰਜਨ ਸੁਮਨ ਮਾਨਿਆ, ਮਨ ਹੀਤੇ ਮਨ ਮੂਆ, ਅੰਤਰ ਬਾਹਰ ਏਕੋ ਜਾਣਿਆ, ਨਾਨਕ ਵਰਨ ਦੂਆ, ਭੈਰੋ ਮਹੱਲਾ ਪਹਿਲਾ, ਜਗਨ ਹੋਮ ਪੁੰਨ ਤਾ ਪੂਜਾ, ਦੇਹ ਦੁਖੀ ਨਿ ਦੁਖ ਸਾਹਾ, ਰਾਮ ਨਾਮ ਬਿਨ ਮੁਕਤ ਨਾ ਪਾਵਸ, ਮੁਕਤ ਨਾਮ ਗੁਰਮੁਖ ਲਾਹਾ, ਰਾਮ ਨਾਮ ਬਿਨ ਬਿਰਥੇ ਜਗ ਜਨਮਾ, ਵਿਖ ਖਾਵੇ ਵਿਖ ਬੋਲੀ ਬੋਲੇ, ਬਿਨ ਨਾਵਾ ਨੇ ਫਲ ਮਰ ਭ੍ਰਮ ਨਾ ਰਹਾਉ, ਪੁਸਤਕ ਪਾਠ ਵਿਆਕਰਨ ਬਖਾਣਾ, ਸੰਧਿਆ ਕਰਮ ਤੇ ਕਾਲ ਕਰੈ, ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੈ, ਡੰਡ ਕਮੰਡਲ ਸਿੱਖਾਂ ਸੂ ਧੋਤੀ, ਤੀਰਥ ਗਵਨ ਅਤ ਭ੍ਰਮਣ ਕਰੈ, ਰਾਮ ਨਾਮ ਬਿਨ ਸਾਂਤਨ ਆਵੇ ਜਪ, ਹਰ ਹਰ ਨਾਮ ਸੁਪਾਰ ਪਰੈ, ਜੱਟਾ ਮੁਕਟ ਤਨ ਭਸਮ ਲਗਾਈ, ਬਸ ਛੁੜਦ ਨਗਨ ਭਇਆ, ਰਾਮ ਨਾਮ ਬਿਨ ਤ੍ਰਿਪਤ ਨਾ ਆਵੈ, ਕਿਰਤ ਕੇ ਬੰਦ ਭੇਗ ਪਿਆ, ਜੇਤੇ ਜੀ ਜੰਤ ਜਲ ਥਲ ਮਾਹੀ, ਜਲ ਸਰਜਾ ਤੁਰਕ ਤੂੰ ਤੂੰ ਸਰਬ ਜੀਆ, ਗੁਰਪ੍ਰਸਾਦ ਰਾਖ ਲੈ ਜਨ ਕੋ ਹਰਸ, ਨਾਨਕ ਝੋਲ ਪੀਆ, ਰਾਗ ਭੈਰੋ ਮਹੱਲਾ ਤੀਜਾ, ਚੌਪਦੇ ਕਰ ਪਹਿਲਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਜਾਤ ਕਾ ਗਰਬ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚੱਲੇ ਬਹੁਤ ਵਿਕਾਰ ਰਹਾਓ, ਚਾਰੇ ਵਰਨ ਆਖੇ ਸਭ ਕੋਈ, ਬ੍ਰਹਮ ਬਿੰਦੇ ਸਭ ਉਪਤ ਹੋਈ, ਮਾਠੀ ਇੱਕ ਸਗਲ ਸੰਸਾਰਾ, ਬਹੁਵਿਦ ਭਾਂਡੇ ਘੜੇ ਕੁਮਾਰਾ, ਪੰਚ ਤੱਤ ਮਿਲ ਦੇਹੀ ਕਾ ਆਕਾਰਾ, ਘੱਟ ਵੱਧ ਕੋ ਕਰੇ ਵਿਚਾਰਾ, ਕਹਿਤ ਨਾਨਕ ਇਹੋ ਜੀਓ ਕਰਮ ਬੰਦ ਹੋਈ, ਬਿਨ ਸਤਿਗੁਰ ਪੇਟੇ ਮੁਕਤ ਨਾ ਹੋਈ, ਭੈਰੋ ਮਹੱਲਾ ਤੀਜਾ, ਜੋਗੀ ਗ੍ਰਹੀ ਪੰਡਿਤ ਭਿਖਧਾਰੀ, ਐ ਸੂਤੈ ਆਪਣੇ ਅਹੰਕਾਰੀ, ਮਾਇਆ ਮਾਦ ਮਾਤਾ ਰਹਿਆ ਸੋਏ, ਜਾਗਤ ਰਹਿਣ ਮੂਸੈ ਕੋਈ ਰਹਾਉ, ਸੋ ਜਾਗੈ ਜੇ ਸਤਿਗੁਰ ਮਿਲਾ, ਪੰਚ ਦੂਤ ਵਸਗਤ ਕਰ, ਸੋ ਜਾਗੇ ਜੋ ਤੱਤ ਵਿਚਾਰ, ਆਪ ਮਰੇ ਅਵਰਾ ਨਹ ਮਾਰੇ, ਸੋ ਜਾਗੇ ਜੋ ਏਕੋ ਜਾਣ, ਪਰ ਕਿਰਤ ਛੋਡੇ ਤੱਤ ਪਛਾਣ, ਚੋ ਵਰਨਾ ਵਿੱਚ ਜਾਗੈ ਕੋਏ, ਜਮੈ ਕਾਲ ਤੇ ਛੂਟੇ ਸੋਏ, ਕਹਿਤ ਨਾਨਕ ਜਨ ਜਾਗੇ ਸੋਏ, ਗਿਆਨ ਜਨ ਜਾਗੀ ਨੇਤਰੀ ਹੋਏ, ਭੈਰੋ ਮਹੱਲਾ ਤੀਜਾ, ਜਾ ਕੋ ਰੱਖੇ ਆਪਣੀ ਸਰਨਾਈ, ਸੱਚੇ ਲਾਗੈ ਸਾਚਾ ਫਲ ਪਾਈ, ਰੇ ਨਾਰ ਕੈਸੋ ਕਰੋ ਪੁਕਾਰਾ, ਹੁਕਮੇ ਹੋਆ ਹੁਕਮੇ ਵਰਤਾਰਾ, ਰਹਾਉ ਇਹ ਆਕਾਰ ਤੇਰਾ ਹੈ ਤਾਰਾ, ਖਿਨ ਮੈਂ ਬਿਨਸੈ ਕਰਤਨ ਲੱਗ, ਬਾਰਾ ਕਰਫ ਸਦ ਖੇਲ ਦਿਖਾਇਆ, ਗੁਰ ਕਿਰਪਾ ਤੇ ਪਰਮ ਪਦ ਪਾਇਆ, ਕਹਿਤ ਨਾਨਕ ਮਾਰ ਜੀ ਵਾਲੇ ਸੋਏ, ਐਸਾ ਬੂਝੋ ਭਰਮ ਨਾ ਭੁੱਲੋ ਕੋਈ, ਭੈਰੋ ਮਹੱਲਾ ਤੀਜਾ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸਿੰਗਾਰ, ਜਾਂ ਤਿਸ ਭਾਵੈ ਤਾਂ ਕਰੇ ਭੋਗ, ਤਨ ਮਨ ਸੱਚ ਸਾਹਿਬ ਜੁਗ ਰਹਾਉ, ਉਸ ਤੋਂ ਜ਼ਿੰਦਾ ਕਰੇ ਕਿਆ ਕੋਈ, ਜਾਂ ਆਪੇ ਵਰਤ ਇੱਕ ਸੋਈ, ਗੁਰਪ੍ਰਸਾਦੀ ਪ੍ਰਭ ਕਸਾਈ, ਮਿਲੋਗੀ ਦਪਿਆਲ ਪੰਚ ਸ਼ਬਦ ਵਜਾਈ,
ਪੰਡਤ ਨਾਨਕ ਕਰੇ ਕਿਆ ਕੋਈ, ਜਿਸ ਨੂੰ ਆਪ ਮਿਲਾਵੇ ਸੋ ਫਿਰ ਮਹੱਲਾ ਤੀਜਾ ਸੋ ਮੁਣ, ਜੇ ਮਨ ਕੀ ਦੁਬਦਾ ਖਮਾਰੇ ਦੁਬਦਾ ਮਾਰ ਬ੍ਰਹਮ ਵਿਚਾਰੇ, ਇਸ ਮਨ ਕੋ ਕੁਖ ਜੋ ਭਵਾਈ, ਮਨ ਖੋਜਤ ਨਾਮ ਨਵਨਿਤ ਪਾਈ ਰਹਾਉ, ਮੂਲ ਮੋਹ ਕਾਰ ਕਰਤਾ ਜਗਤ ਪਾਇਆ, ਮਮਤਾ ਲਾਏ ਪਰਮ ਭੁਲਾਇਆ, ਇਸ ਮਨ ਤੇ ਸਭ ਪਿੰਡ ਪ੍ਰਾਣਾ, ਮਨ ਕੇ ਵਿਚਾਰ ਹੁਕਮ ਬੁਝ ਸਮਾਣਾ, ਕਰਮ ਹੋਵੇ ਗੁਰ ਕਿਰਪਾ ਕਰ, ਇਹ ਮਨ ਜਾਗੇ ਇਸ ਮਨ ਕੀ ਦੁਬਦਾ ਮਾਰਾ, ਮਨ ਕਾ ਸੁਭਾਉ ਸਦਾ ਬੈਰਾਗੀ, ਸਮੇਂ ਵਸੈ ਤੇਤਨ ਰਾਗੀ, ਕਹਿਤ ਨਾਨਕ ਜੋ ਆਣਾ ਭਇਓ, ਆਦਿ ਪੁਰਖ ਪਰਾ ਨਿਰੰਜਨ ਦੇਓ, ਭੈਰੋ ਮਹੱਲਾ ਤੀਜਾ, ਰਾਮ ਨਾਮ ਜਗਤ ਨਿਸਤਾਰਾ, ਭਵ ਜਲ ਸ਼ਬਦ ਭਵ ਜਲ ਪਾਰ ਲੰਘਾਵਨ ਹਾਰਾ, ਗੁਰਪ੍ਰਸਾਦੀ ਹਰ ਨਾਮ ਸਮਾਲ, ਸਦ ਹੀ ਨਿਭਹਿ ਤੇਰੇ ਨਾਲ ਰਹਾਉ, ਨਾਮਾ ਚੇਤੇ ਮਨਮੁਖ ਗਵਾਰਾ, ਬਿਨ ਨਾਵੈ ਕੈਸੇ ਪਾਵੈ ਪਾਰਾ, ਆਪੇ ਦਾਤ ਕਰੇ ਦਾਤਾਰ, ਦੇਵਨ ਹਾਰੇ ਕੋ ਜੈਕਾਰ, ਨਦਰ ਕਰੇ ਸਤਿਗੁਰੂ ਮਿਲਾਏ, ਨਾਨਕ ਹਿਰਦੈ ਨਾਮ ਵਸਾਏ, ਪਰ ਮਹੱਲਾ ਤੀਜਾ, ਆਮੇ ਉਦਰੇ ਸਭ ਜਿਤਨੇ ਲੋ, ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ, ਹਰ ਜੀਵ ਆਪਣੀ ਕਿਰਪਾ ਕਰੇ, ਗੁਰਮੁਖ ਨਾਮ ਵਧਿਆਈ ਦੇ ਰਹਾਉ, ਰਾਮ ਨਾਮ ਜਨ ਪ੍ਰੀਤ ਪਿਆਰ, ਆਪ ਉਦਰੇ ਸਭ ਕੋਲ ਉਧਾਰਨ ਹਾਰ, ਬਿਨ ਨਾਵੈ ਮਨਮੁਖ ਜੰਪੁਰ ਜਾਹੇ, ਔਖੇ ਹੋਵੇ ਚੋਟਾਂ ਖਾਹੇ, ਆਪੇ ਕਰਤਾ ਦੇਵੈ ਸੋਏ, ਨਾਨਕ ਨਾਮ ਪ੍ਰਾਪਤ ਹੋਏ, ਪਰ ਮਹੱਲਾ ਤੀਜਾ, ਗੋਬਿੰਦ ਪ੍ਰੀਤ ਸਨਕਾਦਕ ਉਧਾਰੇ, ਰਾਮ ਨਾਮ ਸ਼ਬਦ ਵਿਚਾਰੇ, ਹਰ ਜੀਵ ਆਪਣੀ ਕਿਰਪਾ ਧਾਰ, ਗੁਰਮੁਖ ਨਾਮੇ ਲੱਗੇ ਪਿਆਰ, ਰਹਾਉ ਅੰਤਰ ਪ੍ਰੀਤ ਭਗਤ ਸਾਚੀ ਸੋਏ, ਪੂਰੇ ਗੁਰ ਮੇਲਾਵਾ ਹੋਏ, ਨਿਜ ਕਰ ਵਸੈ ਸਿਰ ਸੁਪਾਏ, ਗੁਰਮੁਖ ਨਾਮ ਵਸੈ ਮਨਾਏ, ਆਪੇ ਵੇਖ ਵੇਖਣ ਹਾਰ, ਨਾਨਕ ਨਾਮ ਰੱਖੋ ਔਰ ਧਾਰ, ਭੈਰੋ ਮਹੱਲਾ ਤੀਜਾ, ਕਾਲ ਯੁਗ ਮਹਿ ਰਾਮ ਨਾਮ ਰਹਾ ਧਾਰ, ਬਿਨ ਨਾਵੈ ਮੱਥ ਪਾਵੈ ਸ਼ਾਰ, ਰਾਮ ਨਾਮ ਦੁਰਲਭ ਹੈ ਪਾਈ, ਗੁਰਪ੍ਰਸਾਦ ਵਸੈ ਮਨਾਈ, ਰਹਾਉ ਰਾਮ ਨਾਮ ਜਨ ਭਾਲੈ ਸੋਏ, ਪੂਰੇ ਗੁਰ ਤੇ ਪ੍ਰਾਪਤ ਹੋਏ, ਹਰ ਕਾ ਭਾਣਾ ਮੰਨੇ ਸੇ ਜਨ ਪ੍ਰਵਾਨ, ਗੁਰ ਕੈ ਸ਼ਬਦ ਨਾਮ ਨਿਸਾਨ, ਸੋ ਸੇਵਾ ਜੋ ਕਲ ਰਹਿਆ ਧਾਰ, ਨਾਨਕ ਗੁਰਮੁਖ ਨਾਮ ਪਿਆਰ, ਭੈਰੋ ਮਹੱਲਾ ਤੀਜਾ, ਕਲਯੁਗ ਮੈਂ ਬਹੁ ਕਰਮ ਕਮਾਹੇ, ਨਾ ਰੁੱਤ ਨਾ ਕਰਮ ਥਾਂ ਪਾਹੇ, ਕਲਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲੱਗੈ ਪਿਆਰ, ਰਹਾਉ ਤਨ ਮਨ ਖੋਜ ਕਰੇ ਮੈਂ ਪਾਇਆ, ਗੁਰਮੁਖ ਰਾਮ ਨਾਮ ਚੇਤ ਲਾਇਆ, ਗਿਆਨ ਅੰਜਨ ਸਤਿਗੁਰ ਤੇ ਹੋਏ, ਰਾਮ ਨਾਮ ਰਵ ਰਹਿਆ ਤਿਲੋਏ, ਕਲਯੁਗ ਮੈਂ ਹਰ ਜੀਉ ਏਕ ਰੁੱਤ ਨਾ ਕਾਈ, ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲੇਹੋ ਜਮਾਈ, ਭੈਰੋ ਮਹੱਲਾ ਤੀਜਾ, ਕਰ ਦੂਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਦੁਬਦਾ ਮਨਮੁਖ ਰੋਗ ਵਿਆਪੇ, ਦਸਣਾ ਜਲੈ ਅਦਕਾਈ, ਮਰ ਮਰ ਜੰਮੈ ਠੋਰ ਨਾ ਪਾਵੈ, ਬਿਰਥਾ ਜਨਮ ਗਵਾਈ, ਮੇਰੇ ਪ੍ਰੀਤਮ ਕਰ ਕਿਰਪਾ ਦਿਉ ਬੁਝਾਈ, ਹੋਮੈ ਰੋਗੀ ਜਗਤ ਪਾਇਆ, ਬਿਨ ਸ਼ਬਦ ਰੋਗ ਨਾ ਜਾਇ ਰਹਾਉ, ਸਿਮਰ ਸਾਸਤ ਪੜੈ ਮੋਕੁਨ ਕੇਤੇ, ਬਿਨ ਸ਼ਬਦ ਸੁਰਤ ਨਾ ਪਾਈ, ਤ੍ਰੈ ਗੁਣ ਸਭੇ ਰੁਗ ਵਿਆਪੇ, ਮਮਤਾ ਸੁਰਤ ਗਵਾਈ, ਏਕ ਆਪੇ ਕੜ ਲੈ ਪ੍ਰਭ ਆਪੇ, ਗੁਰ ਸੇਵਾ ਪ੍ਰਭ ਲਾਏ, ਹਰਿ ਕਾ ਨਾਮ ਧਨ ਪਾਇਆ, ਸੁਖ ਵਸਿਆ ਮਨ ਆਏ, ਚੌਥੀ ਪਦਵੀ ਗੁਰਮੁਖ ਵਰਤ, ਨਿਜ ਕਰ ਵਾਸਾ ਪਾਇਆ, ਪੂਰੇ ਸਤਿਗੁਰ ਕਿਰਪਾ ਕਿੰਨੀ ਜਿਨ ਵਿੱਚੋਂ ਆਪ ਗਵਾਇਆ, ਏਕ ਸਗੀ ਸਰਕਾਰ ਏਕ ਜਿਨ ਬ੍ਰਹਮਾ ਬਿਸਨ ਰੁਦਰ ਉਪਾਇਆ, ਨਾਨਕ ਨਿਸ਼ਚਲ ਸਾਜਾ ਏਕੋ ਨਾ ਉਹ ਮਰਾ ਨਾ ਜਾਇਆ, ਭੈਰੋ ਮਹੱਲਾ ਤੀਜਾ, ਮਨਮੁਖ ਦੁਬਦਾ ਸਦਾ ਹੈ ਰੋਗੀ, ਰੋਗੀ ਸਗਲ ਸੰਸਾਰਾ, ਗੁਰਮੁਖ ਬੂਝੈ ਆਪ ਪਛਾਣਾਏ, ਗੁਰਮੁਖ ਬੂਝੈ ਆਪ ਰੋਗ ਵਾਵਹਿ, ਗੁਰ ਸ਼ਬਦੀ ਵਿਚਾਰਾ, ਹਰ ਜੀਉ ਸਤਸੰਗਤ ਮਿਲਾਏ, ਨਾਨਕ ਤਿਸਨੂੰ ਦੇਵ ਡਿਆਈ, ਜੋ ਰਾਮ ਨਾਮ ਚੇਤ ਲਾਇ ਰਹਾਉ, ਮਮਤਾ ਕਾਲ ਸਭ ਰੋਗ ਵਿਆਪੇ, ਤਿੰਨ ਜਮ ਕੀ ਹੈ ਸਰਕਾਰਾ, ਗੁਰਮੁਖ ਪ੍ਰਾਣੀ ਜਮ ਨੇੜੇ ਨਾ ਆਵੈ, ਜਿਨ ਹਰ ਰਾਖਿਆ ਉਰ ਧਾਰਾ, ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ, ਸੇ ਜਗ ਮੈਂ ਕਾਸਿਆ ਆ, ਗੁਰ ਕੀ ਸੇਵਾ ਕਦਨ ਕਿੰਨੀ ਬਿਰਥਾ ਜਨਮ ਗਵਾਇਆ, ਨਾਨਕ ਸੇ ਪੂਰੇ ਵਡਭਾਗੀ, ਸਤਿਗੁਰ ਸੇਵਾ ਲਾਏ, ਜੋ ਇੱਛ ਸੋਈ ਫਲ ਪਾਵੈ, ਗੁਰਬਾਣੀ ਸੁਖ ਪਾਏ, ਭੈਰੋ ਮਹੱਲਾ ਤੀਜਾ, ਦੁੱਖ ਵਿੱਚ ਜਮੈ ਦੁੱਖ ਮਰੈ, ਦੁੱਖ ਵਿੱਚ ਕਰ ਕਮਾਏ, ਦੁੱਖ ਵਿੱਚ ਕਾਰ ਕਮਾਵਨੀ, ਦੁੱਖ ਵਿੱਚ ਜੰਮੈ ਦੁੱਖ ਮਾਰੇ, ਦੁੱਖ ਵਿੱਚ ਕਾਰ ਕਮਾਏ, ਗਰਭ ਜੁਨੀ ਵੇ ਕਦਨ ਨਿਕਲੇ, ਬਿਸਟਾ ਮਸ ਸਮਾਏ, ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵ ਨਾ ਕਿੰਨੀ ਹੀ, ਬਿਰਥਾ ਹਾਰ ਕਾ ਨਾਮ ਨਾ ਪਾਇਆ ਰਹਾਉ, ਗੁਰ ਕਾ ਸ਼ਬਦ ਸਭ ਰੋਗ ਵਿਆਪੇ, ਗੁਰ ਕਾ ਸ਼ਬਦ ਸਭ ਰੋਗ ਗਵਾਏ, ਦੁਸਨੋ ਹਰ ਜੀਓ ਲਾਏ, ਨਾਮੇ ਨਾਮ ਮਿਲੇ ਵਡਿਆਏ, ਜਿਸਨੂੰ ਮਨ ਵਸਾਏ, ਸਤਿਗੁਰ ਭੇਟੇ ਤਾਂ ਸਭ ਫਲ ਪਾਏ, ਸੱਚ ਕਰਨੀ ਸੁਖ ਸਾਰ,
ਸੇ ਚੰਨ ਨਿਰਮਲ ਜੋਹਰ ਲਾਗਿਆ ਨਾਮਿਤ ਰਹੇ ਪਿਆਰ ਤਿਨਕੀ ਰੇਣ ਮਿਲਤ ਤਮ ਮਸਤਕ ਲਾਇ ਜਿਨ ਸਤਿਗੁਰੂ ਪੂਰਤ ਨਾਨਕ ਤਿਨਕੇ ਰੇਣ ਪੂਰਾ ਭਾਗ ਪਾਈ ਹੈ ਜਿਨੇ ਰਾਮ ਨਾਮ ਚਿੱਤ ਲਾਇਆ ਪਹਿਰੋ ਮਹੱਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜਿਸ ਗਏ ਹਿਰਦੈ ਸਾਚਾ ਸੋਈ ਸਾਚੀ ਭਗਤ ਕਰ ਦਿਨ ਰਾਤੀ ਤਾ ਤਨ ਦੁਖ ਨਾ ਹੋਈ ਭਗਤ ਭਗਤ ਕਹਾ ਸਭ ਕੋਈ ਬਿਨ ਸਤਿਗੁਰ ਸੇਵੇ ਭਗਤ ਨਾ ਪਾਈਏ ਪੂਰਾ ਭਾਗ ਮਿਲੇ ਪ੍ਰਭ ਸੋਈ ਰਹਾਵ ਮਨਮੁਖ ਮੂਲ ਗਵਾਵੇ ਲਾਭ ਮੰਗੇ ਲਾਹਾ ਲਾਭ ਕਿੱਦੂ ਹੋਈ ਜਮਕਾਲ ਸਦਾ ਹੈ ਸਿਰ ਉੱਪਰ ਦੂਜੇ ਭਾਈ ਪਤ ਖੋਈ ਬਹਿਲੇ ਭੇਗ ਭਵੇ ਦਿਨ ਰਾਤੀ ਹੋਮੇ ਰੋਗ ਨ ਜਾਈ ਪੜ ਪੜ ਲੂਜੇ ਬਾਤ ਵਖਾਣੇ ਮਿਲ ਮਾਇਆ ਸੁਰਤ ਗਵਾਈ ਸਤਿਗੁਰ ਸੇਵੇ ਪਰਮ ਗਤ ਪਾਈ ਪਾਵੇ ਨਾਮ ਮਿਲੇ ਵਡਿਆਈ ਨਾਨਕ ਨਾਮ ਜਿਨਾ ਮਨ ਵਸਿਆ ਦਰ ਸਾਚਾ ਪਤ ਪਾਈ ਭੈਰੋ ਮਹੱਲਾ ਤੀਜਾ ਮਨ ਮੁਖਾਸਾ ਨਹੀਂ ਉਤਰਾ ਦੂਜੇ ਭਾਈ ਖੁਆਏ ਉਧਰ ਨਹਿਸਾਨ ਨਾ ਭਰੀਏ ਕਬਹੁ ਤਿਸਨਾ ਅਗਨ ਪਚਾਏ ਸਦਾ ਆਨੰਦ ਰਾਮ ਰਸ ਰਤੇ ਹਿਰਦ ਨਾਮ ਦੁਬਧਾ ਮਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਤੇ ਰਹਾਉ ਆਪ ਪਾਰ ਆਪ ਪਾਰਬਮ ਸਿਟ ਜਨ ਸਾਜੀ ਸਿਰ ਸੇ ਤੰਦ ਲਾਏ ਮਾਇਆ ਮੋਹ ਕੀ ਆਜਨ ਆਪੇ ਆਪੇ ਦੂਜੇ ਲਾਏ ਕਿਸਨੋ ਹੋ ਤਿਸਨੋ ਕਿਉਂ ਕਹੀਏ ਜੇ ਦੂਜਾ ਹੋਵੇ ਸਭ ਤੋਂ ਤੈ ਮਾਹੇ ਸਮਾਏ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਸੋ ਪ੍ਰਭ ਸਾਚਾ ਸਦੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋਜੀ ਪਾਈ ਸਾਚ ਨਾਮ ਨਿਸਤਾਰਾ ਭੈਰੋ ਮਹੱਲਾ ਤੀਜਾ ਕਲ ਮੈਂ ਪ੍ਰੀਤ ਜਿਨੀ ਰਾਮ ਨਾ ਪਛਾਤਾ ਸਤਜੁਗ ਪਰਮ ਹੰਸ ਵਿਚਾਰੀ ਦੁਆਪਰ ਤੇਤੇ ਮਾਨਸ ਵਰਤੇ ਮਿਲੇ ਹਮੇ ਮਾਰੀ ਗਲ ਮੈਂ ਰਾਮ ਨਾਮ ਵਡਿਆਈ ਜੁਗ ਜੁਗ ਗੁਰਮੁਖ ਕੋ ਜਾਤਾ ਬਿਰਨਾਵੇ ਮੁਕਤ ਨਾ ਪਾਈ ਰਹਾਉ ਹਿਰਦੈ ਨਾਮ ਲਖੇ ਜਨ ਸਾਚਾ ਗੁਰਮੁਖ ਮਨ ਵਸੇ ਆਪ ਤਰੇ ਸਗਲੇ ਕੁਲ ਤਾਰੇ ਜਿਨ ਰਾਮ ਨਾਮ ਲੈ ਵਿਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਵਗੁਣ ਸ਼ਬਦ ਜਲਾਏ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਘਰ ਦਰ ਮਹਿਲ ਸਤਿਗੁਰ ਦਿਖਾਇਆ ਰੰਗ ਸੁਰ ਲੀਆਂ ਮਨ ਜੋ ਕਿਛ ਕਹਾ ਸੋਈ ਪਾਲ ਮਨ ਨਾਨਕ ਨਾਮ ਬਖਾਣਾ ਭੈਰੋ ਮਹੱਲਾ ਤੀਜਾ ਮਨਸਾ ਮਨ ਸਮਾਇ ਲੈ ਗੁਰ ਸ਼ਬਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਵਾ ਫਿਰ ਮਰਨ ਦੂਜੀ ਵਾਰ ਮਨ ਮੇਰੇ ਰਾਮ ਨਾਮ ਆਧਾਰ ਗੁਰਪ੍ਰਸਾਦ ਪਰਮ ਪਦ ਪਾਇਆ ਸਭ ਇਛ ਪੂਜਾਵਨ ਹਾਰ ਰਹਾ ਸਭ ਮੈਂ ਏਕੋ ਰਵ ਰਹਿਆ ਗੁਰਬਿਨ ਬੂਝ ਨਾ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਭਵ ਅਣਦਿਨ ਹਰ ਗੁਣ ਗਾਏ ਸੁਖਦਾਤਾ ਹਰ ਏਕ ਹੈ ਹੋਰ ਥੈ ਸੁਖ ਨਾ ਪਾਹੇ ਸਤਿਗੁਰ ਜਿਨ੍ਹਾਂ ਸੇਵਿਆ ਦਾਤਾ ਸੇ ਅੰਤ ਗਏ ਪਛਤਾਹੇ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੈ ਧਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੁਤ ਸਮਾਏ ਭੈਰਵ ਮਹੱਲਾ ਤੀਜਾ ਬਾਹਰ ਗੁਰੂ ਜਗਤ ਪੁਰਾਣਾ ਭੂਲਾ ਚੋਟਾਂ ਖਾਈ ਮਰਮਾ ਜੰਮੈ ਸਦਾ ਦੁੱਖ ਪਾਏ ਦਰ ਕੀ ਖਬਰ ਨਾ ਪਾਈ ਮੇਰੇ ਮਾਨ ਸਦਾ ਰਹੋ ਸਤਿਗੁਰ ਕੀ ਸਰਨਾ ਹਿਰਦੈ ਹਰ ਨਾਮ ਮੀਠਾ ਸਦ ਲਾਗੈ ਗੁਰ ਸ਼ਬਦੇ ਭਵਜਲ ਤਰਨਾ ਰਹਾਉ ਪੇਖ ਕਰੈ ਬਹੁਤ ਚਿਤ ਡੋਲੈ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਤਿਸਾ ਭੁਖਤ ਬਹੁਤੀ ਭੌਂਕਤ ਫਿਰ ਦਰਬਾਰ ਗੁਰ ਕੇ ਸ਼ਬਦ ਮਰੈ ਫਿਰ ਜੀਵੈ ਤਿਨਕ ਮੁਕਤ ਦੁਆਰ ਅੰਤਰ ਸਾਂਸ ਸਦਾ ਸੁਖ ਹੋਵੇ ਹਰ ਜੀ ਰਾਖਿਆ ਉਰਧਾਰ ਜੋ ਤਿਸ ਭਵਤ ਵਿਚ ਲਾਵੈ ਕਰਨਾ ਕਛੂ ਨ ਜਾਈ ਗੁਰਮੁਖ ਨਾਨਕ ਗੁਰਮੁਖ ਸ਼ਬਦ ਸਮਾਲੇ ਰਾਮ ਨਾਮ ਵਡਿਆਈ ਭੈਰੋ ਮਹੱਲਾ ਤੀਜਾ ਹਮੈ ਮਾਇਆ ਮੈਂ ਮੋਹ ਪਿਉ ਖੋਆਇਆ ਦੂਜੋ ਖੱਟੇ ਦੁੱਖ ਆਏ ਅੰਤਰ ਲੋਭ ਅਲਕ ਦੁੱਖ ਭਾਰੀ ਬਿਨ ਵਿਵੇਕ ਪਰਮਾਏ ਮਨਮੁਖ ਤਿਕ ਜੀਵਨ ਸੰਸਾਰ ਰਾਮ ਨਾਮ ਸੁਪਨੇ ਨਹੀਂ ਚੇਤਿਆ ਹਰ ਸਿਉ ਕਦੇ ਨਾ ਲਾਗੈ ਪਿਆਰ ਰਹਾਉ ਪਸੂਆ ਕਰਮ ਕਰਨੀ ਬੂਝੈ ਕੂੜ ਕਮਾਵੈ ਕੂੜ ਹੋਏ ਸਤਿਗੁਰ ਮਿਲੈ ਤਾਂ ਉਲਟੀ ਹੋਵੇ ਖੋਜ ਲਾਹਾ ਜਾਨ ਕੋਏ ਹਰ ਹਰ ਨਾਮ ਰਿਦੈ ਸਦ ਵਸਿਆ ਪਾਇਆ ਗੁਣੀ ਨਿਧਾਨ ਗੁਰਪ੍ਰਸਾਦੀ ਪੂਰਾ ਪਾਇਆ ਝੁਕਾ ਮਨ ਅਭਿਮਾਨ ਆਪੇ ਕਰਤਾ ਕਰੇ ਕਰਾਏ ਆਪੇ ਮਾਰਗ ਪਾਏ ਆਪੇ ਗੁਰਮੁਖ ਦੇ ਵਡਿਆਈ ਰਾਮ ਨਾਨਕ ਨਾਮ ਸਮਾਏ ਭੈਰੋ ਮਹੱਲਾ ਤੀਜਾ ਮੇਰੀ ਪੱਟੀਆ ਲਿਖੋ ਹਰ ਗੋਬਿੰਦ ਗੋਪਾਲਾ ਦੂਜੇ ਭਾਈ ਪਾਥੇ ਜਮ ਜਾਲਾ ਰਹਾਉ ਆਹ ਆਓ ਸਤਿਗੁਰੂ ਕਰੇ ਮੇਰੀ ਪ੍ਰਤਪਾਲਾ ਹਰ ਸੁਖਦਾਤਾ ਮੇਰੇ ਨਾਲਾ ਗੁਰਪਦਾਸ ਪ੍ਰਹਿਲਾਦ ਹਰ ਉਚਰਾ ਸਾਸਨਾ ਤੇ ਬਾਲਕ ਗਮਨਾ ਕਰ ਰਹਾਉ ਮਾਤਾ ਉਪਦੇਸਾ ਪ੍ਰਹਿਲਾਦ ਪਿਆਰੇ ਪੁੱਤਰ ਰਾਮ ਨਾਮ ਛੋਡੋ ਜੀਲ ਉਬਹਾਰੇ ਪ੍ਰਹਿਲਾਦ ਕਹੇ ਸੁਣੋ ਮੇਰੀ ਮਾਏ ਰਾਮ ਨਾਮ ਨਾ ਛੋਡਾ ਗੁਰਦੀਆ ਬੁਝਾਏ
संडा मरका सब जाय पुकारे, प्रहलाद आप बिगड़े सब चट ढही बिगाड़े। दुष्ट सभा में मंत्र पकाए, हा प्रहलाद करा खा हुए रघुराया। हाथ खड़ग कर ताया आते अहंकार, हर तेरा कहाँ तुझ ले उभार। संत जना के हर जियो कार्य सवारे, प्रहलाद जन के इकी कोल उधारे। गुर का शब्द हो मैं बिखमारे, नानक राम नाम संत ने सारे। हे पैरु महला तीजा, आपे दैंत लाए दिते संत जना को। आपे राखा सोई जो तेरी सदा सरनाई, तिन मन दुख ना होई। जुग जुग भगतां की रखदा आया, दैंत पुत्र प्रहलाद गायत्री। तरपन किशन जाना शब्द मिल मिला रहा। आन दिन भगत कर है दिन रत्ती, ही दुबदा शब्दे खोई। सदा निर्मल है जो सच राते, सच वस्या मन सोई। मूर्ख दुबदा पड़ा मूल ना पछाण, बिरथा जन्म गवाया। संत जना की निंदा करे दुष्ट दैंत चढ़ाया। प्रहलाद दुबदा ना पड़े हर नाम ना छोड़े, डरे ना किससे दर डराया। संत जना का हर जीव रखा दंत काल नेड़ा आया। अपनी पैज आपे राखै भगतां दे वडियाई, नानक हर नक्श नक्शी बिदारिया। अंधा दर की खबर ना पाई, राग भैरो महला चौथा। चौप दे कर पहला एक ओंकार सतगुर प्रसाद, हर जन संत कर कृपा पगलायन। गुर शब्दी हर भज सुरत समायन, मेरे मान हर भज नाम नारायण। हर हर कृपा करे सुखदाता, गुरमुख पव जल हर नाम तरायन। रहाउ संग साध मेल हर गायन, गुरमति ले राम रसायन। गुर साधु अमृत ज्ञान सरनायन, सब किल बिख पाप गए गवायन। तू आपे करता श्रेष्ठ तरायन, जन नानक मेल तेरा दास दसायन। पैरों महला चौथा, बोल हर नाम सफल सोआ करी। गुर उपदेश सब दुख पर हरी, मेरे मन हर भज नाम नर हरि। कर कृपा मेलो गुर पूरा, सत संग संग सिंध पौ तरी। रहाउ जग जीवन त्याए, मन हर सिमरी। कोट कुटंतर के पापर हरी, सत्संग सा तूर मुख परी। इसनान क्यों अठ सठ सुर श्री, हम मूर्ख हर कृपा करी। जन नानक तार तारन हरी, भैरो महला चौथा। सुकृत करनी सार जप माली, हृदय फिर चले तुद नाली। हर हर नाम जप बनवाली, कर कृपा मेलो सत्संग। तुड़के माया जाम जाली, रहाओ गुरमुख सेवा काल जन काली। करिए शब्द सची टकसाली, हर अगम गोचर गुर अगम दिखाली। विच काया नगर लद्दा हर भाली, हिमबार कर पिता प्रतपाली। जन नानक तारो नदर निहाली, भैरव महला चौथा। सब खड़ तेरे तू सपना माहे, तुझते बाहर कोई नाहे। हर सुखदाता मेरे मन जाप, हो तुसा लाहे तू मेरा हर प्रभाप। रहाओ जहां जहां देखा ता हर प्रभ सोए, सब तेरा बस दूजा वरना कोए। जिसको तुम्हार राख्या पवै, तिसका नेड़े कोई ना जावे। तू जल थल माहियल, सब तय भरपूर। जन नानक हर जप हाजरा हजूर, भैरो महला चौथा। कर दूजा एक ओंकार सतगुर प्रसाद, हर का संत हर की हार मूर्त। जिस हृदय नाम मुरार, मस्तक पाग हुए जिस लिखिया। सो गुरमत हृदय हर नाम समार, मस्तु दन जपी और तहार। देही नगर तस्कर पंज तातु, जोर शब्दी हर काटे मार। रहा जिनका हर सेती मन मानिया, तिन साब तिन कारज हराप सवार। तिन चुकी महताजी लोकन की, हर प्रांग किया कर अंगीकार किया करतार। मता मसूरत तां किश होवै, जे किश होवे हर बाहर। जो हा किश करे सोई पल महोसी, हर त्यावन दिन नाम मुरार। हर जो किश करे सो आपे आपे, ओ पूछना किसा करे विचार। नानक सो प्रभ सदा त्यै, जिन मेलिया सतगुर कृपा तार। पर महला चौथा, ते साधु हर मेलो स्वामी। जिन जपिया कतो हमारी, तिनका दर्श देख सुख पाया। तिनका दर्श देख मन बिकसै, जखन खिन तिनका हों बलिहारी। हर हृदय जप नाम मुरारी, कृपा कृपा कर जगत पे स्वामी। हम दासन दास की जय पनहारी। रहो तिन मातु तम, तिन पातु तम। जन हृदय हे वस्या बनवारी, तिनकी सेवा
ਲਾਏ ਹਰ ਸਵਾਮੀ ਤਿਨ ਸਿਮਰਤ ਗਤ ਪਈ ਹਮਾਰ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧਨਾ ਪਾਇਆ ਤੇ ਹਰ ਦਰਗਹਿ ਕੱਢ ਹਮਾਰੀ ਤੇ ਨਰ ਨਿੰਦਕ ਸੋਭ ਨਾ ਪਾਵੈ ਤੇ ਨਾ ਕਾਟੇ ਸਿਰਜਣ ਹਾਰੀ ਹਰ ਆਪ ਬੁਲਾਵੈ ਆਪੇ ਬੋਲੈ ਹਰ ਆਪ ਨਿਰੰਜਨ ਨਿਰੰਕਾਰ ਨਿਰਹਾਰੀ ਹਰ ਜਿਸ ਤੂੰ ਮਿਲੈ ਸੋ ਤੁਧ ਮਿਲਸੀ ਜਨ ਨਾਨਕ ਕਿਆ ਜੰਤ ਵਿਚਾਰੀ ਭੈਰੋ ਮਹਲਾ ਚੌਥਾ ਸਤਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਭੀਨਾ ਤਿਨ ਹਮ ਸ੍ਰੇਵੈ ਨਿਤ ਚਰਨੇ ਜਗ ਜੀਵਨ ਹਰ ਧਿਆਏ ਤਰਨੇ ਅਨੇਕ ਅਸੰਖ ਨਾਮ ਹਰ ਤੇਰੇ ਨਾ ਜਾਹੀ ਜਿਹਵਾ ਇਤ ਗਣਨੇ ਰਹਾ ਗੁਰਸਿਖਰ ਬੋਲੋ ਗੁਰ ਹਰ ਗਾਵੋ ਲੇ ਗੁਰਮਤਿ ਹਰ ਜਪਣੇ ਜੋ ਗੁਰ ਉਪਦੇਸ਼ ਜੋ ਉਪਦੇਸ਼ ਸੁਣੇ ਗੁਰ ਕੇਰਾ ਸੋਜਨ ਪਾਵੈ ਹਰ ਸੁਖ ਘਨੇ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਹਰ ਤਿਨ ਜਿਨ ਜਾਣ ਜਨੇ ਜਿਨ ਸਾਸ ਗਰਾਸ ਮੇਰਾ ਹਰ ਹਾਰ ਸੇ ਸਾਚੀ ਦਰਗਾਹ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾਂ ਹਰ ਧਰਨੇ ਨਾਨਕ ਜਨ ਪਾਇਆ ਮਤ ਗੁਰਮਤਿ ਜਪ ਹਰ ਹਰ ਪਾਰ ਪਵਨੇ ਭੈਰੋ ਮਹੱਲਾ ਪੰਜਵਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲੀ ਥੀਤ ਦਾ ਪਾਸ ਡਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾ ਸੀ ਪਰਮ ਭੂਲੇ ਨਰ ਕਰਤ ਕਚਰਾਏ ਜਨ ਮਰਨ ਤੇ ਰਤਨ ਰਾਜ ਰਹਾਉ ਕਰ ਪੰਜੀਰ ਖਵਾਏ ਚੋਰ ਜੋ ਜਨਮ ਨ ਮਰ ਸਾਖਤ ਢੋਰ ਸਗਲ ਪ੍ਰਾਤ ਦੇ ਲੋਰੋਨੀ ਸੋ ਮੁਖ ਜਲੋ ਜਿਤ ਕਹ ਠਾਕੁਰ ਜੋਨੀ।

ਤੇ ਵੀ ਜੋ ਰੱਖਾ ਨਦਾਨਾ ਏ ਗੋਸਾਈਂ ਅੱਲੋ ਮੇਰਾ ਹਿੰਦੂ ਤੁਰਕ ਦੋਹਨ ਬੇਰਾ ਰਹਾਉ ਹਜ ਕਾਬਾ ਜਾਓ ਨਾ ਤੀਰਥ ਪੂਜਾ ਏ ਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੇਰ ਤੇ ਨਮਸਕਾਰੋ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਕਹੋ ਕਬੀਰ ਏ ਕੀਆ ਬਖਾਨਾ ਗੁਰ ਪੀਰ ਮਿਲ ਖੁਦ ਖਸਮ ਪਛਾਨਾ ਪਹਿਰੋ ਮਹੱਲਾ ਪੰਜਵਾ ਦਾਸ ਮਿਰਗੀ ਸਹਿਜੇ ਬੰਦ ਆਨੀ ਪਾਂਚ ਮਿਰਗ ਬਿਦੇ ਸੇਵਕੀ ਬਾਣੀ ਸੰਤ ਸੰਗਲੇ ਚੜੇ ਸ਼ਿਕਾਰ ਮਿਗ ਪਕਰੇ ਬਨ ਘੋਰ ਹਥਿਆਰ ਰਹਾਓ ਆਖੇਰ ਬਿਰਤ ਬਾਹਰ ਆਇਓ ਥਾਏ ਆਹੇਰਾ ਪਾਇਓ ਕਰਕੇ ਗਾਏ ਬਿਬੇ ਪਕਰੇ ਕਰ ਆਨੇ ਹਾਟ ਚੁੱਕ ਚੁੱਕ ਲੇ ਗਏ ਬਾਂਡੇ ਬਾਟ ਇਹ ਹੇਰਾ ਕਿਨੋ ਦਾਨ ਨਾਨਕ ਕਰ ਕੇਵਲ ਨਾਮ ਭੈਰੋ ਮਹੱਲਾ ਪੰਜਵਾ ਜੇ ਸੋ ਲੋਚ ਲੋ ਚਿਖਾ ਬਾਇਆ ਸਾਕਤ ਹਰ ਚੀਤ ਨਾ ਆਇਆ ਸੰਤ ਜਨਾ ਕੀ ਲੇਹੋ ਮਤੇ ਦਾਸ ਸੰਗ ਪਾਵੋ ਪਰਮ ਗਤੇ ਰਹਾਉ ਪਵਨ ਪਾਥਰ ਕਵੋ ਨੀਰ ਪਵਾਇਆ ਨਾ ਪੀਕੇ ਅਦਕ ਸੁਖ ਆਇਆ ਖੜ ਸ਼ਾਸਤਰ ਮੂਰਖ ਸੁਨਾਇਆ ਜੈਸੇ ਦੈਸ ਪਵਨ ਚੁੱਲ੍ਹਾ ਆ ਬਿਨ ਕਨ ਖਲਹਾਣ ਜੈਸੇ ਗਾਹਨ ਪਾਇਆ ਤੇ ਸਾਕਤ ਤੇ ਕੋ ਨਾਮ ਬਰਾਸ ਆਇਆ ਤੇ ਤਿਸ ਲਾਗਾ ਜਿਤ ਕੋ ਲਾਇਆ ਕਹੋ ਨਾਨਕ ਪ੍ਰਬੰਤ ਬਣਾਇਆ ਭੈਰੋ ਮਹੱਲਾ ਪੰਜਵਾ ਜੀਓ ਪ੍ਰਾਣ ਜਨ ਰਚੋ ਸਰੀਰ ਜਨ ਪਾਏ ਤਿਨ ਕਹੋ ਪੀਰ ਗੁਰ ਗੋਬਿੰਦ ਜੀ ਕਾ ਨਾਮ ਗੁਰੂ ਗੋਬਿੰਦ ਜੀ ਕਾ ਕਾਮ ਹਲਤਪਲ ਜਾ ਕੇ ਸਤਸ਼ਾਮ ਰਹਾਉ ਪ੍ਰਭ ਅਰਧ ਨਿਰਮਲ ਰੀਤ ਸਾਸਮ ਬਿਨਸੀ ਵਿਪਰੀਤ ਮੀਤ ਹੀਤ ਧਨ ਪਾਰਣਾ ਤਨ ਤਨ ਮੇਰੇ ਨਾਰਾਇਣ ਨਾ ਨਾਨਕ ਬੋਲ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਫਿਰ ਮਹੱਲਾ ਪੰਜਵਾ ਆਗੇ ਦਈਆ ਪਾਤਸ਼ਾਹ ਨਾਰਾਇਣ ਮਦ ਭਗਤ ਪ੍ਰੇਮ ਰਸਾਇਣ ਪ੍ਰਭੂ ਹਮਾਰੇ ਸ਼ਾਸਤਰ ਸੌਣ ਸੁਖ ਸਹਿਜ ਆਨੰਦ ਗ੍ਰਹਿ ਪਾਉਣ ਰਹੁ ਰਸਨਾ ਨਾਮ ਕਰਨ ਸੁਣ ਜੀਵੈ ਪ੍ਰਭ ਸਿਮਰ ਸਿਮਰ ਅਮਰ ਥਿਰ ਥੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਣਹ ਸ਼ਬਦ ਵਜੈ ਦਰਬਾਰੇ ਕਰ ਕਿਰਪਾ ਪ੍ਰਭ ਲੀਏ ਮਿਲਾਏ ਨਾਨਕ ਪ੍ਰਭ ਸਰਨਾਗਤ ਆਏ ਫਿਰ ਮਹੱਲਾ ਪੰਜਵਾਂ ਕੋਟ ਮਨੋਰਥ ਆਵੈ ਹਾਥ ਜਮ ਮਾਰਕ ਸੰਗੀ ਪਾਂਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗਤ ਹੋਵੈ ਪੀਵਤ ਬੌੜ ਨਾ ਜੋਨ ਪਰਮਾਮ ਰਹਾਉ ਪੂਜਾ ਜਾਪ ਤਪ ਸਨਾਨ ਸਿਮਰਤ ਨਾਮ ਭੈ ਨਿਹ ਕਾਮ ਰਾਮ ਰਾਜ ਮਾਲ ਸਾਧਨ ਦਰਬਾਰ ਸਿਮਰਤ ਨਾਮ ਭੋਜਨ ਆਧਾਰ ਨਾਨਕ ਦਾਸ ਏਕਿਆ ਵਿਚਾਰ ਬਿਹਾਰ ਬਿਨ ਹਰ ਨਾਮ ਮਿਥਿਆ ਸਭ ਚਾਰ ਭੈਰਵ ਮਹਿਲ ਪੰਜਵਾਂ ਲੇਪਨ ਲਾਗੂ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋ ਕੇ ਸੂਲ ਹਰ ਜਨ ਰਾਖੇ ਪਰਵਮ ਆਪ ਯਾਣਾ ਪਾਪੀ ਮੋਹ ਲੇਪਨ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋ ਕੇ ਸੂਲ ਹਰ ਜਨ ਰਾਖੇ ਪਰਵਮ ਆਪ ਪਾਪੀ ਮੂਆ ਗੁਰਪ੍ਰਤਾਪ ਰਹਾਉ ਆਪਣਾ ਖਸਮ ਜਨਾਪ ਧਿਆਇਆ ਯਾਣਾ ਪਾਪੀ ਆਪ ਪਚਾਇਆ ਪ੍ਰਭ ਮਾਤ ਪਿਤਾ ਆਪਣੇ ਦਾਸ ਘਰ ਖਵਾਲਾ ਨਿੰਦਕਾ ਮਾਥਾ ਈਹਾਂ ਊਹਾਂ ਕਾਲਾ ਜਨ ਨਾਨਕੀ ਪਰਮੇਸ਼ਰ ਸੁਣੀ ਅਰਦਾਸ ਮਿਲੇ ਪਾਪੀ ਪਚਿਆ ਭੈਣ ਰਾਸ ਭੈਰੋ ਮਹੱਲਾ ਪੰਜਵਾ ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ ਝੂਠ ਝੂਠ ਝੂਠ ਝੂਠ ਦੁਨੀ ਗੁਮਾਨ ਰਹਾਉ ਨਗਜ ਤੇਰੇ ਬੰਦੇ ਦੀਦਾਰ ਅਪਾਰ ਨਾਮ ਬਿਨਾ ਸਭ ਦੁਨੀਆਂ ਸ਼ਾਰ ਅਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਹ ਗਰੀਬ ਤੇਰੀ ਸਿਫਤ ਸੱਚੇ ਪਾਤਸ਼ਾਹ ਨੇ ਧਰਿਆ ਤਰ ਪਨਹ ਖੁਦਾਏ ਗਰੀਬ ਨਵਾਜ ਦਿਨ ਰਹਿਣ ਧਿਆਏ ਨਾਨਕ ਖੁਦ ਖਸਮ ਮਿਹਰਬਾਨ ਅੱਲੋ ਨਾ ਬਿਸਰੇ ਦਿਲ ਜੀ ਪ੍ਰਾਣ ਭੈਰੋ ਮਹੱਲਾ ਪੰਜਵਾਂ ਸਾਚ ਪਦਾਰਥ ਗੁਰਮੁਖ ਲਾਹੋ ਪ੍ਰਭ ਕਾ ਭਾਣਾ ਸਤਿਗੁਰ ਸਾਹੋ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤ ਉੱਠ ਪੀ ਵਹੋ ਹਰ ਹਰ ਹਰ ਹਰ ਰਸਨਾ ਕਹੋ ਰਾਹੋ ਕਲਯੁਗ ਮੈਂ ਇੱਕ ਨਾਮ ਉਧਾਰ ਨਾਨਕ ਬੋਲੈ ਬ੍ਰਹਮ ਵਿਚਾਰ ਭੈਰੋ ਮਹੱਲਾ ਪੰਜਵਾਂ ਸਤਿਗੁਰ ਸੇਵ ਸਰਬ ਫਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਤ ਪਾਵਨ ਪ੍ਰਭ ਤੇਰੋ ਨਾਉ ਪੂਰਵ ਕਰਮ ਲਿਖੇ ਗੁਣ ਗਾਉ ਰਹਾਉ ਸਾਧੂ ਸੰਗ ਹੋਵੈ ਉਧਾਰ ਸੋਭਾ ਪਾਵਾ ਪ੍ਰਭ ਕੇ ਦੁਆਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਸਦਾ ਤੂਰ ਪਾਂਚ ਸਭ ਸੁਰ ਨਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਦਰਿਆ ਸਗਲ ਜਹਾਨ ਪਰ ਮਹੱਲਾ ਪੰਜ

0: ਇਹਨੇ ਪਾਪੀ ਗਦ ਗਦ ਨਾ ਹੀ ਪਾਪੀ ਪਚਾ ਆਪ ਗਵਾਏ ਰਹਾ ਦਾਸ ਰਾਮ ਜੀਵ ਲਾਗੀ ਪ੍ਰੀਤ ਨਿੰਦਕ ਕੀ ਹੋਈ ਵਿਪਰੀਤ ਪਾਰ ਬਹਿਮ ਆਪਣਾ ਬਿਰਧ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਜਾਈ ਰਹੇ ਸਮਾਈ ਨਾਨਕ ਦਾਸ ਹਰ ਕੀ ਸਰਨਾਈ ਰਾਗ ਭੈਰਵ ਮਹੱਲਾ ਪੰਜਵਾਂ ਚੌ ਪਦੇ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਧਰ ਮੋਹਨ ਸਗਲੋ ਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਭ ਛੋੜ ਕਰ ਅਨ ਸੇਵਾ ਕਵਨ ਬਿਖਿਆ ਰਸ ਮਾਤਾ ਰੇ ਮਨ ਮੇਰੇ ਤੂੰ ਗੋਬਿੰਦ ਭਾਜ ਅਵਰ ਉਪਾਮ ਸਗਲ ਮੈਂ ਦੇਖੇ ਜੋ ਚਿੱਤ ਵੀ ਆਇ ਤਿਤ ਬਿਗਰਸ ਕਾਜ ਰਹਾ ਠਾਕੁਰ ਛੋੜ ਦਾਸੀ ਖੁਦ ਸਿਮਰ ਮਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰ ਤਿੰਦੇ ਨੇ ਗੁਰੂ ਪਸ਼ੂ ਸਮਾਨਾ ਜੀਓ ਪਿੰਡ ਤਨ ਧਨ ਸਭ ਪ੍ਰਭ ਕਾ ਸਾਗਤ ਕਹਿਤੇ ਮੇਰਾ ਅਹੰ ਬੁੱਧ ਧਰਮ ਮਤ ਹੈ ਮੈਲੀ ਬਿਨ ਗੁਰ ਭਵ ਜਲ ਫੇਰਾ ਹਾ ਹੋਮ ਜਗ ਜਪ ਤਪ ਸਭ ਸੰਜਮ ਤਟ ਤੀਰਥ ਨਹੀਂ ਪਾਇਆ ਮਿਟਿਆ ਆਪ ਸਰਨਾਇ ਗੁਰਮੁਖ ਨਾਨਕ ਜਗਤ ਤਰਾਇਆ ਭੈਰੋ ਮਹੱਲਾ ਪੰਜਵਾਂ ਬਨ ਮੈਂ ਪੇਖਿਓ ਤ੍ਰਿਣ ਮੈਂ ਪੇਖਿਓ ਗ੍ਰਹਿ ਪੇਖਿਓ ਦਸਾਏ ਦੰਡ ਧਰ ਜੜ ਧਰ ਪੇਖਿਓ ਵਰਤ ਨਿਮ ਤੀਰਥ ਆਏ ਸੰਸੰਗ ਪੇਖਿਓ ਮਨ ਮਾਏ ਉਹ ਭਇਆਲ ਸਰ ਮੈਂ ਪੂਰਨ ਰਸ ਮੰਗਲ ਗੁਣ ਗਾਇ ਰਹਾਉ ਜੋਗ ਭੇਖ ਸੰਨਿਆਸੈ ਪੇਖਿਓ ਜਦ ਜੰਗਮ ਕਾਪੜ ਆਏ ਤਪੀ ਤਪੀਸਰ ਮਨ ਮੈਂ ਪੇਖਿਓ ਹੋ ਨਟ ਨਾਟਕ ਨਿਰਤ ਆਏ ਚੋਹ ਮੈਂ ਪੇਖਿਓ ਖੱਟ ਮੈਂ ਪੇਖਿਓ ਦਸ ਅਸ਼ਟੀ ਸਿਮਰਤ ਆਏ ਸਭ ਮਿਲ ਏਕੋ ਇੱਕ ਬਖਾਣ ਹੈ ਤਉ ਕਿਸ ਦੇ ਕਹੋ ਦੁਰਾਹੇ ਅਗਹ ਗਾਹ ਬੇਅੰਤ ਸੁਆਮੀ ਨਹਿ ਕੀਮ ਕੀਮ ਕੀ ਮਾਹ ਕੀ ਮਾਹ ਜਨ ਨਾਨਕ ਤਨਿਕੇ ਬਲਬਲ ਜੈ ਜਿਗਰ ਪ੍ਰਗਟੀ ਆਏ ਭੈਰਵ ਮਹੱਲਾ ਪੰਜਵਾ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ ਬਿਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟ ਹਰ ਭੇਦ ਨਾ ਪਾਇਆ ਬਿਨ ਸਤਿਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹ ਗੁਰਮੁਖ ਭੇਦ ਬਿਰਲਾ ਕੋ ਲਹਿ ਬਿਨ ਸਤਿਗੁਰ ਸਮੂਈ ਬਿਲ ਲਾਏ ਦਰਬ ਹਿਰੈ ਮਿਥਿਆ ਕਰ ਖਾਏ ਪਈ ਠਗੋਰੀ ਹਰ ਸੰਗ ਨ ਜਾਣੈ ਬਾਜ ਗੁਰੂ ਹੈ ਭਰਮ ਭੁਲਾਨਿਆ ਨਿਕਟ ਨ ਜਾਣੈ ਬੋਲੇ ਕੂੜ ਮਾਇਆ ਮੋਹ ਮੁੱਠਾ ਹੈ ਮੂੜ ਅੰਤਰ ਵਸਤ ਸੰਤਰ ਜਾਇ ਬਾਜ ਗੁਰੂ ਹੈ ਭਰਮ ਭੁਲਾਏ ਜਿਸ ਮਸਤ ਕਰਮ ਲਿਖਿਆ ਲੈ ਲਾਟ ਸਤਿਗੁਰ ਸੇਵੈ ਖੁੱਲੇ ਕਪਾਟ ਅੰਤਰ ਬਾਹਰ ਨਿਕਟੇ ਸੋਈ ਜਨ ਨਾਨਕ ਆਵੈ ਨਾ ਜਾਵੇ ਕੋਈ ਭੈਰਵ ਮਹੱਲਾ ਪੰਜਵਾਂ ਜਿਸ ਤੂੰ ਰਾਖਾ ਤੇ ਸਕਾਉਣ ਮਾਰਾ ਸਭ ਤੁਝ ਹੀ ਅੰਤਰ ਸਗਲ ਸੰਸਾਰ ਕੋਟ ਉਪਾਮ ਚਿਤਵਤ ਹੈ ਪ੍ਰਾਣੀ ਜਸੋ ਹੋਵੈ ਜੇ ਕਰੇ ਚੋਜ ਵਡਾਣੀ ਰਾਖੋ ਰਾਖੋ ਕਿਰਪਾ ਤਾਰ ਤੇਰੀ ਸ਼ਰਨ ਤੇਰਾ ਦਰਬਾਰ ਰਹਾਓ ਜਿਨ ਸੇਵੈ ਨਿਰਭਉ ਸੁਖਦਾਤਾ ਤਿਨ ਭਉ ਦੂਰ ਕੀਆ ਇੱਕ ਪਰਾਤਾ ਜੋ ਤੂੰ ਕਰੇ ਸੋਈ ਫਨ ਹੋਏ ਮਾਰ ਨਾ ਰਾਖੇ ਦੂਜਾ ਕੋਏ ਕਹਿ ਤੂੰ ਸੋਚ ਮਾਨਸ ਬਾਣ ਕਾ ਅੰਤਰ ਜਾਮੀ ਪੁਰਖ ਸੁਜਾਨ ਏਕ ਟੇਕ ਇੱਕੋ ਆਧਾਰ ਸਭ ਕਿਹ ਜਾਣਾ ਸਿਰਜਨ ਹਰ ਜਿਸ ਉੱਪਰ ਨਦਰ ਕਰੇ ਕਰਤਾਰ ਤਿਸ ਜਨ ਕੇ ਸਭ ਕਾ ਸਵਾਤ ਕਰ ਰੱਖੇ ਇੱਕੋ ਸੋਏ ਜਨ ਨਾਨਕ ਕੱਪੜਾ ਨਾ ਸਹਿਕੇ ਕੋਈ ਭਰਮ ਹੱਲਾ ਪੰਜਵਾਂ ਤਉ ਕੜੀਏ ਜੇ ਹੋਵੇ ਬਾਹਰ ਤਉ ਕੜੀਏ ਜੇ ਵਿਸਰੈ ਨਰ ਹਰ ਤਉ ਕੜੀਏ ਜੇ ਦੂਜਾ ਪਾਏ ਕਿਆ ਕੜੀਏ ਜੇ ਰਹਿ ਸਮਾਏ ਮਾਇਆ ਮੋਹ ਕੜੇ ਕੜ ਪਚੇ ਆ ਬਿਨਾਵੈ ਭਰਮ ਭਰਮ ਭਰਮ ਖਪਿਆ ਰਹਾਓ ਤਉ ਕੜੀਏ ਜੇ ਦੂਜਾ ਕਰਤਾ ਤਉ ਕੜੀਏ ਜੇ ਅਨਾਇ ਕੋ ਮਹਿਤਾ ਤਉ ਕੜੀਏ ਜੇ ਕਿਛ ਜਾਣਾ ਨਾਹੀ ਕਿਆ ਕੜੀਏ ਪਾ ਜਾ ਭਰਪੂਰ ਸਮਾਹੀ ਤਉ ਕੜੀਏ ਜੇ ਕਿਛੁ ਧਗਾਣ ਹੈ ਤਉ ਕੜੀਏ ਜੇ ਭੁੱਲ ਜਾਣਾ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੁੜ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜੋ ਭਾਵੈ ਤੋ ਕਰਹਿ ਨਿਬੇਰਾ ਦੁਤੀਆ ਨਾਸ ਤੇ ਕਰਿਆ ਸਮਾਏ ਰਾਖੋ ਪੈਜ ਨਾਨਕ ਸਰਨਾਏ ਭੈਰੋ ਮਹੱਲਾ ਪੰਜਵਾਂ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠੇ ਕੈਸੇ ਗਵਨਹਾਰੀ ਜੀਲ ਬਿਨਾ ਕੈਸੇ ਬੱਜਰ ਬਾਬ ਨਾਮ ਬਿਨਾ ਬਿਰਥੇ ਸਭ ਕਾਜ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਿਗੁਰ ਕੈਸੇ ਪਾਰ ਪਰੇ ਰਹਾਉ ਬਿਨ ਜੇਵਾ ਕਹਾਂ ਕੋ ਬਖਤਾ ਬਿਨ ਸਵਣਾ ਕਹਾਂ ਕੋ ਸੁਣਤਾ ਬਿਨ ਨੇਤਰਾਂ ਕਹਾਂ ਕੋ ਪੇਖ ਨਾਮ ਬਿਨਾ ਨਰ ਕਹੀ ਨ ਲੇਖੈ ਬਿਨ ਵਿਦਿਆ ਕਹਾਂ ਕੋ ਪੰਡਿਤ ਬਿਨ ਕਮਰੈ ਕੈਸੇ ਰਾਜ ਮੰਡਿਤ ਬਿਨ ਬੂਝੇ ਕਹਾਂ ਮਨ ਠਹਿਰਾਨਾ ਨਾਮ ਬਿਨਾ ਸਭ ਜਗ ਬੋਰਾਨਾ ਬਿਨ ਬੈਰਾਗ ਕਹਾਂ ਬੈਰਾਗੀ ਬਿਨ ਹਉ ਤਿਆਗ ਕਹਾਂ ਕੋ ਤਿਆਗੀ ਬਿਨ ਬਸ ਕਵਿੰਚ ਕਹਾਂ ਮਨ ਚੂਰੇ ਨਾਮ ਬਿਨਾਂ ਸਦ ਸਦ ਹੀ ਝੂਰੇ ਬਿਨ ਗੁਰ ਕੀਖਿਆ ਕੈਸੇ ਗਿਆਨ ਬਿਨ ਪੇਖੇ ਕੋ ਕੈਸੋ ਧਿਆਨ ਬਿਨ ਭੈ ਕਥਨੀ ਸਰਬ ਵਿਕਾਰ ਕਹ ਨਾਨਕ ਦਰ ਕਾ ਵਿਚਾਰ ਭਰਮ ਹੱਲਾ ਪੰਜਵਾਂ ਹਉ ਮੈਂ ਰੋਗ ਮਾਨੁਖ ਕੋ ਦੀਨਾ ਹਰ ਹਰ ਕਾਮ ਰੋਗ ਮੈਗਲ ਵਸ ਲੀਨਾ ਦਿਸ਼ਟ ਰੋਗ ਪਚ ਮੋਹੇ ਪਤੰਗਾ ਨਾਦ ਰੋਗ ਖਤ ਖਪ ਮੀ ਗਏ ਕੁਰੰਗਾ ਜੁਜ ਦਿਸੇ ਸੁਸ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਰਹਾਓ ਜੇਵਾ ਰੋਗ ਮੀਨ ਗਰਸਿਆਨੋ ਪਾਸਨ ਰੋਗ ਭਵਰ ਬਿਨ ਸਾਨੋ ਹੇਤ ਰੋਗ ਕਾ ਸਗਲ ਸੰਸਾਰਾ ਤ੍ਰਿਪਤ ਰੋਗ ਮੈਂ ਬਦੇ ਵਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫੇ ਜੋਨੀ ਪਰਮੈ ਰੋਗ ਬੰਧ ਰਹਿ ਰੱਤੀ ਨ ਪਾਵੈ ਬਿਨ ਸਤਿਗੁਰੂ ਕਤ ਨ ਜਾਵੈ ਪਾਰ ਬ੍ਰਹਮ ਜਿਸ ਕੀਨੀ ਦਇਆ ਬਾਂ ਪਕੜ ਰੋਗੋਂ ਕੱਢ ਲਿਆ ਟੁੱਟੇ ਬੰਧਨ ਸਤਸੰਗ ਪਾਇਆ ਕੋ ਨਾਨਕ ਰੋਗ ਮਿਟਾਇਆ ਭੈਰੋ ਮਹੱਲਾ ਪੰਜਵਾਂ ਚੀਤ ਆਵੈ ਤਾਂ ਮਹਾਂ ਆਨੰਦ ਚੀਤ ਆਵੈ ਤਾਂ ਸਬਦ ਭਾਂਜ ਚੀਤ ਆਵੈ ਤਾਂ ਸ਼ਰਧਾ ਪੂਰੀ ਚੀਤ ਆਵੈ ਤਨ ਕਬਨ ਤਾਂ ਕਬਨ ਝੂਰੀ ਅੰਤਰ ਰਾਮ ਰਹਿ ਪ੍ਰਗਟੇ ਆਏ ਗੁਰ ਪੂਰੇ ਦਿਓ ਰੰਗ ਲੈ ਰਹੋ ਚੀਤ ਆਵੈ ਤਾਂ ਸਰਬ ਕੋ ਰਾਜਾ ਚੀਤ ਆਵੈ ਤਾਂ ਪੂਰੇ ਕਾਜਾ ਚੀਤ ਆਵੈ ਤਾਂ ਰੰਗ ਗੁਲਾਲ ਚੀਤ ਆਵੈ ਤਾਂ ਸਦਨ ਨਿਹਾਲ ਚੀਤ ਆਵੈ ਸਦਨ ਮੰਤਾ ਚੀਤ ਆਵੈ ਸਦਨ ਨਿਬਰੰਤਾ ਚੀਤ ਆਵੈ ਤਾਂ ਸਭ ਰੰਗ ਮਾਣੇ ਚੀਤ ਆਵੈ ਤਾਂ ਚੁੱਕੀ ਕਾਣੇ ਚੀਤ ਆਵੈ ਤਾਂ ਸਹਿਜ ਘਰ ਪਾਇਆ ਚੀਤ ਆਵੈ ਤਾਂ ਸੁਨ ਸਮਾਇਆ ਚੀਤ ਆਵੈ ਸਾਧ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤ ਭਰ ਮਹੱਲਾ ਪੰਜਵਾਂ ਬਾਪ ਹਮਾਰਾ ਸਤਿ ਚਰਨਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਮੀਤ ਹਮਾਰੇ ਸਦਾ ਅਵਨਾਸੀ ਕੁਟੰਬ ਹਮਾਰਾ ਨਿਜ ਘਰ ਵਾਸੀ ਕੁਟੰਬ ਹਮ ਸੁਖ ਪਾਇਆ ਤਾਂ ਸਭੇ ਸੁਹੇਲੇ ਗੁਰਪੂਰੇ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਉੱਚੇ ਦੇਸ਼ ਮੇਰੇ ਬੇਅੰਤ ਪੂਛੇ ਰਾਜ ਹਮਾਰਾ ਸਦ ਹੀ ਨਿਚਲ ਮਾਲ ਹਮਾਰਾ ਅਖੂਟੇ ਬੇਚਲ ਸੁਭਾ ਮੇਰੀ ਸਭ ਜੋਗੇ ਅੰਤਰ ਬਾਜ ਹਮਾਰੀ ਥਾਨ ਥਨੰਤਰ ਕੀਰਤ ਅਮਰੀ ਕਰ ਕਰ ਹੋਈ ਭਗਤ ਹਮਾਰੀ ਸਭਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤਰਾਲ ਕਿੰਨੀ ਸਾਂਝ ਕਹੋ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਏਕ ਹੀ ਰੰਗ ਲੀਨੇ ਪਹਿਰੋ ਮਹੱਲਾ ਪੰਜਵਾਂ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਸੋ ਹਮ ਅਪਰਾਧ ਤੁਮ ਬਖਸ਼ਾਤੇ ਜਿਸ ਪਾਪੀ ਗੁਮਰੈ ਢੋਈ ਸਰਨਾਵਤ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ ਮਨਾਏ ਸਭ ਫਲ ਪਾਏ ਗੁਰੂ ਧਿਆਏ ਰਹਾਉ ਸਤਿਗੁਰ ਪਰਬ੍ਰਹਮ ਸਤਿਗੁਰ ਆਦੇਸ ਮਨ ਤਨ ਤੇਰਾ ਸਭ ਤੇਰਾ ਦੇਸ ਚੂਕਾ ਪੜਦਾ ਤਾਂ ਨਦਰੀ ਆਇਆ ਖਸਮ ਤੂੰ ਸਭਨਾ ਕਿਰਾਇਆ ਤਿਸ ਭਾਣਾ ਸੁਖ ਕਸ਼ਟ ਰਿਹਾ ਤਿਸ ਭਾਣਾ ਤਾਂ ਸਲ ਸਿਰ ਸਰਿਆ ਥਾ ਤਿਸ ਭਾਣਾ ਤਾਂ ਸਭ ਫਲ ਪਾਏ ਚਿੰਤ ਗਿਲਕ ਸਤਿਗੁਰ ਪਾਏ ਰਾਮ ਖੁਰ ਨਿਰਗੁਣ ਕੋ ਤੂਠਾ ਨਾਨਕ ਨਾਮ ਪਾਇਆ ਪ੍ਰਭ ਤੂਠਾ ਪਾਰ ਬ੍ਰਹਮ ਪ੍ਰਭ ਭਜ ਦਿਆਲਾ ਨਾਨਕ ਦਾਸ ਦੇਖ ਪੈ ਨਿਹਾਲਾ ਭੈਰ ਮਹੱਲਾ ਪੰਜਵਾਂ ਸਤਿਗੁਰ ਮੇਰਾ ਬੇਮੁਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਾ ਹੀ ਗੁਰਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਪ੍ਰਤਪਾਲਾ ਸਤਿਗੁਰ ਮੇਰਾ ਮਾਰਜੀ ਵਾਲਾ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਨ ਤਾਣ ਸਤਿਗੁਰ ਮੇਰਾ ਘਰ ਦੀ ਬਾਂਡ ਸਤਿਗੁਰ ਕਹਿ ਹਉ ਬਸਾਦ ਬਲ ਜਾਏ ਆ ਪ੍ਰਗਟ ਮਾਰਗ ਜਿਨ ਕਰ ਦਿਖਲਾਏ ਆ ਬਿਨ ਗੁਰ ਸੇਵਿਆ ਜਿਨ ਗੁਰ ਸੇਵਿਆ ਤਿਸ ਭਉ ਨਾਮ ਵਿਆਪੈ ਜਿਨ ਗੁਰ ਸੇਵਿਆ ਤਿਸ ਦੁਖਣਾ ਸੰਤਪ ਨਾਨਕ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪਰ ਮਹੱਲਾ ਪੰਜਵਾਂ ਨਾਮ ਲੈਤ ਮਨ ਪ੍ਰਗਟ ਪਿਆ ਨਾਮ ਲੈਤ ਪਾਪ ਤਨ ਤੇ ਗਿਆ ਨਾਮ ਲੈਤ ਸਗਲ ਪੁਰ ਬਹਾਇਆ ਨਾਮ ਲੈਤ ਅੱਠ ਸੱਠ ਮਜਨਾਇਆ ਤੀਰਥ ਹਮਰਾ ਹਰਿ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ ਰਹਾਉ ਨਾਮ ਲੈਤ ਦੁੱਖ ਦੂਰ ਪਰਾਨਾ ਨਾਮ ਲੈਤ ਅਤ ਮੂੜ ਸੋ ਗਿਆਨਾ ਨਾਮ ਲੈਤ ਪ੍ਰਗਟ ਉਜਿਆਰਾ ਨਾਮ ਲੈਤ ਛੁੱਟੇ ਜੰਜਾਰਾ ਨਾਮ ਲੈਤ ਜਮ ਨੇੜ ਨਾ ਆਵੈ ਨਾਮ ਲੈਤ ਦਰਗਹਿ ਸੁਖ ਪਾਵੈ ਨਾਮ ਲੈਤ ਪ੍ਰਭ ਕਹਿ ਸਬਾਸ ਨਾਮ ਹਮਾਰੀ ਸੱਚੀ ਰਾਸ ਗੁਰ ਉਪਦੇਸ਼ ਕਹਿਓ ਏ ਸਾਹਰ ਹਰ ਕੀਰਤ ਮਨ ਨਾਮ ਅਧਾਰ ਨਾਨਕ ਉਧਰ ਹੈ ਪੁਨਹ ਨਾਮ ਪੁਨਹ ਚਾਰ ਅਵਰ ਕਰਮ ਲੋਕੈ ਪਤਿਆਰ ਭੈਰੋ ਮਹੱਲਾ ਪੰਜਵਾਂ ਨਮਸਕਾਰ ਤਾਕੋ ਲਖ ਬਾਰ ਇਹ ਮਨ ਦੀਜੈ ਤਾਕੋ ਵਾਰ ਸਿਮਰਨ ਤਾਕੇ ਮਿਟੈ ਸੰਤਾਪ ਹੋਏ ਆਨੰਦ ਨ ਵਿਆਪੈ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾ ਕੀ ਦ੍ਰਿਸ਼ਟ ਦੁੱਖ ਡੇਰਾ ਢਹਿ ਅੰਮ੍ਰਿਤ ਨਾਮ ਸੀਤਲ ਮਨ ਕਹਿ ਅਣਖ ਭਗਤ ਜਾ ਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨਮੈ ਊਣੇ ਸੋ ਭਰ ਭਰਿਆ ਖਿਨਮੈ ਸੂਕੇ ਕੀਨੇ ਹਰਿਆ ਖਿਨਮੈ ਨਿਥਾਵੇ ਕੋ ਦੀਨੋ ਥਾਨ ਖਿਨਮੈ ਨਿਮਾਣੇ ਕੋ ਦੀਨੋ ਮਾਨ ਸਭ ਮਹਿ ਏਕ ਰਹਿਆ ਪਰ ਪੂਰਾ ਸੋ ਜਾਪੈ ਜਿਸ ਸਤਿਗੁਰ ਪੂਰਾ ਹਰ ਕੀਰਤਨ ਤਾਂ ਕੋ ਆਧਾਰ ਕਹੋ ਨਾਨਕ ਜਿਸ ਆਪ ਦਯਾਰ ਭੈਰੋ ਮਹੱਲਾ ਪੰਜਵਾਂ ਮੋਹਿਤ ਭਗਨ ਆਪ ਸਿੰਗਾਰੀ ਰੂਪ ਰੰਗ ਦੇ ਨਾਮ ਸਵਾਰੀ ਮਿਟਿਆ ਦੁੱਖ ਹਰ ਸਗਲ ਸੰਤਾਪ ਹਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰੇ ਗ੍ਰਸਤ ਆਨੰਦ ਕਰ ਕਿਰਪਾ ਭੇਟੇ ਮੋਹਿ ਕੰਤ ਰਹਾਉ ਤਪਤ ਬੁਝੀ ਪੂਰਨ ਸਭ ਆਸਾ ਮਿਟੇ ਅੰਧੇਰ ਭੈ ਪ੍ਰਗਾਸਾ ਅਨਦ ਸ਼ਬਦ ਚਰਜ ਬਿਸਮਦ ਗੁਰਪੂਰਾ ਪੂਰਾ ਪ੍ਰਸਾਦ ਜਾਕੋ ਪ੍ਰਗਟ ਭੈ ਗੋਪਾਲ ਤਾਂ ਦਰਸ਼ਨ ਸਦਾ ਨਿਹਾਲ ਸਰਬ ਗੁਣਾ ਜਾ ਕੇ ਬਹੁਤ ਨਿਧਾਨ ਜਾ ਕੋ ਸਤਿਗੁਰ ਦਿਓ ਨਾਮ ਜਾ ਕੋ ਭੇਟਿਓ ਠਾਕੁਰ ਆਪਣਾ ਤਨ ਮਨ ਸੀਤਲ ਹਰਿ ਹਰਿ ਜਪਣਾ ਕਹੋ ਨਾਨਕ ਜੋ ਜਨ ਪ੍ਰਭ ਹੋਏ ਤਾਂ ਕੀ ਰੇਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾ ਚਿਤਵਤ ਪਾਪ ਨਾ ਆਲਖਿਆ ਵੈ ਭੇਦ ਬੇਸਵਾ ਭਜਤ ਕਿਸ਼ਨੈ ਸਰਮਾਵਾ ਸਾਰੋ ਦਿਨ ਸਮਜੂਰੀ ਕਰੈ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ ਮਾਇਆ ਲਗ ਭੁੱਲੋ ਸੰਸਾਰ ਆਪ ਭੁਲਾ ਆਪ ਲਵਨ ਹਰੇ ਰਾਜ ਰਹਿ ਬਿਰਤਾ ਬਿਓ ਕਾ ਹਾਰ ਰਹਾਉ ਪੇਖਤ ਮਾਇਆ ਰੰਗ ਵਿਹਾਏ ਗੜਬੜ ਕਰੈ ਕੌਡੀ ਰੰਗ ਲਾਏ ਅੰਧ ਵਿਵਹਾਰ ਬੰਦ ਮਨ ਤਵੈ ਕਰਨ ਹਾਰ ਨਾ ਜੀ ਮੈਂ ਆਵੈ ਕਰਤ ਕਰਤ ਏਵਹੀ ਦੁਖ ਪਾਇਆ ਪੂਰਨ ਹੋਤ ਨ ਕਾਰਜ ਮਾਇਆ ਕਾਮ ਕੋ ਲੋ ਮਨ ਲੀਨਾ ਤੜਫ ਮੂਆ ਜੋ ਜਲ ਬਿਨ ਮੀਨਾ ਜਿਸ ਕੇ ਰਾਖੈ ਹੋਏ ਹਰ ਆਪ ਹਰ ਹਰ ਨਾਮ ਸਦਾ ਜਪ ਜਾਪ ਸਤਸੰਗ ਹਰਿ ਕੇ ਗੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰੋ ਮਹੱਲਾ ਪੰਜਵਾ ਆਪਣੀ ਦਇਆ ਕਰੇ ਸੋ ਪਾਏ ਹਰਿ ਕਾ ਨਾਮ ਮਨ ਵਸਾਏ ਸਾਧ ਸ਼ਬਦ ਦਿੱਤੇ ਮਨ ਮਾਹੇ ਜਨਮ ਜਨਮ ਕੀ ਕਿਲ ਵਿਖ ਜਾਹੇ ਰਾਮ ਨਾਮ ਜੀ ਕੋ ਆਧਾਰ ਗੁਰਪ੍ਰਸਾਦ ਜਪੋ ਨਿਤ ਭਾਈ ਤਾਰ ਲੈ ਸਾਗਰ ਸੰਸਾਰ ਰਹਾਉ ਜਿਨਕਾ ਲਿਖਿਆ ਇਹੋ ਨਿਧਾਨ ਸੇ ਜਨ ਦਰਗਹ ਪਾਵਹ ਮਾਨ ਸੂਖ ਸਹਿਜ ਆਨੰਦ ਗੁਣ ਗਾਉ ਨਾਨਕ ਮਿਲਨ ਥਾਵੇ ਥਾਉ ਜੁਗ ਜੁਗੰਤਰੇ ਸਰਸਾਰ ਤਤ ਸਾਰ ਹਰਿ ਸਿਮਰਨ ਸੱਚਾ ਵਿਚਾਰ ਜਿਸ ਲੜ ਲਾਇ ਲੈ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜੰਤ ਸਭ ਤੇਰੇ ਹਾਥ ਨਾਨਕ ਪ੍ਰਭ ਸਤਿ ਸਾਤ ਭੈਰਵ ਮਹੱਲਾ ਪੰਜਵਾ ਨਾਮ ਹਮਾਰਾ ਅੰਤਰਜਾਮੀ ਨਾਮ ਹਮਾਰਾ ਆਵੈ ਕਾਮੀ ਰੋਮ ਰਵ ਰਵਿਆ ਹਰ ਨਾਮ ਸਤਿਗੁਰ ਪੂਰੇ ਕੀਨੋ ਦਾਨ ਨਾਮ ਰਤਨ ਮੇਰੇ ਭੰਡਾਰ ਅਗਮ ਅਮੁੱਲ ਅਪਰਪਾਰ ਰਹਾ ਨਾਮ ਹਮਾਰੇ ਜੇ ਚਲਤਾਣੀ ਨਾਮ ਹਮਾਰੇ ਨਾਮ ਕੀ ਮਹਿਮਾ ਸਭ ਮੈਂ ਬਣੀ ਨਾਮ ਹਮਾਰੇ ਪੂਰਾ ਸ਼ਾਹ ਨਾਮ ਹਮਾਰੇ ਬੇਪਰਵਾਹ ਨਾਮ ਹਮਾਰੇ ਭੋਜਨ ਪਾਉ ਨਾਮ ਹਮਾਰਾ ਮਨ ਕਾ ਸੁਭਾਉ ਨਾਮ ਨਾ ਬਿਸਰਾ ਸੰਤ ਪ੍ਰਸਾਦ ਨਾਮ ਲੈਤ ਅਨਹਦ ਪੂਰਨ ਨਾਦ ਪ੍ਰਭ ਕਿਰਪਾ ਤੇ ਨਾਮ ਨੌ ਨਿਧ ਪਾਈ ਗੁਰ ਕਿਰਪਾ ਤੇ ਨਾਮ ਸੋਭਨ ਆਈ ਧਨਵੰਤੇ ਸੀ ਪ੍ਰਧਾਨ ਨਾਨਕ ਜਾਕੇ ਨਾਮ ਨਿਧਾਨ ਪਰ ਮਹੱਲਾ ਪੰਜਵਾ ਤੂੰ ਮੇਰੇ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰੇ ਜੀ ਪ੍ਰਾਣ ਸੁਖਦਾਤਾ ਤੂੰ ਮੇਰਾ ਠਾਕੁਰ ਹੋਂ ਦਾਸ ਤੇਰਾ ਤੁਝ ਬਿਨ ਨਮਕ ਅਵਰ ਨਹੀਂ ਕੋ ਮੇਰਾ ਕਰ ਕਿਰਪਾ ਕਰੋ ਪ੍ਰਭ ਦਾਤ ਉਸਤਤ ਤੁਮਰੀ ਕਰੋ ਤੁਮਰੀ ਉਸਤਤ ਕਰੋ ਦਿਨ ਰਾਤ ਰਹਾਓ ਹਮ ਤੇਰੇ ਜੰਤ ਤੂੰ ਬਜਾਵਨ ਹਾਰਾ ਹਮ ਤੇਰੇ ਭਿਖਾਰੀ ਦਾਨ ਦੇਹੇ ਦਾ ਤਾਰਾ ਤਉ ਪ੍ਰਸਾਦ ਰੰਗ ਰਸਮਾਨੇ ਘਟ ਘਟ ਅੰਤਰ ਤੁਮੈ ਸਮਾਨੇ ਤੁਮਰੀ ਕਿਰਪਾ ਤੇ ਜਪੀਐ ਨਾਉ ਸਾਧ ਸਾਂਗ ਤੁਮਰੇ ਗੁਣ ਗਾਉ ਤੁਮਰੀ ਦਇਆ ਤੇ ਹੋਏ ਦਰਦ ਵਿਨਾਸ ਤੁਮਰੀ ਮਾਇਆ ਤੇ ਹੋਏ ਕਮਲ ਵਿਗਾਸ ਹਉ ਬਲ ਹਰਿ ਜਾਉ ਗੁਰਦੇਵ ਸਫਲ ਮੂਰਤ ਸਫਲ ਜਾਂ ਕੀ ਸੇਵ ਦਇਆ ਕਰੋ ਠਾਕੁਰ ਪ੍ਰਭ ਮੇਰੇ ਗੁਣ ਗਾਵਾ ਨਾਨਕ ਨਿਤ ਤੇਰੇ ਭੈਰ ਮਹੱਲਾ ਪੰਜਵਾ ਸਭ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਤਾਂ ਕੋ ਜੋਹਾਰ ਉੱਚੇ ਤੇ ਉੱਚਾ ਜਾ ਕਾ ਥਾਨ ਕੋਟ ਗਾ ਮਿਟੇ ਹਰ ਨਾਮ ਤਿਸ ਸਰਨ ਆਈ ਸਦਾ ਸੁਖ ਹੋਈ ਕਰ ਕਿਰਪਾ ਜਾ ਕੋ ਮਿਲੇ ਸੋਇ ਰਹਾਉ ਜਾ ਕੇ ਕਰਤਵ ਲਖੇ ਨ ਜਾਹੇ ਜਾ ਕੇ ਪ੍ਰਵਾਸਾ ਸਭ ਕਟ ਮਾਹੇ ਪ੍ਰਗਟ ਪੈ ਸਾਧੂ ਕੇ ਸੰਗ ਭਗਤ ਰਤ ਅਨੰਦ ਨੰਗ ਦੇਦੇ ਤੁਟਨੇ ਭੰਡਾਰ ਖਿਨ ਮੈਂ ਥਾਪ ਥਾਪ ਨਹਾਰ ਜਾ ਕਾ ਹੁਕਮ ਨ ਮੇਟੇ ਕੋਏ ਸਿਰ ਪਾਤਸ਼ਾਹਾਂ ਸਾਚਾ ਸੋਏ ਜਿਸ ਕੀ ਉੜ ਤਿਸ ਕੀ ਆਸਾ ਦੁੱਖ ਸੁਖ ਸਮਰਾ ਤਿਸ ਹੀ ਪਾਸਾ ਰਾਖ ਲਿਓ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਪਰ ਮਹੱਲਾ ਪੰਜਵਾ ਰੋਵਣ ਹਰੀ ਰੋਜ ਬਨਾਇਆ ਬਲਨ ਬਰਤਨ ਕੋ ਸੰਬੰਧ ਚਿਤ ਆਇਆ ਬੂਝਵੇ ਰਾਗ ਕਰੇ ਜੇ ਕੋਏ ਜਨਮ ਮਰਨ ਫਿਰ ਸੁਗ ਨਾ ਹੋਏ ਵਿਖਿਆ ਕਾ ਸਭ ਦੰਦ ਪਸਾਰ ਬਿਰਲੇ ਕਿਨੋ ਨਾਮ ਆਧਾਰ ਰਹਾਉ ਤ੍ਰਿਪਤ ਮਾਇਆ ਰਹੀ ਬਿਆਪ ਜੋ ਲਪਟਣੋ ਤਿਸ ਦੂਖ ਸੰਤਾਪ ਸਵਾਂਗ ਉਤਾਰੇ ਫਿਰ ਪਛੋ ਪਛਤਾਵੇ ਭਿੰਕੀ ਛਾਇਆ ਜੈਸੇ ਬਰਤਨ ਹਾਰ ਸਵਾਂਗੀ ਸੁਜੋ ਮਨ ਰਿਝਾਵਤ ਸਵਾਂਗ ਉਤਾਰੇ ਫਿਰ ਪਛਤਾਵੇ ਬੇ ਕੀ ਛਾਇਆ ਜੈਸੇ ਬਰਤਨ ਹਾਰ ਤੈਸੋ ਪ੍ਰਪੰਚ ਮੋ ਵਿਕਾਰ ਏਕ ਵਾਸਤ ਜੇ ਪਾਵੈ ਕੋਈ ਪੂਰਨ ਕਾਜ ਤਾਹੀ ਕਾ ਹੋਏ ਗੁਰਪ੍ਰਸਾਦਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਪਰ ਮਹੱਲਾ ਪੰਜਵਾ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਦਾਨ ਦੈਤ ਨਿੰਦਕ ਕੋ ਸ਼ਾਮ ਸੰਤ ਸੰਗ ਕਰੇ ਜੋ ਬਾਦ ਤਿੰਨ ਨਿੰਦਕ ਨਾਹੀ ਕਿਛੁ ਸਾਧ ਰਹਾਉ ਭਗਤ ਕੀ ਨਿੰਦਾ ਕੰਧ ਛੇਦਾ ਵਹਿ ਭਗਤ ਕੀ ਨਿੰਦਾ ਨਰਕ ਪੁੰਚ ਵਹਿ ਭਗਤ ਕੀ ਨਿੰਦਾ ਗਰਭ ਮੈਂ ਗਲਹਿ ਭਗਤ ਕੀ ਨਿੰਦਾ ਰਾਜ ਤੇ ਟਲਾ ਨਿੰਦਾ ਕੀ ਕਤ ਕਤ ਹੁਨਾ ਹੈ ਆਪੀ ਚ ਆਪੇ ਹੀ ਖਾ ਹੈ ਚੋਰ ਜਾਰ ਜੁਆਰ ਤੇ ਬੁਰਾ ਅਨਹੁੰਦਾ ਭਾਰ ਨਿੰਦਕ ਸਿਰ ਧਰਾ ਭਾਰ ਭੰਗੇ ਭਗਤ ਨਿਰਵੈਰ ਜੋ ਸੋ ਨਿਸ ਤਰ੍ਹਾਂ ਜੋ ਪੂਜੈ ਪੈਰ ਆਦਿ ਪੁਰਖ ਨਿੰਦਕ ਭੁੱਲ ਹਾਇਆ ਨਾਨਕ ਕਿਰਤਨਾ ਜਾਏ ਮਿਟਾਇਆ ਪਰ ਮਹੱਲਾ ਪੰਜਵਾ ਨਾਮ ਹਮਾਰੇ ਬੇਦਰ ਬਾਦ ਨਾਮ ਹਮਾਰੇ ਹੈ ਪੂਰੇ ਕਾਜ ਨਾਮ ਹਮਾਰੇ ਪੂਜਾ ਗੁਰਦੇਵ ਨਾਮ ਹਮਾਰੇ ਗੁਰ ਕੀ ਸੇਵ ਗੁਰ ਪੂਰੇ ਦ੍ਰਿਵ ਹਰ ਨਾਮ ਸਭ ਤੇ ਉੱਤਮ ਹਰ ਹਰ ਕਾਮ ਰਾਹਾਉ ਨਾਮ ਹਮਾਰੇ ਮਚਨ ਇਸਨਾਨ ਨਾਮ ਹਮਾਰੇ ਪੂਰਨ ਦਾਨ ਨਾਮ ਲੈਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਵੇਂ ਮੀਤ ਨਾਮ ਹਮਾਰੇ ਸਮ ਸੰਯੋਗ ਨਾਮ ਹਮਾਰੇ ਤਿਸ ਭੋਗ ਨਾਮ ਹਮਾਰੇ ਸਗਲੇ ਆਚਾਰ ਨਾਮ ਹਮਾਰੇ ਨਿਰਮਲ ਵਿਵਹਾਰ ਜਾ ਕੇ ਮਨ ਵਸਿਆ ਪ੍ਰਵੇਕ ਸਗਲ ਜਨਾ ਕੀ ਹਰ ਹਰ ਟੇਕ ਮਾਨ ਤਾਂ ਨਾਨਕ ਹਰ ਗੁਣ ਗਾਉ ਸਾਹ ਸੰਗ ਜਿਸ ਦੇਵੈ ਨਾਉ ਭੈਰ ਮਹੱਲਾ ਪੰਜਵਾ ਨਿਰਤਨ ਗੌਤਮ ਦੇਵੋ ਤਨਾ ਅਣਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾਮ ਸਫਲ ਸੇਵਾ ਗੁਰ ਗੋਪਾਲ ਰਾਏ ਕਰਨ ਕਰਾਵਨ ਹਰ ਸਵਾਮੀ ਜਾਤੇ ਬੇਥਾ ਕੋਈ ਨਾ ਜਾਏ ਰਹਾ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਵੋ ਪ੍ਰਭ ਸੋਗ ਨਿਥਾਵੇ ਕੋ ਤੁਮ ਥਾਨ ਬਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਨੇ ਕੋ ਪ੍ਰਭ ਦੇ ਤੋ ਮਾਨ ਮੂੜ ਮੁਗਧ ਹੋਏ ਚਤੁਰ ਸੋ ਗਿਆਨ ਸਗਲ ਪਦਾਰਥ ਸਗਲ ਭੈਣ ਕਾ ਪਉ ਨਸੈ ਜਨ ਆਪਣੇ ਕੇ ਹਰਮਨ ਵਸੈ ਹੇ ਪਰ ਬ੍ਰਹਮ ਪ੍ਰਭ ਸੁਖ ਨਿਧਾਨ ਤਤ ਗਿਆਨ ਹਰਮਤ ਨਾਮ ਕਰ ਕਿਰਪਾ ਸੰਤ ਟਲ ਲਾਏ ਨਾਨਕ ਸਾਧੂ ਸੰਗ ਸਮਾਏ ਭੈਰੋ ਮਹੱਲਾ ਪੰਜਵਾ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਤ ਸਭ ਨਸਾ ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ ਨਿਕ ਪ੍ਰੀਤ ਸੰਤ ਮੰਡਲ ਤਹਾਂ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਉ ਰਹਾਉ ਸੰਤ ਮੰਡਲ ਮੈਂ ਜਨਮ ਮਰਨ ਰਹਾ ਹੈ ਸੰਤ ਮੰਡਲ ਮੈਂ ਜਮ ਕਿਸ਼ੂ ਨ ਕਹਾ ਸੰਤ ਸੰਗ ਨਿਰਮਲ ਬਾਣੀ ਸੰਤ ਮੰਡਲ ਮੈਂ ਨਾਮ ਬਖਾਣੀ ਸੰਤ ਮੰਡਲ ਕਾ ਨਿਚਲ ਆਸਨ ਸੰਤ ਮੰਡਲ ਕਾ ਨਹੀਂ ਬਿਨਾਸਨ ਸੰਤ ਮੰਡਲ ਮੈਂ ਹੇ ਨਿਰਮਲ ਕਥਾ ਸੰਸੰਗ ਹੋਮੈ ਦੁੱਖ ਨਸਾ ਸੰਤ ਮੰਡਲ ਕਾ ਨਹੀਂ ਬਿਨਾਸ ਸੰਤ ਮੰਡਲ ਮੈਂ ਹਰ ਗੁਣ ਤਾਸ ਸੰਤ ਮੰਡਲ ਠਾਕੁਰ ਵਿਸਰਾਮ ਨਾਨਕ ਉਸ ਭਗਵਾਨ ਭੈਰੋ ਮਹੱਲਾ ਪੰਜਵਾਂ ਰੋਗ ਕਮਾਂ ਜਾ ਰੱਖ ਆਪ ਤਿਸ ਜਨ ਹੋਏ ਨਾ ਦੁਖ ਸੰਤਾਪ ਸੰਤ ਮੰਡਲ ਕਾ ਮੰਡਲ ਮੈਂ ਪਾਪ ਬਿਨਾਸਨ ਸੰਤ ਮੰਡਲ ਮੈਂ ਨਿਰਮਲ ਕਥਾ ਸੰਸੰਗ ਮੈਂ ਦੁੱਖ ਨਸਾ ਸੰਤ ਮੰਡਲ ਕਾ ਨਹੀਂ ਬਿਨਾਸ ਸੰਤ ਮੰਡਲ ਮੈਂ ਹਰ ਗੁਣ ਤਾਸ ਸੰਤ ਮੰਡਲ ਠਾਕੁਰ ਬਿਸਰਾਮ ਨਾਨਕ ਉਤਪੁੱਤ ਭਗਵਾਨ ਭੈਰ ਮਹੱਲਾ ਪੰਜਵਾਂ ਰੋਗ ਕਵਣ ਜਾ ਰੱਖ ਆਪ ਤਿਸ ਜਨ ਹੋਏ ਨਾ ਦੁਖ ਸੰਤਾਪ ਜਿਸ ਉੱਪਰ ਪ੍ਰਭ ਕਿਰਪਾ ਕਰੀ ਤਿਸ ਉੱਪਰ ਤੇ ਕਾਲ ਪਰ ਹਰੀ ਸਦਾ ਸਖਾਈ ਹਰ ਹਰ ਨਾਮ ਜਿਸ ਚੀਜ਼ ਤੇ ਆਵੈ ਤੇ ਸਦਾ ਸੁਖ ਹੋਵੈ ਨਿਕਟ ਨਾ ਆਵੈ ਤੱਕ ਜਮ ਰਹਾਉ ਜਬ ਇਹ ਨਾ ਸੋ ਤਬ ਕਿਨੇ ਉਪਾਇਆ ਕਮਣ ਮੂਲ ਤੇ ਕਿਆ ਪ੍ਰਗਟਾਇਆ ਆਪੈ ਮਾਰ ਆਪ ਜੀ ਵਾਲੇ ਆਪਣੇ ਸਬਗਤ ਕੋ ਸਦਾ ਪ੍ਰਤ ਪਾਲੇ ਸਭ ਕਿਸ ਜਾਣੋ ਤਿਸ ਕੇ ਆਦਿ ਪ੍ਰਭ ਮੇਰੋ ਅਨਾਥ ਕੋ ਨਾਥ ਦੁਖ ਭੰਜਨ ਤਾਕ ਹੈ ਨਾਉ ਸੁਖ ਪਾਵੈ ਤਿਸ ਕੇ ਗੁਣ ਗਾਓ ਸੁਣ ਸਵਾਮੀ ਨਾਨਕ ਅਰਦਾਸ ਜੀਉ ਪ੍ਰਾਣ ਧਨ ਤੁਮਰੈ ਰਾਸ ਜੀਉ ਪ੍ਰਾਣ ਧਨ ਤੁਮਰੈ ਪਾਸ ਇਸ ਜਗ ਤੇਰਾ ਸਭ ਤੁਜੇ ਧਿਆਏ ਕਰ ਕਿਰਪਾ ਨਾਨਕ ਸੁਖ ਪਾ ਫਿਰ ਮਹੱਲਾ ਪੰਜਵਾਂ ਤੇਰੀ ਟੇਕ ਰਹਾ ਕਲਮਾਹੇ ਤੇਰੀ ਟੇਕ ਤੇਰੇ ਗੁਣ ਗਾਹੇ ਤੇਰੀ ਟੇਕ ਨਾ ਪੋਹੈ ਕਾਲ, ਤੇਰੀ ਟੇਕ ਬਿਨ ਸਹਿ ਜੰਜਾਲ, ਦੀਨ ਦੁਨੀਆ ਤੇਰੀ ਟੇਕ, ਸਭ ਮੈਂ ਰਵਿਆ ਸਾਹਿਬ ਏਕ, ਰਹਾਉ ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰਮੰਤ, ਸਭ ਮੈਂ ਏਕ ਰਹਿਆ ਪਾਰ, ਤੇਰੀ ਟੇਕ ਤੇ ਤਰੀਏ ਪਉ ਸਾਗਰ, ਸਾਖਾ ਪੂਰਾ ਸੋਗ ਸਾਗਰ, ਤੇਰੀ ਟੇਕ ਨਾਹੀ ਪਉ ਕੋਈ ਅੰਤਰਜਾਮੀ ਸਾਚਾ ਸੋਏ, ਤੇਰੀ ਟੇਕ ਤੇਰਾ ਮਨ ਤਾਨ, ਇਹਾਂ ਉਹਾਂ ਤੂੰ ਦੀਬਾਨ, ਤੇਰੀ ਟੇਕ ਤੇਰਾ ਪ੍ਰਭਾਸਾ, ਸਗਲ ਤੇ ਆਵੇ ਪ੍ਰਭ ਗੁਣ ਤਾਸਾ, ਜਪ ਜਪ ਅਨੰਦ ਕਰਹਿ ਤੇਰੇ ਦਾਸਾ, ਸਿਮਰ ਨਾਨਕ ਸਾਚੇ ਗੁਣ ਤਾਸਾ, ਭੈਰਵ ਮਹੱਲਾ ਪੰਜਵਾਂ, ਪ੍ਰਥਮੇ ਛੋਡੀ ਪਿਆਏ ਪਰਾਈ ਨਿੰਦਾ, ਉਤਰ ਗਏ ਸਭ ਮਨ ਕੀ ਚਿੰਦਾ, ਲੋ ਮੋਹ ਸਭ ਕੀਨੋ ਦੂਰ, ਪਰਮ ਵੈਸਨੋ ਪ੍ਰਪੇਖ, ਹਜੂਰ ਹੈ ਸੁਤਾ ਕਿ ਬਿਰਲਾ ਕੋਈ, ਹਰ ਹਰ ਨਾਮ ਜਪਾ ਜਾਨ ਸੋਇ ਰਹਾਉ, ਅਹੰ ਬੁੱਧ ਕਾ ਛੋਡਿਆ ਸੰਗ, ਕਾਮ ਕੂ ਕਾ ਉਤਰਿਆ ਰੰਗ, ਤਨ ਨਾਮ ਧਿਆਏ ਹਰ ਹਰ ਹਰੇ, ਸਾਧ ਜਨਾ ਕਾ ਸੰਗ ਨਿਸਤਰੇ, ਬੈਰੀ ਮੀ ਤੋਏ ਸਮਾਨ, ਸਰਬ ਮੈਂ ਪੂਰਨ ਭਗਵਾਨ, ਪ੍ਰਭ ਕੀ ਆਗਿਆ ਮਾਨ, ਸੁਖ ਪਾਇਆ ਗੁਰੂ ਭੇਟੇ, ਹਰ ਨਾਮ ਦ੍ਰਿੜਾਇਆ, ਕਰ ਕਿਰਪਾ ਜਿਸ ਰਾਖੇ ਆਪ, ਸੋਈ ਭਗਤ ਜਪੈ ਨਾਮ ਜਾਪ, ਨਾ ਮਨ ਪ੍ਰਗਾਸ ਗੁਰ ਤੇ ਮਤ ਲਈ, ਕੋ ਨਾਨਕ ਤਾਂ ਕੀ ਪੂਰੀ ਪਈ, ਫਿਰ ਮਹੱਲਾ ਪੰਜਵਾਂ, ਸੁਖ ਨਾਹੀ ਬਹੁਤਾ ਤਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾ ਹਾਰ ਹਰ ਗੁਣ ਗਾਏ, ਸੁਖ ਸਹਿਜ ਆਨੰਦ ਲਾਹੋ, ਸਾਧ ਸੰਗਤ ਪਾਈਏ ਵੱਡ ਭਾਗੀ, ਗੁਰਮੁਖ ਹਰ ਨਾਮ ਕਹੋ ਰਾਹੋ, ਬੰਧਨ ਮਾਤ ਪਿਤਾ ਸੁਤ ਬੰਤਾ, ਬੰਧਨ ਕਰਮ ਧਰਮ ਹੋਂ ਕਰਤਾ, ਬੰਧਨ ਕਟਨ ਹਾਰ ਮਨ ਵਸੈ, ਤਉ ਸੁਖ ਪਾਵੈ ਨਿਜ ਕਰ ਬਸੈ, ਸੁਖ ਸਭ ਜਾਚਕ ਪ੍ਰਭ ਦੇਵਨ ਹਾਰ, ਗੁਣ ਧਨ ਬੇਅੰਤ ਅਪਾਰ, ਜਿਸਨੋ ਕਰਮ ਕਰੇ ਪ੍ਰਭ ਆਪਣਾ, ਹਰ ਹਰ ਨਾਮ ਤਿਨ ਜਨ ਜਪਨਾ, ਗੁਣ ਨਿਧਾਨ ਬਿਆ ਗੁਣ ਪੂਰਾ ਆਪਣਾ ਅੱਗੇ ਅਰਦਾਸ, ਕਰ ਕਿਰਪਾ ਪੁਰਖ ਗੁਣ ਤਾਸ, ਕਹੋ ਨਾਨਕ ਤੁਮਰੀ ਸ਼ਰਨ ਆਈ, ਪਿਉ ਭਾਵੈ ਤੁਰ ਕੋ ਗਸਾਈ, ਭੈਰੋ ਮਹੱਲਾ ਪੰਜਵਾਂ, ਗੁਰਮਿਲ ਤਿਆਗ ਦੂਜਾ ਪਾਓ, ਗੁਰਮੁਖ ਜਪਿਓ ਹਰ ਕਾ ਨਾਉ, ਬਿਸਰੀ ਚਿੰਤ ਨਾਮ ਰੰਗ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਕਰ ਕਿਰਪਾ ਆਪਣੀ ਸੇਵਾ ਲਾਏ, ਸਾਧੂ ਸੰਗ ਸਰਬ ਸੁਖ ਪਾਏ, ਰਹਾਉ ਰੋਗ ਦੋਹ ਗੁਰ ਸ਼ਬਦ ਨਿਵਾਰੇ, ਨਾਮ ਔਖਦ ਮਾਣ ਭੀਤਰ ਸਾਰੇ, ਗੁਰ ਭੇਟਤ ਹਉ ਭਇਆ ਆਨੰਦ, ਸਰਬਨਿਧਾਨ ਨਾਮ ਭਗਵੰਤ, ਨਾ ਜਨਮ ਮਰਨ ਕੀ ਮਿੱਟੀ ਜਮ ਤਰਾਸ, ਸਾਧ ਸੰਗਤ ਊਂਦ ਕਮਲ ਵਿਗਾਸ, ਗੁਣ ਗਾਵਤ ਨਿਚਲ ਵਿਸਰਾਮ, ਪੂਰਨ ਹੋਏ ਸਗਲੇ ਕਾਮ, ਦੁਲਬਧਿਆਈ ਪ੍ਰਵਾਨ, ਸਫਲ ਹੋਈ ਜਪ ਹਰ ਨਾਮ, ਕਹੋ ਨਾਨਕ ਪ੍ਰਭ ਕਿਰਪਾ ਕਰੀ, ਸਾਸਗ੍ਰਸ ਜਪੋ ਹਰ ਹਰੀ, ਪਿਰ ਮਹੱਲਾ ਪੰਜਵਾਂ, ਸਭ ਤੇ ਉੱਚਾ ਜਾ ਕਾ ਨਾਉ, ਸਦਾ ਸਦਾ ਤਾਂ ਕੇ ਗੁਣ ਗਾਓ, ਜਿਸ ਸਿਮਰਤ ਸਗਲਾ ਦੁੱਖ ਜਾਏ, ਸਰਬ ਸੁਖ ਵਸੈ ਮਨ ਆਏ, ਸਿਮਰ ਭਵਨਾ ਤੂੰ ਸਚਾ ਸੋਏ, ਹਾਲਤ ਪਲ ਤੁਮਰੀ ਗਤ ਹੋਏ ਰਹਾਉ, ਪੁਰਖ ਨਿਰੰਜਨ ਸਿਰਜਨ ਹਾਰ, ਜੀ ਜੰਤ ਦੇਵ ਆਹਾਰ, ਕੋਟ ਖਤੇ ਖਿਨ ਬਖਸ਼ਣ ਹਾਰ, ਭਗਤ ਭਾਇ ਸਦਾ ਨਿਸਤਾਰ, ਸਚਾ ਤਨ ਸਾਚੀ ਵਡਿਆਈ, ਗੁਰ ਪੂਰੇ ਤਿੰਨੇ ਚਲ ਮਤ ਪਾਈ, ਕਰ ਕਿਰਪਾ ਜਿਸ ਰੱਖਣ ਹਾਰਾ, ਤਾਂ ਕਾ ਸਗਲ ਮਿਟਿਆ ਦਿਹਰਾ, ਪਾਰ ਪੈਮ ਸੋ ਲਾਗੋ ਧਿਆਨ, ਪੂਰਨ ਪੂਰ ਰਹੋ ਨਿਰਬਾਨ, ਭ੍ਰਮ ਪਉ ਮੇਟ ਮਿਲੇ ਗੋਪਾਲ, ਨਾਨਕ ਗੁਰ ਭਜ ਦਿਆਲ, ਭੈਰੋ ਮਹੱਲਾ ਪੰਜਵਾਂ, ਜਿਸ ਸਿਮਰਤ ਮਨ ਹੋਏ ਪਰਗਾਸ, ਮਿਠੇ ਕਲੇਸ਼ ਸੁਖ ਸਹਿ ਨਿਵਾਸ, ਤਿਸ ਪ੍ਰਾਪਤ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ, ਸੇਵ ਸਰਬ ਸੁਖਾ ਪ੍ਰਭ ਤੇਰੋ ਨਾਉ, ਅਠ ਫਿਰ ਮੇਰੇ ਮਨ ਗਾਓ, ਰਹਾਉ ਜੋ ਇੱਛਾ ਸੋਈ ਫਲ ਪਾਏ, ਹਰ ਕਾ ਨਾਮ ਮਨ ਵਸਾਏ, ਆਵਣ ਜਾਣ ਰਹੇ ਹਰ ਜਾਏ, ਭਗਤ ਭਾਏ ਪ੍ਰਭ ਕੀ ਲੇਵ ਲਾਏ, ਬਿਨਸੇ ਕਾਮ ਕ੍ਰੋਧ ਅਹੰਕਾਰ, ਤੂਟੇ ਮਾਇਆ ਮੋਹ ਪਿਆਰ, ਪ੍ਰਭ ਕੀ ਟੇਕ ਰਹਾ ਦਿਨ ਰਾਤ, ਪਾਰ ਬ੍ਰਹਮ ਕਰੇ ਜਿਸ ਦਾਤ, ਕਰਨ ਕਰਾਵਨ ਹਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ, ਕਰ ਕਿਰਪਾ ਆਪਣੀ ਸੇਵਾ ਲਾਏ, ਨਾਨਕ ਦਾਸ ਤੇਰੀ ਸਰਨ ਆਏ, ਭੈਰੋ ਮਹੱਲਾ ਪੰਜਵਾਂ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਵੀ ਹੁਣ ਕਿਉਂ ਸੁਖੀ ਕਿਉਂ ਸੋਵੈ, ਹਰ ਸਿਮਰਨ ਛਾੜ ਪਰਮ ਗਤ, ਚਾਹੈ ਮਿਲ ਬਿਨਾ ਸਾਖਾ ਕਤ ਅਹ, ਗੁਰ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮੈਲ ਉਤਾਰ, ਹੀ ਜਨਮ ਬੰਧਨ ਕਾਟ ਸੰਗ ਮਿਲਾਏ, ਰਹਾਉ ਤੀਰਥ ਨਾਇਕ ਹਾਂ ਸੁਚ ਸੈਲ, ਮਨ ਕੋ ਵਿਆਪੈ ਹੋਮੈ ਮੈਲ, ਕੋਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ, ਬਿਨ ਖਾਏ ਬੁਝੈ ਨਹੀਂ ਭੂਖ, ਰੋਗ ਨਾ ਰੋਗ ਜਾਏ ਤਾਂ ਉਤਰੈ ਦੁਖ, ਕਾਮ ਕ੍ਰੋਧ ਮੌਲੋ ਮੋਹ ਵਿਆਪਿਆ, ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਪਿਆ, ਧਨ ਧਨ ਸਾਧ ਧਨ ਹਰ ਨਾਉ, ਆਠ ਪੈਰ ਕੀਰਤਨ ਗੁਣ ਗਾਉ, ਧਨ ਹਰ ਭਗਤ ਧਨ ਕਰਨ ਹਾਰ, ਸਰਨ ਨਾਨਕ ਪ੍ਰਭ ਪੁਰਖ ਅਪਾਰ, ਭੈਰੋ ਮਹੱਲਾ ਪੰਜਵਾਂ, ਗੁਰ ਸੋ ਪ੍ਰਸੰਨ ਹੋਏ ਪਾਉ ਗਏ, ਨਾਮ ਨਿਰੰਜਨ ਮਨ ਮੈ ਲਏ, ਦੀਨ ਦਇਆਲ ਸਦਾ ਕਿਰਪਾਲ, ਬਿਨਸ ਗਏ ਸਗਲੇ ਜੰਜਾਲ, ਸੂਖ ਸਹਿਜ ਆਨੰਦ ਕਨੇ, ਸਾਧ ਸੰਗ ਮਿਟੇ ਪਏ ਪਰਮਾ, ਅੰਮ੍ਰਿਤ ਹਾਰ ਹਰ ਰਸਨ ਭਨੇ ਰਹਾਉ, ਚਰਨ ਕਮਲ ਸੁ ਲਾਗੂ ਹੇਤ, ਚਿੰਨ ਮੈਂ ਬਿਨ ਸੁ ਮਹਾਂ ਪ੍ਰੇਤ, ਆਠ ਵਰ ਹਰਿ ਹਰਿ ਜਪ ਜਾਪ, ਰਾਖਣ ਹਰਿ ਗੋਬਿੰਦ ਗੁਰ ਆਪ, ਗੁਰ ਆਪਣੇ ਸੇਵਕ ਸਦਾ ਸੰਮਾਰੇ, ਆਪਣੇ ਸੇਵਕ ਸਦਾ ਪ੍ਰਤਪਾਰੇ, ਭਜਨਾ ਕੋ ਸਾਸ ਨਿਹਾਰ ਰਹੇ, ਮਾਨਸ ਕਿਉ ਕੇਤਕ ਬਾਤ, ਜਮਤੇ ਰਾਖੇ ਦੇ ਕਰ ਹਾਥ, ਨਿਰਮਲ ਸੋਭਾ ਨਿਰਮਲ ਰੀਤ, ਨਿਰਮਲ ਸੋਭਾ ਨਿਰਮਲ ਰੀਤ, ਪਰਮ ਆਇਆ ਮਨ ਚੀਤ, ਆਠ ਪੈਰ ਹਰਿ ਹਰਿ ਜਪ ਜਾਪ, ਰਾਖਣ ਹਰਿ ਗੋਬਿੰਦ ਗੌਰ ਆਪ, ਆਪਣੇ ਸੇਵਕ ਸਦਾ ਪ੍ਰਤ ਪਾਰੇ, ਭਗਤਨ ਕੇ ਸਾਸ ਨਿਹਾਰੇ, ਭਗਤ ਮਾਨਸ ਕਿਉ ਕੇਤਕ ਬਾਤ, ਜਮਤੇ ਰਾਖੇ ਦੇ ਕਰ ਹਾਥ, ਨਿਰਮਲ ਸੋਭਾ ਨਿਰਮਲ ਰੀਤ, ਪਾਰਮ ਆਇਆ ਮਨ ਚੀਤ, ਕਰ ਕਿਰਪਾ ਗੁਰ ਦੀਨ ਦਾਨ, ਨਾਨਕ ਪਾਇਆ ਨਾਮ ਨਿਧਾਨ, ਪੈਰੁ ਮਹੱਲਾ ਪੰਜਵਾਂ, ਕਰਨ ਕਾਰਨ ਸਮਰੱਥ ਗੁਰ ਮੇਰਾ, ਜੀ ਪ੍ਰਾਣ ਸੁਖ ਦਾਤਾ ਨੇਰਾ, ਪੈ ਭੰਜਨ ਬਨਾਸੀ ਰਾਹੇ, ਦਰਸ਼ਨ ਦੇਖੇ ਸਭ ਦੁਖ ਜਾਏ, ਜਾਤ ਕਾਤ ਪੇਖੋ ਤੇਰੀ ਸ਼ਰਨਾ, ਬਲ ਬਲ ਚਾਈ ਸਤਿਗੁਰ ਚਰਨਾ, ਰਾਹਾ ਪੂਰਨ ਕਾਮ ਮਿਲੇ ਗੁਰਦੇਵ, ਸਫਲ ਦਾਤਾ ਨਿਰਮਲ ਸੇਵ, ਕਰ ਗਏ ਲੀਨੇ ਆਪਣੇ ਦਾਸ, ਰਾਮ ਨਾਮ ਰਿਧ ਦਿਓ ਨਿਵਾਸ, ਸਦਾ ਆਨੰਦ ਨਾਹੀ ਕੇ ਸੋਗ, ਦੁਖ ਦਰਦ ਨ ਵਿਆਪੈ ਰੋਗ, ਸਭ ਕੇ ਹੀ ਤੇਰਾ ਤੂੰ ਕਰਨ ਹਾਰ, ਪਾਰ ਬ੍ਰਹਮ ਗੁਰ ਅਗਮ ਅਪਾਰ, ਨਿਰਮਲ ਸੋਭਾ ਚਰਜ ਬਾਣੀ, ਪਰਮ ਪੂਰਨ ਮਨ ਪਹਾਣੀ, ਜਲ ਥਲ ਮਹੀਲ ਰਵਿਆ ਸੋਏ, ਨਾਨਕ ਸਭ ਕਿਛੁ ਪ੍ਰਭਤੇ ਹੋਏ, ਪਰ ਮਹੱਲਾ ਪੰਜਵਾ, ਮਨ ਧਨ ਰਾਤਾ ਰਾਮ ਰੰਗ ਚਰਨੇ, ਸਰਵ ਮਨੋਰਥ ਪੂਰਨ ਕਰਨੇ, ਆਠ ਪੈਰ ਗਾਵਤ ਭਗਵੰਤ, ਸਤਿਗੁਰ ਦੀਨੋ ਪੂਰਾ ਮੰਤ, ਸੋ ਵਡਭਾਗੀ ਜਿਸ ਨਾਮ ਪਿਆ, ਤਿਸਕੇ ਸੰਗ ਤਰਸ ਸੰਸਰ ਰਹਾਉ, ਸੋਈ ਗਿਆਨੀ ਜਿਸ ਸਿਮਰੈ ਏਕ, ਸੋ ਧਨਵੰਤਾ ਜਿਸ ਬੁੱਧ ਵਿਵੇਕ, ਸੋ ਕੁਲਵੰਤਾ ਜੇ ਸਿਮਰੈ ਸੁਆਮੀ, ਸੋ ਪਤਵੰਤਾ ਜੇ ਆਪ ਪਛਾਨੀ, ਗੁਰਪ੍ਰਸਾਦ ਪਰਮ ਪਦ ਪਾਇਆ, ਗੁਣ ਗੋਪਾਲ ਦਿਨ ਰਹਿਣ ਧਿਆਇਆ, ਟੂਟੇ ਬੰਧਨ ਪੂਰਨ ਆਸਾ, ਹਰ ਕੇ ਚਰਨ ਰਿਤ ਮਾਹੇ ਨਿਵਾਸਾ, ਕਹੋ ਨਾਨਕ ਜਾ ਕੇ ਪੂਰਨ ਕਰਮਾ, ਸੋ ਜਨ ਆਇਆ ਪ੍ਰਭ ਕੇ ਸ਼ਰਨਾ, ਆਪ ਵਿਤ ਪਵਨ ਸਾਭ ਕੀਨੇ, ਰਾਮ ਰਸਾਇਣ ਰਸਨਾ ਚੀਨੇ, ਭੈਰੋ ਮਹੱਲਾ ਪੰਜਵਾਂ, ਨਾਮ ਲੈ ਤੇ ਕਿਛ ਵਿਘਨ ਨਾ ਲੱਗੇ, ਨਾਮ ਲੈ ਤੇ ਜਮ ਦੂਰੋਂ ਭਾਗੇ, ਨਾਮ ਲੈ ਤੇ ਸਭ ਦੁੱਖ ਨਾਸ, ਨਾਮ ਜਪਤ ਹਰ ਚਰਨ ਨਿਵਾਸ, ਨਿਰਵਿਘਨ ਭਗਤ ਭਜ ਹਰਿ ਹਰਿ ਨਾਉ, ਰਸਿਕ ਰਸਿ ਕਰ ਕੇ ਗੁਣ ਗਾਉ ਰਹਾਉ, ਹਰ ਸਿਮਰਤ ਕੇਸ਼ ਚਾਖਣਾ ਜੋਹਾ, ਹਰਿ ਸਿਮਰਤ ਦੈਨ ਦੇਹੁ ਨਾ ਪੋਹ, ਹਰਿ ਸਿਮਰਤ ਮੈਂ ਮੋਹ ਨਾ ਬਧ, ਹਰਿ ਸਿਮਰਤ ਮੋਹ ਮਾਨ ਨਾ ਬਧ, ਹਰਿ ਸਿਮਰਤ ਗਰਭ ਜੋਨ ਨਾ ਰੁੱਧ, ਕੀ ਸਗਲੀ ਬੇਲਾ
1: ਜਾਤ ਅਜਾਤ ਪੈ ਜਨ ਕੋਇ ਜੋ ਜਪੈ ਤਿਸ ਕੀ ਗੁਰ ਤੋ ਹਰਿ ਕਾ ਨਾਮ ਜਪੀਐ ਸਾਧ ਸੰਗ, ਹਰਿ ਕੇ ਨਾਮ ਕਾ ਪੂਰਨ ਰੰਗ, ਨਾਨਕ ਕੋ ਪ੍ਰਭ ਕਿਰਪਾ ਧਾਰ, ਸਾਸ ਸਾਸ ਹਰ ਦਿਓ ਚਿਤਾਰ, ਪੈਰੋ ਮਹੱਲਾ ਪੰਜਵਾਂ, ਆਪੇ ਸਾਸ ਤਾਪੇ ਬੇਦ, ਆਪੇ ਘੜ ਘੜ ਜਾਣੈ ਭੇਦ, ਜੋ ਸੂਜਾਂ ਕੀ ਸਭ ਵੱਤ, ਕਰਨ ਕਾਰਨ ਪੂਰਨ ਸਮਰੱਥ,

ਹਰ ਨਾਮ ਪਸੂ ਲਾਗਾ ਰੰਗ, ਕਉ ਨਾਮ ਤੇ ਜਨ ਨਾਹੀ ਭੰਗ, ਪੈਰੋ ਮਹਲਾ ਪੰਜਵਾਂ, ਨਿੰਦਕ ਕੋ ਫਿੜ ਕੇ ਸੰਸਾਰ, ਨਿੰਦਕ ਕਾ ਝੂਠਾ ਵਿਵਹਾਰ, ਨਿੰਦਕ ਕਾ ਮਹਿਲਾ ਆਚਾਰ, ਦਾਸ ਆਪਣੇ ਕੋ ਰਾਖਨ ਹਾਰ, ਨਿੰਦਕ ਮੂਆ ਨਿੰਦਕ ਕੈ ਨਾਲ, ਪਾਰ ਪਰਮੇਸ਼ਰ ਜਨ ਰਾਖੇ, ਨਿੰਦਕ ਕੈ ਸਿਰ ਕਰ ਕਿਉ ਕਾਲ ਰਹਾਉ, ਨਿੰਦਕ ਕਾ ਕਿਹਾ ਕੋਈ ਨਾ ਮਾਨੈ, ਨਿੰਦਕ ਝੂਠ ਬੋਲ ਪਛਤਾਨੈ, ਹਾਥ ਪੁਰਸ਼ ਤਨ ਲਗਾਏ, ਨਿੰਦਕ ਕੋ ਦੇ ਛੋਡੈ ਨਾਏ, ਹਰ ਕਾ ਦਾਸ ਕਿਸ ਬੁਰਾ ਨਾ ਮੰਗੈ, ਨਿੰਦਕ ਕੋ ਲਾਗੈ ਦੁਖ ਸੰਗੈ, ਬਗਲੇ ਜਿਉਂ ਰਿਹਾ ਪੰਖ ਪਸਾਰ, ਮੁਕਤੇ ਬੋਲਿਆ ਤਕੜਿਆ ਵਿਚਾਰ, ਅੰਤਰ ਜਾਮੇ ਕਰਤਾ ਸੋਏ, ਹਚਨ ਕਰੈ ਸੁਨੇ ਚਲ ਹੋਏ, ਹਰ ਕਾ ਦਾਸ ਸੱਚਾ ਦਰਬਾਰ, ਜਨ ਨਾਨਕ ਕਿਹਾ ਤਦ ਵਿਚਾਰ।

ਲੋਕ ਕਰ ਕਿਰਪਾਲੀ ਜਾ ਲੜ ਲਾਏ ਚਨ ਕਮਲ ਨਾਨਕ ਨਿਤ ਆਏ ਪੈਰੋ ਮਹਲਾ ਪੰਜਵਾਂ ਸਤਿਗੁਰ ਆਪਣੇ ਸੁਣੀ ਅਰਦਾਸ ਕਾਰ ਜਾਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰਪੁਰੇ ਡਰ ਸਗਲ ਚੁਕਾਇਆ ਸਭ ਤੇ ਵਰ ਸਮਰੱਥ ਗੁਰਦੇਵ ਸਭ ਸੁਖ ਪਾਏ ਤਿਸ ਕੀ ਸੇਵ ਰਹਾਉ ਜਾਂ ਕਾ ਕੀਆ ਸਭ ਕਿਛੁ ਹੋਏ ਤਿਸ ਕਾ ਮਨ ਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਂ ਕਹਿ ਤਰ ਬਸਿਆ ਨਾਮ ਜੋ ਜੋ ਪੇਕੇ ਸੁ ਬ੍ਰਹਮ ਗਿਆਨ ਬੀਸ ਬਿਸ ਜਾਂ ਕਹਿ ਮਨ ਪ੍ਰਗਾਸ ਤਿਸ ਜਨ ਕਹਿ ਪਾਰ ਬ੍ਰਹਮ ਨਿਵਾਸ ਤਿਸ ਗੁਰ ਕੋ ਸਤ ਕਰੀ ਨਮਸਕਾਰ ਤਿਸ ਗੁਰ ਕੋ ਸਤ ਜਾ ਬਲਹਾਰ ਸਤਿਗੁਰ ਕੇ ਚਰਨ ਤੋਏ ਤੋਏ ਪੀਵਾਂ ਗੁਰੂ ਨਾਨਕ ਜਪ ਜਪ ਜਪ ਸਤ ਜੀਵਾਂ ਰਾਗ ਭੈਰੋ ਮਹਲਾ ਪੰਜਵਾਂ ਪੜਤਾਲ ਕਰਦੇ ਜਾਏ ਕੋ ਓਅੰਕਾਰ ਸਤਿਗੁਰ ਪ੍ਰਸਾਦਿ

ਮਾਰਾ ਨਾਨਕ ਕਉ ਮੈਂ ਰੋਗ ਬੁਰੇ ਜੈ ਦੇਖਾਂ ਤੈ ਕਾਬੇ ਨਾ ਪੇ ਬਖਸ਼ੇ ਸਭ ਤੁਰੇ ਰਹਾਉ ਆਪੇ ਪਰਖੇ ਪਰਖਨਾਰੈ ਬਹੁ ਸੁਲਾਖ ਨ ਹੋਈ ਜਿਨ ਕੋ ਨਦਰ ਪਈ ਗੁਰ ਮੇਲੇ ਪ੍ਰਭਾਣਾ ਸਸ ਹੋਈ ਪੌਣ ਪਾਣੀ ਬੈਸੰਤ ਰੋਗੀ ਰੋਗੀ ਤਰਸ ਭੋਗੀ ਮਾਤ ਪਿਤਾ ਮਾਇਆ ਦੇਸ਼ ਰੋਗੀ ਰੋਗੀ ਕੁਟੰਬ ਸੰਜੋਗੇ ਰੋਗੀ ਬ੍ਰਹਮਾ ਵਿਸ਼ਨੂੰ ਸੁਰ ਰੋਗੀ ਬ੍ਰਹਮਾ ਵਿਸ਼ਨੂੰ ਸਰੁਦਰਾ ਰੋਗੀ ਸਗਲ ਸੰਸਾਰਾ ਹਰ ਬਚੇਨ ਪੈ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਸ ਮਨ ਸੁਣ

ਕੰਨ ਮੂਲ ਸੁਖ ਨਾਹੀ ਨਾਮ ਵਿਸਾ ਚਲੈ ਨ ਮਾਰਗ ਅੰਤ ਕਾਲ ਬਚਤਾਏ ਤੀਰਥ ਪਰ ਮੈਂ ਰੋਗ ਨਾ ਛੂਟਸ ਪੜਿਆ ਬਾਤ ਵਿਵਾਦ ਪਿਆ ਦੁਬਦਾ ਰੋਗ ਸਤਿਗੁ ਵਡੇਰਾ ਮਾਇਆ ਕਾ ਮੋਹਤਾਜ ਪਿਆ ਗੁਰਮੁਖ ਸਾਚਾ ਸਭ ਸਥਲ ਲਾਏ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰਿ ਜਨਮ ਦੇ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਿਆ ਪੈਰੋ ਮਹਲਾ ਤੀਜਾ।

ਕਰਦਾ ਗੁਰ ਕਾ ਸ਼ਬਦ ਮੇਰਾ ਅੰਤਰ ਧਿਆਨ ਕਵਨ ਛੋਟੋ ਹਰ ਕਾ ਨਾਮ ਰਹਾ ਪਿਤਾ ਪ੍ਰਹਿਲਾਦ ਪੜਨ ਪਠਾਇਆ ਲੈ ਪਾਟੀ ਪਾ ਦੇ ਕੇ ਆਇਆ ਨਾਮ ਬਿਨਾ ਨ ਪੜੋ ਆਚਾਰ ਮੇਰੀ ਪਟਿਆ ਲਿਖ ਦਿਓ ਗੋਬਿੰਦ ਮੁਰਾਰ ਪੁੱਤ ਪ੍ਰਹਿਲਾਦ ਸਿਉਂ ਕਿਹਾ ਮਾਏ ਪਰਵਿਰਤਨਾ ਪੜੋ ਰਹੀ ਸਮਝਾਏ ਨਿਰਭਉ ਦਾਤਾ ਜਿਉ ਮੇਰਾ ਨਾਲ ਜੇ ਹਰ ਛੋਡੋ ਤੋ ਕੁਲ ਲਾ ਗਿਆ ਗਾਲ ਪਹਿਲਾ ਸਭ ਝਟਰੇ ਵਿਗਾਰੇ ਹਮਾਰਾ ਕਿਆ ਨਾ ਸੁਣੇ ਆਪਣੇ ਕਾਰ ਸਵਾਰੇ ਸਭ ਨਗਰੀ ਮੈਂ ਭਗਤ

ਐ ਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ। ਨਿਰਭਉ ਬਾਲਕ ਮੂਲਾਂ ਡਰੇ ਮੇਰਾ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀ ਕਰਿਆ ਅਣਹੁ ਦਾ ਨਾ ਉਤਰਾਇਆ। ਜੋ ਤੁਰ ਲਿਖਿਆ ਸੋ ਆਏ ਪਹੁਤਾ ਜਨ ਸੰਵਾਦ ਰਚਾਇਆ ਪਿਤਾ ਪ੍ਰਹਿਲਾਦ ਸਿੰਘ ਕੁਝ ਉਠਾਏ ਕਹਾਂ ਤੁਮਾਰਾ ਜਗਦੀਸ਼ ਗੁਸਾਏ ਜਗ ਜੀਵਨ ਦਾਤਾ।

ਮਾ ਝੂਠੀ ਸਮਾਇਆ ਲੋਭੀ ਨਾਰ ਤਾਂ ਨਾਰੇ ਲਪਟਾਏ ਹਰ ਕੇ ਦਰ ਨਾਮ ਬਿਨ ਦਰਗਹਿ ਮਿਲੈ ਸਜਾਏ ਕਹਿ ਨਾਨ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜੀ ਨੇ ਹਰਸਿਓ ਚਿਤ ਲਾਇਆ ਭਗਤਾਂ ਕਾ ਅੰਗੀਕਾਰ ਕਰਦਾ ਆਇਆ ਕਰਤੇ ਆਪਣਾ ਰੂਪ ਦਿਖਾਇਆ ਪੈਰੋ ਮਹੱਲਾ ਤੇਜਾ ਗੁਰਸੇ ਵਾਤੇ ਅੰਮ੍ਰਿਤ ਫਲ ਪਾਇਆ ਹਮੇ ਤਸਮ ਬੁਝਾਏ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨੇ ਸਮਾਈ ਹਾਰਿਓ ਕਿਰਪਾ ਕਰੋ ਮੇਰੇ ਪਿਆਰੇ ਅੰਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਧਾਰੇ ਰਹਾਓ ਸਾਂਝਨਾ।

ਵੜਿਆਈ। ਜਨਮ ਜਨਮ ਕੇ ਕੇਲ ਵੇਖ ਦੁੱਖਾ ਟੈ ਦੁਬਦਾ ਤਿਨਾ ਰਾਏ। ਹਮ ਮੂੜ ਮੁਗਤ ਕਿਸ ਬੁਝੈ ਨਾਏ ਤੂੰ ਆਪੇ ਦੇ ਬੁਝਾਈ। ਜੋ ਤੁਧ ਭਾਵੈ ਸੋਈ ਕਰਸੀ ਅਵਨਾ ਕਰਨਾ ਜਾਏ। ਜਗਤ ਪਾਏ ਤੋ ਤਮ ਦੈਲਾ ਭੁੰਡੀ ਕਾਰ ਕਮਾਈ। ਜਨਮ ਪਦਾਰਥ ਜੂਹੈ ਹਾਰਿਆ ਸਬਦੈ ਸੁਰਤ ਨਾ ਪਾਏ। ਮਨਮੁਖ ਮਰੈ ਕਿਛੁ ਨ ਸੂਝੈ।

ਜਾ ਭੈਰੋ ਮਹੱਲਾ ਪੰਜਵਾਂ ਸੋਹਣੀਆਂ ਕਰ ਦੂ ਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਹਿਰਦੈ ਸੋਈ ਵਡ ਰਾਜਾ ਜਿਸ ਨਾਮ ਹਿਰਦੈ ਸ ਪੂਰੇ ਕਾਜਾ ਜਿਸ ਨਾਮ ਹਿਰਦੈ ਦਿਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਤਿਸਾ ਲਾਇ ਜਿਸ ਹਰਿ ਧਨ ਰਾਸ ਸੋਵੜ ਭਾਗੀ ਜਿਸ ਗੁਰਮਤਿ ਰਾਵ ਜਿਸ ਨਾਮ ਲਿਦਾ ਤਿਸ ਕੋਟ ਕਈ ਸੈਨਾ ਜਿਸ ਨਾਮ ਲਿਦਾ ਸੋ ਸਹਿ ਸੁਖ ਹੈ ਨਾ ਜਿਸ ਨਾਮ ਲਿਦਾ ਸੋ ਸੀਤਲ ਹੁਆ ਨਾਮ ਬਿਨਾ ਤ੍ਰਿਕ ਜੀਵਨ ਮੂਆ ਜਿਸ ਨਾਮ ਹਿਰਦੈ

ਚਲਤ ਬਿਸਵਾਦ ਕੋਟ ਸਗਤ ਸਿਵਾ ਗਿਆ ਕਾਰ ਕੋਟ ਜੀ ਦੇਵੈ ਆਧਾਰ ਕੋਟ ਤੀਰ ਜਾਂ ਕੇ ਚਰਨ ਮਜਾਰ ਕੋਟ ਪੁੱਤਰ ਜਪਤ ਨਾਮ ਚਾਰ ਕੋਟ ਪੁਜਾਰੀ ਕਰਤੇ ਪੂਜਾ ਕੋਟ ਵਿਸਤਾਰ ਨਵਰ ਨ ਦੂਜਾ।

ਮਾਰੇ ਲਥੇ ਵਿਸੂਰੇ, ਅਚਿੰਤ ਹਮਾਰੇ ਬੈਰੀ ਮਿੱਤਾ, ਅਚਿੰਤ ਹੋਏ ਮਨ ਵਸ ਕੀਤਾ, ਅਚਿੰਤ ਪ੍ਰਭੂ ਕਮ ਕੀਆ ਦਿਲਾਸਾ, ਅਚਿੰਤ ਹਮਾਰੀ ਪੂਰਨ ਆਸਾ, ਅਚਿੰਤ ਹਮਾ ਕੋ ਸਗਲ ਸਿਧਾਤ, ਅਚਿੰਤ ਹਮ ਕੋ ਗੁਰਦੀਨੋ ਮੰਤ, ਅਚਿੰਤ ਹਮਾਰੇ ਬਿਨਸੇ ਬੈਰ, ਅਚਿੰਤ ਹਮਾਰੇ ਮਿਟੇ ਅੰਧੇਰ, ਅਚਿੰਤ ਹੋਏ ਮਨ ਕੀਰਤਨ ਮੀਠਾ, ਅਚਿੰਤ ਹੋਏ ਘਟ ਪ੍ਰਭ ਘਟ ਕਰ ਬੂਠਾ, ਅਚਿੰਤ ਮਾਰੇ ਸਗਲੋ ਪਰਮਾ, ਅਚਿੰਤ ਵਸੋ ਮਨ ਸੁਖ ਬਿਸਰਾਮਾ, ਅਚਿੰਤ ਮਾਰੇ ਅਨੰਦ ਵਾਜੈ, ਅਚਿੰਤ ਮਾਰੇ ਗੋਬਿੰਦ ਗਾਜੈ, ਅਚਿੰਤ ਮਾਰੇ ਮਨ ਪਤਿਆਨਾ, ਅਚਿੰਤ ਨੀ ਅਚਿੰਤ ਪਜਾਨਾ, ਅਚਿੰਤ ਉਪਜੋ ਸਗਲ ਵਿਵੇਕਾ, ਅਚਿੰਤ ਸ਼ਰੀਅਤ ਹਰ ਟਿਕਾ, ਅਚਿੰਤ ਪ੍ਰਭੂ ਤੁਰ ਲਿਖਿਆ ਲੇਕ, ਅਚਿੰਤ ਮਿਲਿਓ ਪ੍ਰਭ ਠਾਕੁਰ ਏਕ, ਅਚਿੰਤ ਚਿੰਤਾ ਸਗਲੀ ਗਈ, ਪ੍ਰਭ ਨਾਨਕ ਨਾਨਕ ਨਾਨਕ ਮਈ, ਪੈਰੋ ਬਾਣੀ ਭਗਤਾਂ ਕੇ ਕਬੀਰ ਜਿਉ ਕਰ ਪਹਿਲਾ ਇੱਕੋ ਓਂਕਾਰ, ਸਤਿਗੁਰ ਪ੍ਰਸਾਦ ਤਨ ਮੇਰੇ ਵਰ ਕੋ ਨਾਉ, ਗਾਂਢਾਂ ਬਾਂਧੋ ਬੇਸ਼ ਨਾ ਖਾਓ, ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ, ਭਗਤ ਕਹੋ ਜਨ ਸਰਮ ਤੁਮਾਰੀ, ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ, ਤੁਮੈਂ ਛੋੜ ਜਾਣੋ ਨਹੀਂ ਦੂਜੀ, ਨਾਉ ਮੇਰੇ ਬੰਦਵ ਨਾਉ ਮੇਰੇ ਭਾਈ, ਨਾਉ ਮੇਰੇ ਸੰਗਾਂ ਤੋਂ ਸਿਖਾਏ, ਮਾਇਆ ਮੈਂ ਜਿਸ ਕਹਿ ਉਦਾਸ, ਕਹਿ ਕਬੀਰ ਹੁਣ ਤਾਂ ਕਾ ਦਾਸ, ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ, ਰਾਮ ਰਾਜਾ ਨਾਉ ਨਿਧ ਮੇਰੈ, ਸੰਪੈ ਕਲਤਨ ਤੇ ਰਹਿ ਰਾਵ, ਆਵ ਜੰਗ ਆਵ ਸੰਗਨ ਜਾ ਸੰਗਾਤੀ, ਕਾਂ ਪਿਓ ਦਰਬਾਰ ਤੇ ਹਾਥੀ, ਲੰਕਾ ਗੜ ਸੋਨੇ

ਮਹਿਲਾ ਬ੍ਰਹਮਾ ਮਹਿਲਾ ਇੰਦ ਮਹਿਲਾ ਮਹਿਲਾ ਚਿੰਦ ਮਹਿਲਾ ਮਲਤਾ ਸੰਸਾਰ ਕਰ ਨਿਰਮਲ ਦਾ ਕੰਤ ਨ ਪਾਰ ਰਹਾ ਮਹਿਲੇ ਬ੍ਰਹਮੰਡ ਮਹਿਲੇ ਬ੍ਰਹਮੰਡ ਕੈਸ ਮਹਿਲ ਨਿਸਬਸ ਦਿਨ ਤੇਸ ਮਹਿਲਾ ਮੋਤੀ ਮਹਿਲਾ ਹੀਰ ਮਹਿਲਾ ਪੌਣ ਪਾਵ ਕਰ ਨੀਰ ਮਹਿਲੇ ਸ਼ਿਵ ਸ਼ੰਕਰਾ ਮਹੇਸ਼ ਮਹਿਲੇ ਸ਼ਿਵ ਸਾਧ ਕਰ ਭੇਖ ਮਹਿਲੇ ਜੋਗੀ ਜੰਗਮ ਜਟਾ ਸਹਿਤ ਮਹਿਲੀ ਕਾਇਆ ਮਹਿਲੀ ਕਾਇਆਂ ਸਮੇਤ ਕਹਿ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮੈ ਜਾਨ ਮਨ ਕਰ ਮਕਾ ਕਿਬਲਾ ਕਰ ਦੇਈ ਬੋਲਨਾਰ ਪਰਮ ਗੁਰੂ ਏਹੀ।

ਪੰਡਿਤ ਮੁੱਲਾਂ ਜੋ ਲਿਖਦੀ ਆ ਛਾੜ ਚਲਿਆ ਕਛੂ ਲਿਆ ਹਿਰਦੈ ਇਖਲਾਸ ਨਿਰਖਲੇ ਮੇਰਾ ਆਪ ਤੂੰ ਆਪ ਖੋਜ ਖੋਤਰ ਮਿਲੇ ਕਬੀਰਾ ਨਿਰਤਨ ਆਦਰ ਕੋਈ ਨਾ ਦੇ ਲਾਖ ਯਤਨ ਕਰੇ ਉਚਿਤ ਨਾ ਧਰੇ ਰਹਾ ਜੋ ਨਿਰਦਨ ਸਰਦਨ ਕਹਿ ਜਾਏ ਅਗੈ ਬੈਠਾ ਗੈ ਬੈਠਾ ਪੀਠ ਫਿਰਾਏ ਜੋ ਜੋ ਸਰਦਨ ਨਿਰਦਨ ਕਹਿ ਜਾਏ ਧੀ ਆਦਰ ਲਿਆ ਬੁਲਾਏ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮਿਟੀ ਜਾਏ ਕਹਿ ਕਬੇ ਨਿਰਦਨ ਹੈ ਸੋਈ ਜਾਂ ਕਹਿਰ ਦਾ ਨਾਮ ਨਾ ਹੋਈ ਗੁਰਸੇਵਾ ਤੇ ਭਗਤ ਕਮਾਏ ਤਾਬੇ ਮਾਨ ਦੇਈ ਪਾਇਸ ਦੇਈ ਕੋ ਸਿਮਰੈ ਦੇਵ ਸੋ ਦੇਈ ਭਜਰ ਕੀ ਸੇਵ ਭਜੋ ਗੋਬਿੰਦ ਪੂਲ ਮਤ ਜਾਓ ਮਾਨ ਜਨਮ ਕਾਹੀ ਲਾਰਾ ਜਬ ਲਗ ਜਰਾ ਰੋਗ ਨਹੀਂ ਆਇਆ ਤਬ ਲਗ ਕਾਲ ਗਸੀ ਨਹੀਂ ਕਾਇਆ ਜਬ ਲਗ ਕਾਲ ਗਸੀ ਨਹੀਂ ਕਾਇਆ ਜਬ ਲਗ ਬਿਕਲ ਪਈ ਮਨ ਨਹੀਂ ਬਾਣੀ ਭਜਲੇ ਰੇ ਮਨ ਸਾਰੰਗ ਪਾਣੀ ਆਪਣਾ ਪਜਸ ਭਜਸ ਕਬ ਭਾਈ ਆਵੈ ਅੰਤ ਭਜਿਆ ਜਾਈ ਜੋ ਕੁਛ ਕਰਿਆ ਸੋਈ ਅਵਸਾਰ ਫਿਰ ਪਛਤਾਵੋ ਨਾ ਪਾਵੋ ਪਾ ਜੋ ਫਿਰ ਪਛਤਾਵੋ ਨਾ ਪਾਵੋ ਪਾ ਜੋ ਸੋ ਸੇਵ ਜੋ ਲਾਇਆ ਸੇਵ ਤਿਨੀ ਪਾਇ ਨਿਰੰਜਨ ਦੇਵ ਗੁਰਮਿਲ ਗੁਰਮਿਲ ਤਾਂ ਕੇ ਖੁੱਲੇ ਕਪਾਟ ਬਹੁ ਨਾ ਵੈ ਜੋ ਨੀ ਪਾਟ ਇਹੀ ਤੇਰਾ ਓਸਰ ਇਹੀ ਤੇਰੀ ਬਾ ਇਹ ਤੇਰੀ ਬਾਰ ਖੱਟ ਪਿੱਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕੈ ਹਾਰ ਬੋਬਲ ਕਿਉਂ ਪੁਕਾਰ ਪੁਕਾਰ ਸ਼ਿਵ ਕੀ ਪੂਰੀ ਬਜਾ ਬੁਸਾਤ ਤੁਮ ਮਿਲ ਕੇ ਕਰੋ ਵਿਚਾਰ ਹੀ ਤੂਤ ਕੀ ਸੋ ਜੀ ਪਰੈ ਕੌਣ ਕਰ ਮੇਰਾ ਕਰ ਕਰ ਮਰੈ ਨਿਜ ਉਪਰ ਪਦ ਉਪਰ ਲਾਗੋ ਧਿਆਨ ਰਾਜਾ ਰਾਮ ਨਾ ਮੋਰਾ ਬ੍ਰਹਮ ਗਿਆਨ ਰਾਮ ਮੂਲ ਦੁਆਰਾ ਬੰਦਿਆ ਬੰਦ ਰਬ ਉਪਰ ਗਿਆ ਰੱਖਿਆ ਚੰਦ

ਤਿਸਮੁੱਲਾ ਕੋ ਕਰਾਂ ਸਲਸਾ ਸਲਾਮ ਹੈ ਹਜ਼ੂਰ ਦੂਰ ਕਤਬ ਹੈ ਹਜ਼ੂਰ ਕਾ ਦੂਰ ਬਤਾਵੋ ਧੁੰਦਰ ਬਾਂਧੋ ਸੁੰਦਰ ਪਾਵੋ ਰਾਵ ਕਾ ਜੀ ਸੋ ਜੋ ਕਾਇਆ ਵਿਚਾਰ ਹੈ ਕਾਇਆ ਕਿ ਅਗਨ ਬ੍ਰਹਮ ਪਰ ਜਾ ਰਹਿ

ਜਾਗੇ ਪ੍ਰਤਹਾਰ। ਪਵਨ ਕੋਟ ਚੋ ਬਾਰੇ ਫਿਰੈ, ਬਾਸ ਕੋਟ ਸੇ ਬਿਸਤਰੈ, ਸਮੁੰਦਰ ਕੋਟ ਜਾਗੇ ਪਾਣੀ ਹਾਰ, ਰੁਮਾਵਲ ਕੋਟ ਅਠਾਰੈ ਭਾਰ, ਕੋਟ ਕਮੇਰ ਪਰੈ ਭੰਡਾਰ, ਕੋਟਕ ਲਖਮੀ ਕਰੈ ਜੈਕਾਰ, ਕੋਟਕ ਪਾਪੁਨ ਬੋਹਿਰੈ, ਕੋਟ ਇੰਦਰ ਜਾਗੇ ਸੇਵਾ ਕਰੈ, ਛਪਨ ਕੋਟ ਜਾ ਕੈ ਪ੍ਰਤਹਾਰ, ਨਗਰੀ ਨਗਰੀ ਖੇਤ ਅਪਾਰ, ਲੱਠ ਉੱਠ ਵੀ ਪਰਤਾ ਵਿਕਰਾਲ, ਕੋਟ ਕਲਾ ਖੇਲੇ ਗੋਪਾਲ।

ਲੈ ਕੋ ਆਇਆ ਰਹਾਉ ਲੈ ਕਮਲੀ ਚੱਲਿਓ ਪਲਟਾਏ ਦਿਓਰੇ ਪਾਛੈ ਬੈਠਾ ਜਾਏ ਜਿਉਂ ਜਿਉਂ ਨਾਮ ਹਰਗੁਣ ਉਤਰੈ ਭਗਤ ਨਾ ਕੋ ਦਿਓਰਾ ਫਿਰੈ ਭੈਰੋ ਨਾਮ ਦਿਓ ਜੀਉ ਕਰ ਦੂਜੈ ਕੋ ਓਂਕਾਰ ਸਤਿਗੁਰ ਪ੍ਰਸਾਦਿ।

ਹਰ ਤਨ ਕਾ ਹਿਤਕਾਰੀ ਕਾਮੇ ਪੁਰ ਕਾਮਨੀ ਪਿਆਰੀ ਐਸੀ ਨਾਮੇ ਪ੍ਰੀਤ ਮੁਰਾ ਸਾਈ ਪਿਛੇਲਾ ਪੇ ਆਪੇ ਲਾਏ ਤੂੰ ਗੁਰਪ੍ਰਸਾਦੀ ਦੁਬਦਾ ਜਾਏ ਕਬਨ ਤੁਟ ਰਿਹਾ ਸਮਾਏ ਨਾਮੇ ਚਿਤ ਲਾਇਆ ਸਚ ਨਾਏ ਜੈਸੀ ਪ੍ਰੀਤ ਮਾਰ ਕਰ ਮਾਤਾ ਐਸਾ ਹਰਸੇ ਤਿਮਨ ਲਾਤਾ ਪ੍ਰਣ ਮੈਂ ਨਾਮ ਜੋ ਲਾਗੇ ਪ੍ਰੀਤ ਗੋਬਿੰਦ ਸਾਹਿਬ ਮਹਾਰਾਜ ਜੀ ਕਰ ਕੀ ਨਾਰ ਤਿਆ ਕਹਿੰਦਾ ਕਰ ਕੀ ਨਾਰ ਤਿਆ ਕਹਿੰਦਾ ਪਰ ਨਾਰੀ ਸਿਉ ਕਾਲੇ ਤੰਦਾ ਜੈਸੇ ਸਿਵਲ ਦੇਖ ਸੁਆ ਬਿਕਸਾਨਾ ਅੰਤ ਕੀ ਵਾਰ ਮੂਆ ਲਪਟਾਨਾ ਪਾਪੀ ਕਾ ਕਰਗ ਨੇ ਮਾਏ ਜਲਤ ਮਿਟੈ ਰਹਿ ਮਿਟਵੈ ਕਬ ਨਾ ਰਾਓ

ਪਰੈ ਗੁਰ ਕੀ ਸਰਨਾ ਕਹਿਤ ਨਾਮ ਦਿਓ ਵਿਚਾਰ ਇਨਵੇ ਸੰਤੋਤਰੋ ਪਾਰ ਸੰਡਾ ਮਰਕਾ ਜਾਏ ਪੁਕਾਰੇ ਪੜੈ ਨਾਹੀ ਅਮੇ ਪਚਾਰੇ ਰਾਮ ਕਹਿ ਕਰਤਾਲ ਬਜਾਵੈ ਚਟੀਆ ਸਵੈ ਬਿਗਾਰੇ ਰਾਮ ਨਾਮ ਰਾਮ ਨਾਮਾ ਜਪੋ ਕਰੈ ਹਿਰਦੈ ਜੀ ਕੋ ਸਿਮਰਨ ਧਰੈ ਰਹਾਓ ਬਸੁਦਾ ਬਸ ਕੇ ਨੇ ਸਭ ਰਾਜੇ ਬਿਨਤੀ ਕਰੈ ਪਟਰਾ ਨੇ ਪੁੱਤ ਪ੍ਰਹਿਲਾਦ ਸਿਉ ਕਹਿਆ ਨੇ ਮਨ ਤਿੰਨ ਤੋ ਰੈ ਠਾਣੇ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸੈ ਉਦ ਕਨੇਰੀ ਗਿਰ ਧਰ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ ਕਾੜ ਖੜ ਕਾਲ ਪੈ ਕੋ ਪਿਓ ਮੋਹੇ ਬਤਾਵੋ ਜੋ ਤੋ ਰਾਖੈ ਪੀਤ ਪਤੰਬਰ ਤੇ ਪਵਨ ਤਨੀ ਅੰਬ ਥੰਮੈ ਹਰ ਪਾਕੈ ਹਰ ਨੱਕ ਜ ਨਖੋ ਬਿਦਾਰਿਓ ਹਰ ਨੱਕ ਜ ਨਖੋ ਬਿਦਾਰਿਓ ਸੁਨਰ ਕੇ ਸਨਾਤਾ ਕਹਿ ਕਬੀਰ ਹੋਮ ਨਰਮ ਧਿਆਵੈ ਹਮ ਰਾਮ ਅਭੈ ਬਦਾਤਾ ਸੁਲਤਾਨ ਪੁੱਛੈ ਸੁਬੇ ਨਾਮਾ ਦੇਖੋ ਰਾਮ ਤੁਮਾਰੇ ਕਾਮਾ ਰਾਮ ਨਾਮਾ ਸੁਲਤਾਨੇ ਬੰਦ ਲਾ ਨਾਮਾ ਸੁਲਤਾਨੇ ਬੰਦ ਲਾ ਦੇਖੋ ਤੇਰਾ ਹਰ ਬੀਠਲਾ ਬਿਸਮਲ ਗਉ ਦੇਹੋ ਜੀਵਾਏ ਨਾਤਰ ਗਰਦਨ ਮਾਰੋ ਠਾਏ ਬਾਦ ਸਾਹਿਬ ਸੀ ਕਿਉਂ ਹੋਏ ਬਿਸਮਲ ਕੀਆ ਨਜੀ ਬਹਿ ਕੋਏ ਮੇਰਾ ਕੀਆ ਕਸ਼ੁਨ ਹੋਏ ਕਰੈ ਰਾਮ ਹੋਏ ਸੋਏ ਬਾਦਸ਼ਾਹ ਚੜੇ ਓੰਕਾਰ ਗਯਸਤੀ ਕੀ ਨੋ ਚਮਕਾਰ ਦੁਦਲ ਕਹਿ ਨਾਮੇ ਕੀ ਮਾਇ ਛੋੜ ਰਾਮ ਕੀ ਨਾ ਭਜੈ ਖੁਦਾਇ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਇ ਪਿੰਡ ਬੜੈ ਤੋ ਹਰ ਗੁਣ ਗਾਇ ਕਹਿ ਗਜਨ ਸੁੰਡ ਕੀ ਚੋਟ ਨਾਮਾ ਬਰਾ ਕੀ ਟੋਟ ਨਾਮਾ ਬਰਾ ਕੀ ਓਟ ਕਾਜੀ ਮੁਲਨਾ ਕਰੈ ਸਲਾਮ ਇਨ ਹਿੰਦੂ ਮੇਰਾ ਮਲਿਆ ਮਾਨ

ਜੋ ਗੁਰਦੇਵ ਨ ਅਮਰ ਬਹੁ ਚੂਰ, ਜੋ ਗੁਰਦੇਵ ਦਾ ਅੰਮ੍ਰਿਤ ਬਾਣੀ, ਜੋ ਗੁਰਦੇਵ ਦਾ ਕਦ ਕਾਨ, ਜੋ ਗੁਰਦੇਵ ਦਾ ਅੰਮ੍ਰਿਤ ਹੈ, ਜੋ ਗੁਰਦੇਵ ਨਾਮ ਜਪ ਲੇ, ਜੋ ਗੁਰਦੇਵ ਤ੍ਰਿਪਮ ਤੈ ਤ੍ਰਿਪਮ ਪਮ ਤ੍ਰੈ ਸੂਝੈ, ਜੋ ਗੁਰਦੇਵ ਉਤਪਦ ਪੂਜੈ, ਜੋ ਗੁਰਦੇਵ ਸੀਸਾ ਕਾ, ਜੋ ਗੁਰਦੇਵ ਸਾ ਸਭਾ, ਜੋ ਗੁਰਦੇਵ ਸਾ ਬੈਰਾਗੀ, ਜੋ ਗੁਰਦੇਵ ਪਰਿੰਦਾ ਤਿਆਗੀ, ਜੋ ਗੁਰਦੇਵ ਬੁਰਾ ਭਲਾ ਏਕ, ਜੋ ਗੁਰਦੇਵ ਲੀਲਾ ਟਹਿ ਲੇਖ, ਜੋ ਗੁਰਦੇਵ ਕੰਧ ਨਹੀਂ ਰਹਿ, ਜੋ ਗੁਰਦੇਵ ਦੇਵਰਾ ਫਿਰੈ, ਜੋ ਗੁਰਦੇਵ ਤਾਂ ਜਾ ਪਰ ਜਾਏ, ਜੋ ਗੁਰਦੇਵ ਸੈਨਿਕ ਸਾਹਿ, ਜੋ ਗੁਰਦੇਵ ਤਾਂ ਸਟਨਾ ਆਇਆ, ਜੋ ਗੁਰਦੇਵ ਤਾਂ ਚੱਕਰ ਲਗਾਇਆ, ਜੋ ਗੁਰਦੇਵ ਤਾਂ ਦੁਆਦ ਸੇਵਾ, ਜੋ ਗੁਰਦੇਵ ਬਿਖੈ ਸਾ ਮੇਵਾ, ਜੋ ਗੁਰਦੇਵ ਬਿਖੈ ਸਾ ਮੇਵਾ, ਜੋ ਗੁਰਦੇਵ ਦਸਨ ਸਾ ਟੁੱਟੈ, ਜੋ ਗੁਰਦੇਵ ਜਮ ਤੇ ਨਹੀਂ ਛੁੱਟੈ, ਜੋ ਗੁਰਦੇਵ ਭਾਵ ਤਾਂ ਭਵ ਜਲਤਾ ਰਹਿ, ਜੋ ਗੁਰਦੇਵ ਤਾਂ ਭਵ ਜਲਤਾ ਰਹਿ, ਜੋ ਗੁਰਦੇਵ ਤਾਂ ਜਨਮ ਨਾ ਮਰੈ, ਜੋ ਗੁਰਦੇਵ ਅਠ ਅਠ ਵਿਵਹਾਰ, ਜੋ ਗੁਰਦੇਵ ਅਠਾਰਹਿ ਭਾ, ਬਿਨ ਗੁਰਦੇਵ ਅਵਰ ਨਹੀਂ ਜਾਏ, ਨਾਮ ਦੇਵ ਗੁਰ ਕੀ ਸਰਨਾਈ, ਪਹਿਰੋ ਬਾਣੀ ਰਵਿਦਾਸ ਜੀਓ ਕੀ ਕਰ ਦੂਜਾ ਏਕੋ ਅੰਕਾਰ, ਸਤਿਗੁਰ ਪ੍ਰਸਾਦ, ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦਿਸਾ ਸੋ ਹੋਏ ਬਿਨਾਸਾ, ਬਨ ਸਹਿ ਜੋ ਜਾਪੈ ਨਾਮ, ਸੋ ਜੋਗੀ ਸੋ ਜੋਗਿਨ, ਕੇਵਲ ਨ ਕਾਮ ਪਰਚੈ ਰਾਮ ਰਵਜੋ, ਕੋਈ ਪਾਰਸ ਪ੍ਰਸਾਦ ਦੁਬਦਾ ਨਾ ਹੋਈ, ਸੋ ਮੁਨ ਮਨ ਜੇ ਮਨ ਕੇ ਦੁਬਦਾ ਖਾਏ, ਬਿਨ ਦੁਆਰ ਤਰ ਲੋਕ ਸਮਾਏ, ਮਨ ਕਾ ਸੁਭਾਅ ਸਵੈ ਕੋਈ ਕਰੈ, ਕਰਤਾ ਸੁਣ ਪੈ ਰਹਿ, ਫਲ ਕਾਨ ਫੂਲੀ ਬਨ ਰਾਏ, ਫਲ ਲਗਾ ਤੈ ਫੂਲ ਬਿਲਾਏ, ਕ ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਪਿਆ ਤੈ ਕਰਮੈ ਨਾਸ, ਕਿਤ ਕਾਰਨ ਦਤਮ ਤੈ ਸਿਆਨ, ਜੀਵ ਮੁਕਤ ਕਸਾ ਨਿਰਵਾਣ, ਕਹਿ ਰਵਿਦਾਸ ਪਰਮ ਬੈਰਾਗ, ਹਿਰਦੈ ਰਾਮ ਨਾ ਹਿਰਦੈ ਰਾਮ ਕੇ ਜਪ ਸਾ ਭਾਗ, ਨਾਮ

0: ਜਾ ਮੈਂ ਫਿਰੇ ਸਰਬੇ ਦੇ ਸਵਾ ਰਾਗ ਸੰਤ ਮਹੱਲਾ ਪਹਿਲਾ ਕਰ ਪਹਿਲਾ ਚੌਪਦੇ ਦੋ ਤੁਕੇ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਹਿ ਭੰਗ ਗੁਰ ਪ੍ਰਸਾਦ ਮਹਾ ਮਹਾਂਮਾਰ ਖਿਚੜਿਆ ਸਦਾ ਬਸੰਤ ਪਰਫਟ ਚਿਤ ਸਮਾਲ ਸੋਏ ਸਦਾ ਸਦਾ ਗੋਬਿੰਦ ਭੋਲਿਆ ਹੋ ਮੈਂ ਸੁਰਤ ਵਿਸਾਰ ਹੋ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾ ਰਹਾ ਕਰਮ ਪੇਟ ਸਕ ਹਰੀ ਧਰਮ ਫੁੱਲ ਫਲ ਗਿਆਨ ਪਤ ਪ੍ਰਭ ਛਾਪ ਕਨੀ ਚੁਕਾ ਪਤ ਪ੍ਰਭ ਛਾਪ ਕਨੀ ਚੁਕਾ ਮਨ ਅਭਾਨ ਅੱਖੀ ਕੁਦਰਤ ਕੰਨੀ ਬਾਣੀ ਮੁਖ ਹਕਨ ਸਭ ਨਾਮ ਮੁਖ ਹਕਨ ਸਚਨਾਮ ਪਤ ਕਾ ਤਨ ਪੂਰਾ ਹੋਆ ਲਾਗਾ ਲਾਗਾ ਸਹਿ ਧਿਆਨ ਮਹਾਂ ਰੁਤੀ ਮੈਂ ਆਪਣਾ ਵੇਖੋ ਕਰਮ ਕਮਾਏ
1: ਤਾਈਲੇ ਸਰਸ ਬਸੰਤ ਮਾਹੇ ਰੰਗ ਰਾਤੇ ਰਵੇ ਸੇ ਤੇਰੇ ਚਾਏ ਕਿਸ ਪੂ ਚੜਾਵੋ ਲੱਗੋ ਪਾਏ ਤੇਰਾ ਦਾਸਨ ਦਾਸਾ ਕਹੋ ਰਾਏ ਜਗ ਜੀਵਨ ਜੁਗਤ ਨਾ ਮਿਲੈ ਕਾਏ ਰਹਾਉ ਤੇਰੀ ਮੂਰਤ ਏਕਾ ਬਹੁਤ ਰੂਪ ਕਿਸ ਪੂ ਚੜਾਵੋ ਦੇਵ ਧੂਪ ਤੇਰਾ ਅੰਤ ਨਾ ਪਾਇਆ ਕਹਾ ਪਾਏ ਤੇਰਾ ਦਾਸਨ ਦਾਸਾ ਕਹੋ ਰਾਏ ਤੇਰੇ ਸੱਠ ਸੰਬਤ ਸਭ ਤੀਰਥਾ ਤੇਰਾ ਸੱਚ ਨਾਮ ਪਰਮੇਸਰਾ ਤੇਰੀ ਗਤਵ ਗਤ ਨਹੀਂ ਜਾਣੀਐ ਅਣਜਾਣਤ ਨਾਮ ਵਖਾਣੀਐ ਨਾਨਕ ਵਿਚਾਰਾ ਕਿਆ ਕਹੈ ਸਭ ਲੋਕ ਸਲਾਹੇ ਏਕ ਸਹਿ ਸਿਰ ਨਾਨਕ ਲੋਕਾ ਭਾਵ ਹੈ ਬਲਿਹਾਰੀ ਜਾਓ ਜੇਤੇ ਤੇਰੇ ਨਾਵ ਹੈ ਬਸੰਤ ਮਹੱਲਾ ਪਹਿਲਾ ਸੋਇਨੇ ਕਾ ਚੋਕਾ ਕੰਚਨ ਕੁਆਰ ਰੂਪੇ ਕੀਆ ਕਾਰਾ ਬਹੁਤ ਵਿਸਥਾਰ ਗੰਗਾ ਕਾ ਉਦਕ ਕ੍ਰੰਤੇ ਕੀ ਆਗ ਗਰੂੜਾ ਖਾਣਾ ਦੁੱਧ ਸਿਉ ਗਾਡ ਰੇ ਮਨ ਲਿਖੈ ਕਬੂ ਨਾ ਪਾਏ ਜਾਉ ਨਾ ਪੀਜੈ ਸਾਚ ਨਾ ਆਏ ਰਹਾਉ ਦਸ ਅਠ ਲਿਖੇ ਹੋਵੇ ਪਾਸ ਚਾਰੇ ਬੇਦ ਮੁਖਾਗਰ ਪਾਠ ਪੁਰਬੀ ਨਾਵੈ ਵਰਨਾ ਕੀ ਦਾਤ ਵਰਤ ਨੇਮ ਕਰੇ ਦਿਨ ਰਾਤ ਕਾਜੀ ਮੁੱਲਾ ਹੋਵੇ ਸੇਖ ਜੋਗੀ ਜੰਗਮ ਭਗਵੇ ਪੇਖ ਕੋ ਗਿਰਹੀ ਕਰਮਾ ਕੀ ਸੰਦ ਬਿਨ ਬੂਜੇ ਸਭ ਖੜੀ ਸਬੰਧ ਜੇਤੇ ਜੀ ਲਿਖੀ ਸਿਰਕਾਰ ਕਰਣੀ ਉੱਪਰ ਹੋ ਵਗਸਾਰ ਹੁਕਮ ਕਰੇ ਮੂਰਖ ਕਾ ਵਾਰ ਨਾਨਕ ਸਾਚੇ ਕੇ ਸਿਫਤ ਭੰਡਾਰ ਬਸੰਤ ਮਹੱਲਾ ਤੀਜਾ ਬਸਤਰ ਉਤਾਰ ਦਿਗੰਬਰ ਹੋਗ ਜੱਟਾ ਧਾਰ ਕਿਆ ਕਮਾਵੈ ਜੋਗ ਮਨ ਨਿਰਮਲ ਨਹੀਂ ਦਸਵੈ ਦੁਆਰ ਪ੍ਰਮ ਪ੍ਰਮ ਆਵੈ ਮੂੜਾ ਵਾਰੋ ਵਾਰ ਏਕ ਧਿਆਵੋ ਮੁੜ ਮਨਾ ਪਾਰ ਉਤਰ ਜਾਹੇ ਇੱਕ ਖਿਨਾ ਰਹਾਉ ਸਿਮਰਤ ਸ਼ਾਸਤਰ ਕਰੇ ਵਖਿਆਣ ਨਾਤੀ ਬੇਦੀ ਪੜੇ ਪੁਰਾਣ ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੇ ਤਿਨ ਕੈ ਰਮਈਆ ਨੇੜ ਨਾਹੇ ਜੇ ਕੋ ਐਸਾ ਸੰਜਮੀ ਹੋਏ ਕਿਰਿਆ ਵਸੇਖ ਪੂਜਾ ਕਰੇ ਅੰਤਰ ਲੋ ਮਨ ਭਿਖਿਆ ਮਾਹੇ ਓਏ ਨਿਰੰਜਨ ਕੈਸੇ ਪਾਹੇ ਕੀਤਾ ਹੁਆ ਕਰੇ ਕਿਆ ਹੋਏ ਜਿਸਨੋ ਆਪ ਚਲਾਏ ਸੋਏ ਨਦਰ ਕਰੇ ਤਾ ਪਰਮ ਚੁਕਾਏ ਹੁਕਮੈ ਬੂਜੈ ਤਾਂ ਸਾਚਾ ਪਾਏ ਜੇ ਜੀਉ ਅੰਤਰ ਮਹਿਲਾ ਹੋਏ ਤੀਰਥ ਪਵੈ ਦਿਸੰਤਰ ਲੋਏ ਨਾਨਕ ਮਿਲੀਐ ਸਤਿਗੁਰ ਸੰਗ ਤੋ ਪਉ ਜਲ ਕੇ ਤੂਟ ਸਬੰਧ ਬਸੰਤ ਮਹੱਲਾ ਪਹਿਲਾ ਸਕਲ ਪਵਨ ਤੇਰੀ ਮਾਇਆ ਮੋਹ ਮੈਂ ਅਵਰਨਾ ਦਿਸੈ ਸਰਬ ਤੋਹ ਤੂੰ ਸੁਰਨਾਥ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਗੁਰਮੁਖ ਰਾਮ ਨਾਮ ਗੁਣ ਗਾਏ ਤੂੰ ਅਪਰੰਪਰ ਸਰਬ ਪਾਲ ਰਹਾਉ ਬਿਨ ਸਾਧ ਨਾ ਪਾਈਐ ਹਰ ਕਾ ਸੰਗ ਬਿਨ ਗੁਰ ਮੈਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਏ ਗੁਰ ਸ਼ਬਦ ਸਲਾਹੇ ਸਾਚ ਸੋਏ ਜਾ ਕੋ ਤੂੰ ਰਾਖੇ ਰਾਖਨ ਹਾਰ ਸਤਿਗੁਰੂ ਮਿਲਾਵੈ ਕਰੇ ਸਾਰ ਬਿਖੁ ਮੈਂ ਮਮਤਾ ਪਰਹ ਰਾਏ ਸਭ ਦੁਖ ਬਿਨਾਸੇ ਰਾਮ ਰਾਏ ਉੱਤਮ ਗਤਮਿਤ ਹਰ

तुम देहो मति किन बिद पावो प्राण पति रहाओ। पीतर अगन पनासपत मोली सागर पंडे पाया, चंद सूरज दोय कर ही पीतर ऐसा ज्ञान ना पाया। राम रवंता जानिए इक माई भोग करे, ताके लखन जानिए खिमा तन संग्रेहे। कहया सुने ना खाया, माने तिना ही सेती वासा, प्रणवत नानक दासन दासा, खिन तोला खिन मासा। बसंत हिंडोल महला पहला, साचा साहो गुरु सुखदाता, हर मेले भुख गवाए, कर कृपा हर भक्त दृढ़ाए, अंदिन हर गुण गाए। मत भूले रे मन चेत हरी, बिन गुरमुक्त नाहीं त्रै लोई, गुरमुख पाइये नाम हरी रहाओ। बिन भगती नहीं सतगुरु पाइये, बिन भागा नहीं भगत हरी, बिन भागा सत्संग ना पाइये, करम मिले हर नाम हरी। घट घट गुप्त उपाए, वेखै प्रगट गुरमुख संत जना, हर हर करे सो हर रंग पीने, हर जल अमृत ना मना। जिनको तख्त मिले वडियाई, गुरमुख से प्रदान किए, पारस पेट पए से पारस, नानक हर गुर संग थिए। बसंत महला तीजा, कर पहला दो तुके इक ओंकार, सतगुर प्रसाद। महारुति मह सद बसंत, जित हरिया सब जीव जंत, क्या हो आखा किर मजंत, तेरा किने ना पाया आद अंत। तै साहिब की करहे से परम सुख पावे आत्म देव रहाओ। करम होवे ता सेवा करै, गुर प्रसादी जीवत मरै, अंदिन साच नाम उचरै, इन बिद प्राणी दुतर तरै। बिख अमृत करता रूपाए, संसार बिरख को दोए फल लाए, आपे करता करे कराए, जो तिस पावे तिसै खवाए। नानक जिसनो नदर करे, अमृत नाम आपे दे, भिख्या की बासना मन्हे करे, अपना पाना आप करे। बसंत महला तीजा, राते साच हर नाम निहाला, दया करो प्रभ दीन दयाला, तिस बिन अवर नहीं मैं कोई, ज्यों पावे त्यों राखै सोए। गुरु गोपाल मेरे मन पाए, रहे ना सको दर्शन देखे, बिन सहज मिलो गुर मेल मिलाए रहाओ। इहो मन लोभी लोभ लोभाना, राम विसार बहुर पछोताना, बिछरत मिलाए गुर सेव रांगे, हर नाम दियो मस्तक वड पागे। पावन पानी की इहो देहो शरीरा, हो मैं रोग कठिन तन पीरा, गुरमुख राम नाम दारू गुण गाया, कर कृपा गुर रोग गवाया। चार नदियां अग्नि तन चारे, तृष्णा जलत जले अंकारे, गुर राखे वट पागी तारे, जन नानक उर हर अमृत तारे। बसंत महला तीजा, हर सेवे सो हर का लोग, सा सहज कदे ना होवे सोग, मनमुख मोए नाही हर मन माहे, मरमर जमे पी मर जाहे। से जन जीवे जिन हर मन माहे, साच समाले साच समाहे रहाओ। हर ना सेवे ते हर ते दूर, दे संतर पवे सिर पावे तूर, हर आपे जन लिए लाए, तिन सदा सुख है तिल ना तमाए। नदर करे चुके बेमान, साची दरगह पावे मान, हर जियो वेखे सद हजूर, गुर के शब्द रहया भरपूर। जिए जंत की करे प्रतपाल, गुर प्रसादी सद समाल, दर साचे पत स्यों कर जाए, नानक ना वडाई पाए। बसंत महला तीजा, अंतर पूजा मनते होए एको, वेखै और ना कोई, दूजे लोकी बहुत दुख पाया, सदगुरु मैनो एक दिखाया। मेरा प्रभु मोलिया सद बसंत, एहो मन मोलिया गाए गुण गोबिंद रहाओ।
ਗੁਰੂ ਪੁੱਛੋ ਤੁਮ ਕਰੋ ਵਿਚਾਰ ਤਾਂ ਪ੍ਰਭ ਸਾਚੇ ਲੱਗੈ ਪਿਆਰ ਆਪ ਛੋੜ ਹੋਏ ਦਸਤ ਪਾਏ ਤਉ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇਸ ਭਗਤੀ ਕਾ ਕੋਈ ਜਾਣੈ ਪਿਓ ਸਭ ਮੇਰਾ ਪ੍ਰਭ ਆਤਮ ਦੇਓ ਆਪੇ ਸਤਿਗੁਰ ਮੇਲ ਮਿਲਾਏ ਜਗ ਜੀਵਨ ਸਿਉ ਆਪ ਚਿਤ ਲਾਏ ਮੰਤਨ ਹਰਿਆ ਸਹਿਜ ਸੁਭਾਏ ਨਾਨਕ ਨਾਮ ਰਹੇ ਲਿਵ ਲਾਏ ਬਸੰਤ ਮਹੱਲਾ ਤੀਜਾ ਭਗਤ ਵਛਲ ਹਰ ਵਸੈ ਮਨ ਆਏ ਗੁਰ ਕਿਰਪਾ ਤੇ ਸਹਿਜ ਸੁਭਾਏ ਭਗਤ ਕਰੇ ਵਿੱਚੋਂ ਆਪ ਖੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੋਏ ਸਦਾ ਹਰ ਪ੍ਰਭ ਦੁਆਰ ਗੁਰ ਕੈ ਹੇਤ ਸਾਚੈ ਪ੍ਰੇਮ ਪਿਆਰ ਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸਬਦੀ ਵਿੱਚੋਂ ਹੁਮੈ ਖੋਏ ਹਰ ਜੀਉ ਆਪ ਸੈ ਮਨ ਆਏ ਸਦਾ ਸਾਂ ਸੁਖ ਸਹਿਜ ਸਮਾਏ ਸਾਚਰ ਤੇ ਤਿਨ ਸਦ ਬਸੰਤ ਮੰਤਨ ਹਰਿਆ ਰਵ ਗੁਣ ਗੋਵਿੰਦ ਬਿਨ ਨਾਵੈ ਸੁਕਾ ਸੰਸਾਰ ਅਗਨ ਤ੍ਰਿਸ਼ਨਾ ਜਲੈ ਵਾਰੂ ਵਾਰ ਸੋਈ ਕਰੇ ਜੇ ਹਰ ਜਿਉ ਭਾਵੈ ਸਦਾ ਸੁਖ ਸਰੀਰ ਪਾਣੈ ਚਿਤ ਲਾਵੈ ਆਪਣਾ ਪ੍ਰਭ ਸੇਵੇ ਸਹਿਜ ਸੁਭਾਏ ਨਾਨਕ ਨਾਮ ਵਸੈ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮੰਤਨ ਹਰਿਆ ਸਤਿਗੁਰ ਪਾਏ ਸਫਲਿਓ ਬਿਰਖ ਹਰ ਕੈ ਦੁਆਰ ਸਾਚੀ ਬਾਣੀ ਨਾਮ ਪਿਆਰ ਏ ਮਨ ਹਰਿਆ ਸਹਿਜ ਸੁਭਾਏ ਸਚਫਲ ਲਾਗੈ ਸਤਿਗੁਰ ਪਾਏ ਰਹਾਉ ਆਪੇ ਨੇੜੇ ਆਪੇ ਦੂਰ ਗੁਰ ਕੈ ਸ਼ਬਦ ਵੇਖੈ ਸਦ ਹਜੂਰ ਛਾਵ ਕਣੀ ਫੁਲੀ ਬਨਰਾਏ ਗੁਰਮੁਖ ਬਿਗਸੈ ਸਹਿਜ ਸੁਭਾਏ ਅੰਦਿਨ ਕੀਰਤਨ ਕਰੇ ਦਿਨ ਰਾਤ ਸਤਿਗੁਰ ਗਵਾਏ ਵਿੱਚੋਂ ਜੂਠ ਪ੍ਰਾਂਤ ਪਰਪੰਚ ਵੇਖ ਰਿਹਾ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕਿਛ ਕਰੇ ਸੋਈ ਪਰ ਹੋਗ ਵੱਡਾ ਦਾਤਾ ਤਿਲ ਨਾ ਤਮਾਏ ਨਾਨਕ ਮਿਲੀਐ ਸ਼ਬਦ ਕਮਾਏ ਬਸੰਤ ਮਹੱਲਾ ਤੀਜਾ ਪੂਰੇ ਭਾਗ ਸੱਚ ਕਾਰ ਕਮਾਵੈ ਏਕੋ ਚੇਤੈ ਫਿਰ ਜਿਉਣ ਨਾ ਆਵੈ ਸਫਲ ਜਨਮ ਇਸ ਜਗ ਮੈਂ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰੋ ਲਿਵ ਲਾਏ ਹਰ ਨਾਮ ਸੇਵੋ ਵਿੱਚੋਂ ਆਪ ਗਵਾਏ ਰਹਾਓ ਤੇ ਜਨ ਕੀ ਹੈ ਸਾਚੀ ਬਾਣੀ ਗੁਰ ਕੈ ਸ਼ਬਦ ਜਗ ਮਾਹੇ ਸਮਾਣੀ ਚੋ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇੱਕ ਸਾਚੈ ਸ਼ਬਦ ਰਹੇ ਲਿਵ ਲਾਏ ਸੇ ਜਨ ਸਾਚੇ ਸਾਚੈ ਪਾਏ ਸਾਜ ਧਿਆਨ ਦੇਖ ਹਜੂਰ ਸੰਤ ਜਨਾਕੀ ਪਗ ਪੰਕਜ ਤੂਰ ਏਕੋ ਕਰਤਾ ਅਵਰ ਨਾ ਕੋਏ ਗੁਰ ਸ਼ਬਦੀ ਮੇਲਾ ਵਾ ਹੋਏ ਜਿਨ ਸਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਿਜੇ ਨਾਮ ਸਮਾਇਆ ਬਸੰਤ ਮਹੱਲਾ ਤੀਜਾ ਭਗਤ ਕਰੇ ਜਨ ਦੇਖ ਹਜੂਰ ਸੰਤ ਜਨਾਕੀ ਪਗ ਪੰਕਜ ਤੂਰ ਹਰ ਸੇਤੀ ਸਦ ਰਹੇ ਲਿਵ ਲਾਏ ਪੂਰੇ ਸਤਿਗੁਰ ਦੀਆ ਬੁਝਾਏ ਦਾਸਾਂ ਕਾ ਦਾਸ ਵਿਰਲਾ ਕੋਈ ਹੋਏ ਉੱਤਮ ਪਦਵੀ ਭਾਵੈ ਸੋਏ ਰਹਾਉ ਏਕੋ ਸੇਵੋ ਅਵਰ ਨਾ ਕੋਏ ਜਿਸ ਸੇਵੀਐ ਸਦਾ ਸੁਖ ਹੋਏ ਨਾ ਹੋ ਮਰੈ ਨਾ ਆਵੈ ਜਾਏ ਤਿਸ ਬਿਨ ਅਵਰ ਸੇਵੀ ਕਿਉਂ ਮਾਏ ਸੇ ਜਨ ਸਾਚੇ ਜਿਨੀ ਸਾਚ ਪਛਾਣਿਆ ਆਪ ਮਾਰ ਸਹਿਜੇ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ ਸਾ ਸ਼ਬਦ ਪ੍ਰਭ ਏਕ ਸਿਆਣ ਹਰ ਚਾਖੈ ਤਾਂ ਸੁਧ ਹੋਏ ਨਾਨਕ ਨਾਮ ਰਤੇ ਸਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁੱਲਾ ਕਾ ਕਰਹੇ ਉਦਾਰ ਸਾਚੀ ਬਾਣੀ ਨਾਮ ਪਿਆਰ ਮਨਮੁਖ ਭੂਲੇ ਕਾਹੇ ਆਏ ਨਾਮੋ ਭੂਲੇ ਜਨਮ ਗਵਾਏ ਜੀਵਤ ਮਰੈ ਮਰ ਮਰਨ ਸਵਾਰੈ ਗੁਰ ਕੈ ਸ਼ਬਦ ਸਾਚ ਉਰ ਧਾਰੈ ਰਹਾਉ ਗੁਰਮੁਖ ਸਚ ਭੋਜਨ ਪਵਿੱਤ ਸਰੀਰਾ ਮਨ ਨਿਰਮਲ ਸਦਗੁਣੀ ਗਹੀਰਾ ਜਮੈ ਮਰੈ ਨਾ ਆਵੈ ਜਾਏ ਗੁਰ ਪ੍ਰਸਾਦੀ ਸਾਚ ਸਮਾਏ ਸਾਚਾ ਸੇਵੋ ਸਾਚ ਪਛਾਣੈ ਗੁਰ ਕੈ ਸ਼ਬਦ ਹਰਦਰ ਨਿਸਾਣੈ ਦਰ ਸਾਚੈ ਸੋਭਾ ਹੋਏ ਨਿਜ ਕਰ ਵਾਸਾ ਭਾਵੈ ਸੋਏ
ਆਪ ਭੁੱਲ ਸੱਚਾ ਸੱਚ ਸੋਏ ਹੋਰ ਸਭ ਭੁੱਲੇ ਦੂਜੇ ਪਤਖ ਹੋਏ। ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ। ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਪਰਮ ਪੁਲਾਈ ਮਾਇਆ ਮੋਹੇ ਬਹੁਤ ਦੁੱਖ ਪਾਈ ਮਨਮੁਖ ਅੰਦੇ ਠੋਰ ਨਾ ਪਾਈ ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੇ ਸਮਾਈ। ਹੁਕਮ ਮੰਨੇ ਸੋ ਜਨ ਪ੍ਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਓ। ਸਾਚਰ ਤੇ ਜਿਨਾ ਤੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤਿਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤਿ ਮਿਲਾਏ ਸੋਏ। ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੇ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੇ ਪਾਈ। ਸੋ ਬੁਝੈ ਜਿਸ ਆਪ ਬੁਝਾਏ ਸਤਿਗੁਰ ਸੇਵਾ ਨਾਮ ਦ੍ਰਿੜਾਏ ਜਿਨਿਕ ਜਾਤਾ ਸੇ ਜਨ ਪ੍ਰਵਾਣ ਨਾਨਕ ਨਾਮ ਰਤੇ ਦਰ ਨਿਸ਼ਾਨ। ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰੂ ਮਿਲਾਏ ਆਪੇ ਆਵਸੈ ਮਨ ਆਏ ਨਿਚਲ ਮਤ ਸਦਾ ਮਨ ਤੀਰ ਹਰ ਗੁਣ ਗਾਵੈ ਗੁਣੀ ਗਹੀਰ। ਨਾਮ ਭੁੱਲੇ ਮਰਹੇ ਬਿਖ ਖਾਏ ਬਿਰਥਾ ਜਨਮ ਫਿਰ ਆਵੇ ਜਾਏ ਰਹਾਓ। ਬਹੁ ਭੇ ਕਰੇ ਮਨ ਸਾਂਤ ਨਾ ਹੋਏ ਬਹੁ ਅਭਿਮਾਨ ਆਪਣੀ ਪਤ ਖੋਏ ਸੇਵਟ ਭਾਗੀ ਨੇ ਸ਼ਬਦ ਪਛਾਣਿਆ ਬਾਹਰ ਜਾਂਦਾ ਕਰਮ ਹੈ ਆਣਿਆ। ਕਰਮੇ ਵਸਤ ਅਗਮ ਅਪਾਰਾ ਗੁਰਮਤ ਖੋਜੇ ਸ਼ਬਦ ਵਿਚਾਰਾ ਨਾਮ ਨਵਨਿਧ ਪਾਈ ਕਰਹੀ ਮਾਏ ਸਦਾ ਰੰਗ ਰਾਤੇ ਸੱਚ ਸਮਾਹੇ। ਆਪ ਕਰੇ ਕਿਛੇ ਕਰਨ ਨਾ ਜਾਏ ਆਪੇ ਭਾਵੈ ਲਈ ਮਿਲਾਏ ਤਿਸਤੇ ਨੇੜੇ ਨਾਹੀਂ ਕੋ ਦੂਰ ਨਾਨਕ ਨਾਮ ਰਹਿਆ ਭਰਪੂਰ। ਬਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਏ ਰਾਮ ਨਾਮ ਰਸ ਰਹਿ ਅਗਾਏ ਕੋਟ ਕੁਟੰਤਰ ਕੇ ਪਾਪ ਜਲ ਜਾਹੇ ਜੀਵਤ ਮਰੇ ਹਰ ਨਾਮ ਸਮਾਹੇ। ਹਰ ਕੀ ਦਾਤ ਹਰ ਜੀਓ ਜਾਣੈ ਗੁਰ ਕੈ ਸ਼ਬਦ ਇਹੋ ਮਨ ਮੋਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਓ। ਭਗਵੈ ਵੇਸ ਪ੍ਰਮ ਮੁਕਤ ਨਾ ਹੋਏ ਬਹੁ ਸੰਜਮ ਸ਼ਾਂਤ ਨਾ ਭਾਵੈ ਕੋਏ ਗੁਰਮਤਿ ਨਾਮ ਪ੍ਰਾਪਤ ਹੋਏ ਵਡ ਭਾਗੀ ਹਰ ਭਾਵੈ ਸੋਏ। ਕਲਮੇ ਰਾਮ ਨਾਮ ਵਡਿਆਈ ਗੁਰਪੁਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੈ ਹੋਮੈ ਜਲ ਜਾਈ। ਵਡਭਾਗੀ ਹਰ ਨਾਮ ਵਿਚਾਰਾ ਛੂਟੈ ਰਾਮ ਨਾਮ ਦੁੱਖ ਸਾਰਾ ਹਿਰਦੈ ਵਸਿਆ ਸੋ ਬਾਹਰ ਪਸਾਰਾ ਨਾਨਕ ਜਾਣੈ ਸਭ ਉਪਾਵਣ ਹਾਰਾ। ਬਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਿਰਮ ਜੰਤ ਦੇਹ ਤਾਂ ਜਾਪੀ ਆਦਮੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕੈ ਲੱਗੋ ਪਾਏ ਰਹਾਓ। ਗੁਰ ਪ੍ਰਸਾਦ ਲਾਗੈ ਨਾਮ ਸਵਾਦ ਕਾਹੇ ਜਨਮ ਗਵਾਵੋ ਵੈਰਵਾਦ। ਗੁਰ ਕਿਰਪਾ ਕਿਨੀ ਚੁਕਾ ਬਿਮਾ ਸਹਿਜ ਪਾਏ ਪਾਇਆ ਹਰ ਨਾਮ ਉੱਤਮ ਉੱਚਾ ਸ਼ਬਦ ਕਾਮ ਨਾਨਕ ਵਖਾਣੈ ਸਾਚ ਨਾਮ। ਬਸੰਤ ਮਹੱਲਾ ਤੀਜਾ ਬਨਸਪਤ ਮੋਲੀ ਚੜਿਆ ਬਸੰਤ ਇਹੋ ਮਨ ਮੋਲਿਆ ਸਤਿਗੁਰੂ ਸੰਗ ਤੁਮ ਸਾਧ ਧਿਆਵੋ ਮੁਗਦ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਰਹਾਓ। ਇਤ ਮਨ ਮੋਲਿਆ ਪਿਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣੈ ਹੁਕਮ ਬੁਝੇ ਤਾਂ ਏਕੋ ਜਾਣੈ। ਕਹਿਤ ਨਾਨਕ ਹੋਮੈ ਕਹਿ ਨਾ ਕੋਏ ਆਖਣ ਵੇਖਣ ਸਭ ਸਾਹਿਬ ਤੇ ਹੋਏ। ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਿਗੁਰ ਭੇਟੈ ਮਤ ਬੁੱਧ ਹੋਏ ਹਰ ਜੀਉ ਆਪੇ ਲਹੁ ਮਿਲਾਏ ਗੁਰ ਕੈ ਸ਼ਬਦ ਸਚ ਨਾਮ ਸਮਾਏ ਰਹਾਓ। ਮਨ ਬਸੰਤ ਹਰੇ ਸਭ ਲੋਏ ਫਲੇ ਫੁਲੀਏ ਰਾਮ ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰਾਖੈ ਉਰ ਤਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ। ਬਸੰਤ ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਏ ਇਹੋ ਮਨ ਜਲਿਆ ਦੂਜੈ ਦੋਏ ਰਹਾਓ। ਇਹੋ ਮਨ ਤੰਦੈ ਬਾਂਦਾ ਕਰਮ ਕਮਾਏ ਮਾਇਆ ਮੁਠਾ ਸਦਾ ਬਿਲ ਲਾਏ ਇਹੋ ਮਨ ਛੂਟੈ ਜਾਂ ਸਤਿਗੁਰ ਪੇਟੈ ਜਮਕਾਲ ਕੀ ਫਿਰ ਆਵੈ ਨਾ ਫੇਟੈ। ਇਹੋ ਮਨ ਛੂਟਾ ਗੁਰਲੀਆ ਛਡਾਏ ਨਾਨਕ ਮਾਇਆ ਮੋਹ ਸ਼ਬਦ ਜਲਾਏ।
बसंत महला तीजा। बसंत चढ़िया फूली पनराए, एह जी जंत फूले हर चित लाए। एन बिद एहो मन हरिया होए, हर हर नाम जपै दिन राती, गुरमुख होमै कढ़ै तोय रहाओ। सतगुर बाणी शब्द सुनाए, एहो जग हरिया सतगुर पाए। फल फूल लागे जा आपे लाए, मूल लगै तां सतगुर पाए। आप बसंत जगत सब वाड़ी, नानक पूरे पाग भगत निराली। बसंत हिंडोल महला तीजा, कर दूजा एक ओंकार सतगुर प्रसाद। गुर की बाणी विटो वारिया पाई, गुर शब्द विटो बल जाई। गुर सलाई सद अपना पाई, गुर चरणी चित लाई। मेरे मन राम नाम चित लाए, मन तन तेरा हरिया होवै। एक हर नामा फल पाए रहाओ। गुर राखे से उबरे पाई, हरस अमृत पियाए। विचो होमै दुख उठ गया, भाई सुख वूठा मन आए। तुर आपे जिना नो बख्शियोन पाई, शब्दे लेन मिलाए। तूड़त नाकी अगुलिये पाई, सत्संगत मेल मिलाए। आप कराए करे आप पाई, जिन हरिया किया सब कोए। नानक मंत्र सुख सद वसै पाई, शब्द मिलावा होए। राग बसंत महला चौथा, कर पहला एक तुके एक ओंकार सतगुर प्रसाद। ज्यों पसरी सूरज किरण ज्योत, त्यों कटकट रमैया ओत पोत। एको हरव्या सर्ब थाए, गुर शब्दी मिलिए मेरी माए रहाओ। कटकट अंतर एको हर सोए, गुर मिलिए एक प्रगट होए। एको एक रहया भरपूर, साक्त नरलोभी जाने दूर। एको एक वरतै हर लोए, नानक हर एको करे सोए। बसंत महला चौथा, रहन दिनस दोए सदे पाए। मन हर सिमरो अंत सदा रख लए। हर हर चेत सदा मन मेरे, सब आलस दुख पंज प्रभ पाया। गुरमत गावो गुण प्रभ केरे रहाओ। मन मुख फिर हो मैं मुए, काल दै संगारे जमपुर गए। गुरमुख हर हर हर लिव लागे, जन्म मरण दो दुख पागे। भगत जना को हर कृपा तारी, गुरु नानक तूठा मिलिया बनवारी। बसंत हिंडोल महला चौथा, कर दूजा एक ओंकार सतगुर प्रसाद। राम नाम रतन कोठड़ी, गढ़ मंदिर एक लुकानी। सतगुर मिले ता खोजिए, मिल ज्योति ज्योत समानी। माधो साधु जन देहो मिलाए, देखत दर्श पाव सब नासे। पवित्र परमपद पाए रहाओ। पंच चोर मिल लागे नगरिया, राम नाम तन हिरिया। गुरमत खोज परे तब पकरे, तन साबत रास बरिया। पाखंड परम उपाव कर थाके, रिद अंतर माया माया। साधु पुरख पुरखपत पाया, अज्ञान अंधेर गवाया। जगन्नाथ जगदीश गुसाई, कर कृपा साधु मिलावै। नानक शांत होवै मन अंतर, नित हिरतै हर गुण गावै। बसंत महला चौथा हिंडोल, तुम वड पुरख वड अगम गुसाई। हम कीरे किरम तुम नछे, हर दीन दयाल करो प्रभ कृपा। गुर सतगुर चरण हम बनछे। गोविंद जियो संगत मेल, कर कृपछे जन्म जन्म के किलविख मल। परया मिल संगत कर प्रभ, हन छे रहाओ। तुमरा जन जात अवे जाता, हर जप्यो पतित पविछे। हर कियो सगल पवन ते ऊपर, हर सोबा हर प्रभ दिन छे। जात जात कोई प्रभ त्यावै, सब पूरे मानस तिन छे। से तन वड्डे वड पूरे, हर जन जिन हर तार्यो हर उरछे। हम टींडे टीम बहुत अत पारी, हर तार कृपा प्रभ मिल छे। जन नान गुर पाया हर तुठे, हम किए पतित पवीछे। बसंत हिंडोल महला चौथा, मेरा एक खिन मनुआ रह ना सकै। नित हर हर नाम रस गीदे, ज्यों बारिक रसक परियो थन माता। थन काडे बिलल बलीदे,
ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡੇ ਭਾਗੁਰ ਸਤਿਗੁਰ ਪਾਇਆ ਵਿੱਚ ਕਾਇਆ ਨਗਰ ਹਰ ਸੀਦੇ ਰਹਾਓ ਜਨ ਕੇ ਸਾਸ ਸਾਸ ਹੈ ਜੇਤੇ ਹਰ ਬਿਰਹੇ ਪ੍ਰਭੂ ਹਰ ਬੀਦੇ ਜਿਉਂ ਜਲ ਕਮਲ ਪ੍ਰੀ ਤਤ ਪਾਰੀ ਬਿਨ ਜਲ ਦੇਖੇ ਸੁਕਲੀ ਤੇ ਜਨ ਜਪਿਓ ਨਾਮ ਨਿਰੰਜਨ ਨਰ ਹਰ ਉਪਦੇਸ਼ ਗੁਰੂ ਹਰ ਪ੍ਰੀ ਦੇ ਜਨਮ ਜਨਮ ਕੀ ਹੋ ਮੈਂ ਮਲਨਿਕ ਸੀ ਹਰ ਅੰਮ੍ਰਿਤ ਹਰ ਜਲ ਨੀ ਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰੱਖੋ ਅਪਨੀ ਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਣ ਪਵੀ ਦੇ ਬਸੰਤ ਹਿੰਡੋਲ ਮਹੱਲਾ ਚੌਥਾ ਮਨ ਖਿਨ ਖਿਨ ਪਰਮ ਪਰਮ ਬਹੁ ਤਾਵੈ ਤਿਲ ਕਰ ਨਹੀਂ ਵਾਸਾ ਪਾਈਐ ਗੁਰ ਅੰਕਦ ਸ਼ਬਦ ਦਾਰੂ ਸਿਰ ਤਾਰਿਓ ਘਰ ਮੰਦਰ ਆਣ ਵਸਾਈਐ ਗੋਬਿੰਦ ਜੀਓ ਸੁਸੰਗਤ ਮੇਲ ਹਰ ਤਿਆਈਐ ਹੁਮੈ ਰੋਗਿਆ ਸੁਖ ਪਾਇਆ ਹਰ ਸਹਿ ਸਮਾਧ ਲਗਾਈਐ ਰਹਾਓ ਕਰ ਰਤਨ ਲਾਲ ਬਹੁ ਮਾਣਕ ਲਾਦੇ ਮਨ ਭਰਮਿਆ ਲਹੇ ਨਾ ਸਕਾਈਐ ਜਿਉ ਓਡਾ ਕੂਪ ਗਹੋ ਜਖਿਨ ਕਾਢੈ ਤਿਉਂ ਸਤਿਗੁਰ ਵਸਤ ਲਹਾਈਐ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵਾਈਐ ਜਨਮ ਪਦਾਰਥ ਪੁਨ ਫਲ ਪਾਇਆ ਕੌਡੀ ਬਦਲੈ ਜਾਈਐ ਮਸੂਦਨ ਹਰ ਤਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਐ ਬਸੰਤ ਹਿੰਡੋਲ ਮਹੱਲਾ ਚੌਥਾ ਆਵਣ ਜਾਣ ਪਿਆ ਦੁੱਖ ਵਿਖਿਆ ਦੇਹੋ ਮਨਮੁਖ ਸੁੰਗੀ ਸੁੰਗ ਰਾਮ ਨਾਮ ਖਿਨ ਪਲ ਨਹੀਂ ਚੇਤਿਆ ਜਮ ਪਕਰੇ ਕਾਲ ਸਲੁੰਗ ਗੋਬਿੰਦ ਜੀਓ ਬਿਖੋ ਮੈਂ ਮਮਤਾ ਮੁੰਗਿਓ ਸਤਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰਸ ਪੁੰਗ ਰਹਾਓ ਸਤਸੰਗਤ ਸਾਧ ਦਇਆ ਕਰ ਮਿਲੋ ਸਰਨਾਗਤੀ ਸਾਧੂ ਪੰਗ ਪੰਮ ਡੁੱਬਦੇ ਪਾਥਰ ਕਾਢ ਲਿਓ ਪ੍ਰਭ ਤੁਮ ਦੀਨ ਦਿਆਲ ਦੁੱਖ ਪੰਗ ਹਰ ਉਸਤ ਧਾਰੋ ਰਿਤ ਅੰਤਰ ਸਵਾਮੀ ਸਤਸੰਗਤ ਮਿਲ ਬੁੱਧ ਲੰਗ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਠੋ ਕੁੰਭ ਵੰਗ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵੋ ਹਰ ਲਵੰਗਿ ਜਨ ਨਾਨਕ ਮੰਤਨ ਅੰਤ ਪਿਆ ਹੈ ਗੁਰ ਮੰਤਰ ਦਿਓ ਹਰ ਪੰਗ ਬਸੰਤ ਮਹੱਲਾ ਪੰਜਵਾ ਕਰ ਪਹਿਲਾ ਦੁ ਤੁਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸੇਵੋ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ ਆਜ ਹਮਾਰੇ ਮਹਾ ਆਨੰਦ ਚਿੰਤ ਲਥੀ ਪੇਟੇ ਗੋਬਿੰਦ ਆਜ ਹਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਓ ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਨ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਗਾ ਅਤ ਲਾਲ ਦੇਵ ਮੰਤਨ ਮੋਲਿਓ ਅਤ ਨੂਪ ਸੁਕੇ ਨਾਇ ਛਾਵ ਤੂ ਸਗਲੀ ਰੁਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ ਬਿਰਖ ਜਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਪਾਂ ਤ੍ਰਿਪਤ ਅਗਾਨੇ ਹਰ ਗੁਣੇ ਗਾਏ ਜਨ ਨਾਨਕ ਹਰ ਹਰ ਹਰ ਤਿਆਏ ਬਸੰਤ ਮਹੱਲਾ ਪੰਜਵਾ ਹਟਵਾਣੀ ਤਨ ਮਾਲ ਹਾਟ ਕੀਤ ਜੁਆਰੀ ਜੁਏ ਮਾਹੀ ਚੀਤ ਅਮਲੀ ਜੀਵੈ ਅਮਲ ਖਾਏ ਤਿਉਂ ਹਰਜਨ ਜੀਵੈ ਹਰ ਤਿਆਏ ਆਪਣੇ ਰੰਗ ਸਭਕੋ ਰਚੈ ਜਿਤ ਪ੍ਰਭ ਲਾਇਆ ਤਿਤ ਤਿਤ ਲਗੈ ਰਹਾਓ ਮੇਘ ਸਮੈ ਮੋਰ ਨਿਰਤਿਕਾ ਚੰਦ ਦੇਖ ਬਿਗ ਸੇ ਕਵਲਾਰ ਮਾਤਾ ਬਾਗ ਦੇਖ ਨੰਦ ਤਿਉਂ ਹਰਜਨ ਜੀਵੇ ਜਪ ਗੋਬਿੰਦ ਸਿੰਘ ਰੁਚੈ ਸਦ ਭੋਜਨ ਮਾਸ ਰੁਣ ਦੇਖ ਸੁਰੇ ਚਿਤ ਉਲਾਸ ਕਿਰਪਨ ਕੋਵਤ ਤਨ ਪਿਆਰ ਹਰਜਨ ਕੋ ਹਰ ਹਰ ਆਧਾਰ ਸਰਵ ਰੰਗ ਇੱਕ ਰੰਗ ਮਾਏ ਸਰਵ ਸੁਖਾ ਸੁਖ ਹਰ ਕੈ ਨਾਇ ਤਿਸੇ ਪ੍ਰਾਪਤ ਇਹੋ ਨਿਦਾਨ ਨਾਨਕ ਗੁਰਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰਦਿਆਲ ਮੰਗਲ ਤਿਸ ਕੈ ਜਿਸ ਏਕ ਨਾਮ ਤਿਸ ਸਦ ਬਸੰਤ ਜਿਸ ਹਿਰਦੈ ਨਾਮ ਗ੍ਰਹਿ ਤਾਕੇ ਬਸੰਤ ਗਨੀ ਜਾਕਿਆ ਕੀਰਤਨ ਹਰ ਤੁਨੀ ਰਹਾਓ ਪ੍ਰੀਤ ਪਾਪਨਮ ਮੋਲ ਮਨਾ ਗਿਆਨ ਕਮਾਈਐ ਪੂਜਨਾ ਸੋ ਤਵਸੀ ਜਿਸ ਸਾਧ ਸੰਗ ਸਦ ਧਿਆਨੀ ਜਿਸ ਗੁਰੇ ਰੰਗ ਸੇ ਨਿਰਪੋ ਜਿਨ ਪੋ ਪਿਆ ਸੋ ਸੁਖਿਆ ਜਿਸ ਪ੍ਰਮ ਗਿਆ ਸੋਇ ਕਾਂਤੀ ਜਿਸ ਰਿਦਾ ਥਾਏ ਸੋਈ ਨਿਚਲ ਸਾਹ ਚਠਾਏ ਏਕਾ ਖੋਜੈ ਏਕ ਪ੍ਰੀਤ ਦਰਸਨ ਪ੍ਰਸਤ ਹੀਤ ਚੀਤ ਹਰ ਰੰਗ ਰੰਗਾ ਸਹਿਜ ਮਾਣ ਨਾਨਕ ਦਾਸ ਤਿਸ ਜਨ ਕੁਰਬਾਨ ਬਸੰਤ ਮਹੱਲਾ ਪੰਜਵਾ ਜੇ ਪ੍ਰਾਣ ਤੁਮ ਪਿੰਡ ਦੀਨ ਮੁਗਧ ਸੁੰਦਰ ਤਾਰ ਜੋਤ ਕੀਨ ਸਭ ਜਾਚੇ ਪ੍ਰਭ ਤੁਮ ਦਿਆਲ ਨਾਂ ਜਪਤ ਹੋਵਤ ਕਿਨੇ ਹਾਲ
मेरे प्रीतम कारण करण जोग हो पावो तुम ते सगल थोक रहाओ। ना जपत होवत उदार ना जपत सुख सहज सार ना जपत पत शोभा होए ना जपत बिघन नाही कोय। जा कारण एहो दुर्लभ दे सो बोल मेरे प्रभु देहे। सा संगत में एहो विश्राम सदा हृदय जपी प्रभ तेरो नाम। तुय बिन दूजा कोई नाए सब तेरो खेल तुझ महे समाए ज्यों पावे त्यों राख ले सुख नानक पूरा गुर मिले। बसंत महला पंजवा प्रप्रीतम मेरे संगराय जिसे देखो जी मामाए जाके सिरमन दुख ना होए कर दया मिला वो तिसे मोहे। मेरे प्रीतम प्राण आधार मन ज्यों प्राण सब तेरो तन रहाओ। जाको खोजे सुर नर देव मुंजन सेख ना लहे पे जाकी गतमित कही ना जाए कटकट कटकट रहे आसमाए। जाके भक्त आनंद में जाके भक्त को ना ही खे जाके भक्त को ना ही पै जाके भक्त को सदा जय कौन उपमा तेरी कही जाए सुख दाता प्रभ रहे उसमाए। नानक जाचे एक दान कर कृपा मोहे देहु नाम। बसंत महला पंजवा मिल पानी ज्यों हरे बूढ़ सा संगत त्यों हूँ मैं छूट जैसी दासे तीर मीर तैसे उदारन गुरहे पीर। तुम दाते प्रभ देन हार निमक निमक तिस नमस्कार रहाओ। जिसे प्राप्त सा संगति जन लागा पा ब्रह्म रंग ते बंधन ते पय मुक्त भगत राते जोग जुगत। नेत्र संतोखे दर्श पेख रसना गाए गुण नेक तृष्णा बुझी गुरु प्रसाद मन आगाना हरसे स्वाद। सेवक लागो चरण सेव आद पुरख अपरम प्रदेव सगल उदान तेरो नाम नानक पायो एहो निदान। बसंत महला पंजवा तुम बड दाते दे रहे जीव प्राण में रव रहे दीने सगले भोजन खान मोहे निर्गुण एक गुण ना जान। हो कछु ना जानो तेरी सार तू करगत मेरी प्रभ दयार रहाओ। जाप ना ताप ना कर्म कीत आवे ना ही कछु रीत मन में राखो आसेक नाम तेरे की तरो टेक। सर्व कला प्रभ तुम पर बीन अंत ना पावे जल हे मीन अगम आगम ऊचे ते ऊच हम थोरे तुम बहुत मूच। जिन तू त्याय से गनी जिन तू पाया से तनी जिन तू सेव्या सुखी से संत शरण नानक परे। बसंत महला पंजवा तिसनु सेव जिन तू किया तिस राजिन जियो दिया तिसका चाकर होए फिर डान ना लागे तिसकी कर पोतदारी फिर दुख ना लागे। ए वड भाग होए जिस प्राणी सो पाए हो पद निर्बाणी रहाओ। दूजी सेवा जीवन बिरथा कछु ना होई है पूर्ण अर्था मान सेवा खरी दुहिली सा की सेवा सदा सुहिली। जे लोड़े सदा सुख पाए साधु संगत गुरु बताई उहां जपिए केवल नाम साधु संगत पार ग्राम। सगल तत् मह तत् ज्ञान सर्व ध्यान में एक ध्यान हर कीर्तन में उत्तम तुना नानक गुर मिल गाए गुना। बसंत महला पंजवा जिस बोलत मुख पवित्र होए जिस मन निर्मल है सोए जिस राधे जम किछ ना कहे जिसकी सेवा सब किछ लहे। राम राम बोल राम राम त्यागो मन के सगल काम रहाओ। जिसके तारे तरण काश कटकट जिसका है प्रगा जिस सिमर पतित पुनीत होए अंत काल फिर ना रोए। सगल त्रम में उत्तम त्रम करम करतूत के ऊपर क्रम जिसको चाहे सुर नर देव संस बाकी लगो सेव। आप रख जिस की आदान तिसको मिलिया हर ने दान तिसकी गतमित कही ना जाए नानक जन हर हर त्याए। बसंत महला पंजवा मंतन पीतर लागी प्यास गुर दयाल पुरी मेरी आस किलवी काटे सा संग ना जपियो हर नाम रंग। गुर प्रसाद बसंत बना चरण कमल हृदय और तारे सदा सदा हर जस सुना रहाओ। समरथ स्वामी कारण करण मोहे नाथ प्रभ तेरी शरण जी जन तेरे आधार कर कृपा प्रबलहि निस्तार। पव खंडन दुख नास देव सुनर मुंजन ताकि सेव तरण आकाश जाकी कला माए तेरा दिया सब जंत खाए।
अंतरजामी प्रभ दयाल अपने दास को नदर निहाल कर कृपा मोहे देहो दान जप जीवै नानक तेरू नाम। बसंत महला पंजवा। राम रंग सब गए पाप राम जपत कछ नहीं संता गोविंद जपत सब मिटे अंधेर हर सिमरत कछ ना हे फेर। बसंत हमारे राम रंग संजना स्यों सदा संग रहाओ संत जनी किया उपदेश जय गोविंद भगत सो तन दे सर भगत हीन उद्यान थान गुरु प्रसाद कट कट पछान। हर कीर्तन रस भोग रंग मन पाप करत तू सदा संग निकट पे प्रभ करण हार ई तुद प्रभ कार्य सार। चन कमल स्यों लगू त्यान कर कृपा प्रभ की नो दान तेरिया संजना की बाछो तुर जप नानक स्वामी सद हजूर। बसंत महला पंजवा। सच परमेसर नित नवा गुर कृपा ते नित चवा प्रभ रखवाले माई बाप जाके सिमर नहीं संताप। कसम त्याई एक मनिक पाए गुर पूरे की सदा सुनाई साचे साहिब रखिया कंठ लाए रहाओ। अपने जन प्रभ आप रखे दुष्ट दूध सब ब्रह्म थके बिन गुर साचे नहीं जाए दुख दे दिसंत रहे ताए। किरत ओना का मिट सनाए ओए अपना बीजिया आप खाए जिनका रखवाला आप सोए जन को पहुंचना सकस कोए। प्रभ दास रखे कर जतन आप अखंड पूरन जाको प्रताप गुण गोविंद नित रसन गाए नानक जीवै हर चरण त्याए। बसंत महला पंजवा। गुरचरण श्रेवत दुख गया पा ब्रह्म प्रभ करी मया सर्व मनोरथ पूरन काम जब जीवै नानक राम नाम। सारुत स्वावी जित हर चित आवै बिन सदगुर दिसै बिललाती साकत फिर आवै जावै रहाओ। से तनवंत जिन हर प्रभ रास काम क्रोध गुर शब्द नास पै बिन से निरपै पद पाया गुर मिल नानक खसम त्याया। सा संगत प्रभ कियो निवास हर जप होई पूर्णास जल थल मयल रव रहिया गुर मिल नानक हर हर कहिया। अष्ट सिद्ध नव निद एहो करम प्रात जिस नाम देहो प्रभ जप जीवे तेरे दास गुर मिल नानक कमल प्रगास। बसंत महला पंजवा। कर पहला एक तुके एक ओंकार सतगुर प्रसाद। सगल इच्छा जप पुनिया प्रमेले चिरी विछुनिया तुम रवो गोविंद रमन जोग जित रविय सुख सहज भोग रहाओ। कर कृपा नदर निहालिया अपना दास आप समालिया से सावी रस बनी आए मिले प्रभ सुख तनी। मेरा गुण अवगुण ना बिचारिया प्रभ नानक चरण पुजारिया। बसंत महला पंजवा। किल भिख बिनसै गाए गुना अंधेन उपजी सहज तुना मन मोलियो हर चरण संग कर कृपा साधु जन पेटे नित रातो हर नाम रंग रहाओ। कर कृपा प्रगटे गोपाल लड़ लाए उदारे दीन दयाल एहो मन हुआ साध तूर नित देखे स्वामी हजूर। काम क्रोध तृष्णा गई नानक प्रभ कृपा पई। बसंत महला पंजवा। रोग मिटाए प्रभु आप बालक राखे अपने कर थाप सां सहज गृहे सद बसंत गुरपुरे की सरणी आए कल्याण रूप जप हर हर मंत्र हाओ। सोग संताप कटे प्रभ आप गुर अपने को नित नित जाप जो जन तेरा जपे नाओ सब फल पाए ने चल गुण गाओ। नानक भगता पली रीत सुखदाता जप दे नीत नीत। बसंत महला पंजवा। हुकम कर किने निहाल अपने सेवक को पया दयाल गुर पूरै सब पूरा किया अमृत नाम रिद मह दिया रहाओ। करम धर्म मेरा कछ ना बिचार्यो मां पकर पवजल निस्तार्यो प्रभ काट मैल निर्मल करे गुर पूरे की सरणी परे। आप करे आप करने हारे कर कृपा नानक उदारे। बसंत महला पंजवा। एक ओंकार सतगुर प्रसाद। देख फूल फूल फूले अहं त्याग त्यागे चरण कमल पागे तुम मिलहो प्रभ सपागे।
ਹਰ ਚੇਤ ਮਨ ਮੇਰੇ ਰਹਾਓ। ਸਗਨ ਬਾਸ ਕੂਲੇ ਇਕ ਰਹੇ, ਸੂਕ ਕਠੂਲੇ ਬਸੰਤ ਰੁੱਤ ਆਈ ਪਰ ਫੂਲਤਾ ਰਹੇ। ਅਬ ਕਲੂ ਆਯੋ ਰੇ ਇਕ ਨਾਮ ਬੋਵੋ ਬੋਵੋ, ਅਨ ਰੂਤ ਨਾਹੀ ਨਾਹੀ ਮਤ ਪਰਮ ਪੂਲੋ ਪੂਲੋ। ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ, ਮਨ ਰੁੱਤ ਨਾਮ ਰੇ ਗੁਣ ਕਹੈ ਨਾਨਕ ਹਰ ਹਰੇ ਹਰ ਹਰੇ। ਬਸੰਤ ਮਹੱਲਾ ਪੰਜਵਾ ਕਰ ਦੂਜਾ ਹਿੰਡੋਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹੋਏ ਕਤਰ ਮਿਲੋ ਮੇਰੇ ਪਾਏ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਨ ਬਿਦ ਪਾਸਾ ਟਾਲੋ ਬੀਰ, ਗੁਰਮੁਖ ਨਾਂ ਜਪੋ ਦਿਨ ਰਾਤੀ, ਅੰਤ ਕਾਲ ਨਹਿ ਲਾਗੈ ਪੀਰ ਰਹਾਓ। ਕਰਮ ਧਰਮ ਤੁਮ ਚੋਪੜ ਸਾਜੋ, ਸਤ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰੀ। ਉਠ ਇਸਨਾਨ ਕਰੋ ਪ੍ਰਭਾਤੇ, ਸੋਏ ਹਰ ਅਰਾਦੇ ਬਿਖੜੇ, ਦਾਉ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ। ਹਰ ਆਪੇ ਖੇਲੇ ਆਪੇ ਦੇਖੈ, ਆਪੇ ਰਚਨ ਰਚਾਇਆ ਜਨ ਨਾਨਕ, ਗੁਰਮੁਖ ਜੋ ਨਰ ਖੇਲੈ ਸੋ ਜਿਣ ਬਾਜੀ ਕਰ ਆਇਆ। ਬਸੰਤ ਮਹੱਲਾ ਪੰਜਵਾ ਹਿੰਡੋਲ, ਤੇਰੀ ਕੁਦਰਤ ਤੂੰ ਹੈ ਜਾਣੈ, ਔਰ ਨਾ ਦੂਜਾ ਜਾਣੈ, ਜਿਸਨੋ ਕਿਰਪਾ ਕਰੇ ਮੇਰੇ ਪਿਆਰੇ, ਸੋਈ ਤੁਝੈ ਪਛਾਣੈ। ਤੇਰਿਆਂ ਭਗਤਾਂ ਕੋ ਬਲਿਹਾਰਾ, ਥਾਂ ਸੁਆਵਾ ਸਦਾ ਪ੍ਰਭ ਤੇਰਾ, ਰੰਗ ਤੇਰੇ ਆਪਾਰਾ ਰਹਾਓ। ਤੇਰੀ ਸੇਵਾ ਤੁਤੇ ਹੋਵੈ ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੁਧ ਪਾਵੈ, ਜਿਸਨੋ ਤੂੰ ਰੰਗ ਤਰਤਾ। ਤੂੰ ਵੱਡ ਦਾਤਾ ਤੂੰ ਵੱਡ ਦਾਨਾ, ਔਰ ਨਹੀਂ ਕੋ ਦੂਜਾ, ਤੂੰ ਸਮਰਥ ਸੁਆਮੀ ਮੇਰਾ, ਹੋ ਕਿਆ ਜਾਣਾ ਤੇਰੀ ਪੂਜਾ। ਤੇਰਾ ਮਹਿਲ ਅਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਪਾਣਾ, ਕਹੋ ਨਾਨਕ ਟਹਿ ਪਿਆ ਦੁਆਰੈ, ਰੱਖ ਲੇਵੋ ਮੁਗਦ ਅਜਾਣਾ। ਬਸੰਤ ਹਿੰਡੋਲ ਮਹੱਲਾ ਪੰਜਵਾ, ਮੂਲ ਨਾ ਬੂਜੈ ਆਪ ਨਾ ਸੂਜੈ, ਪ੍ਰਮ ਵਿਆਪੀ ਅਹੰ ਮਨੀ, ਪਿਤਾ ਪਾ ਬ੍ਰਹਮ ਪ੍ਰਭ ਤਨੀ, ਮੋਹਿ ਨਿਸਤਾਰੋ ਨਿਰਗੁਣੀ ਰਹਾਓ। ਓਪਤ ਪਰਲੋ ਪ੍ਰਭ ਤੇ ਹੋਵੈ, ਇਹੋ ਵਿਚਾਰੀ ਹਰ ਜਨੀ, ਨਾਮ ਪ੍ਰਭੂ ਕੇ ਜੋ ਰੰਗ ਰਾਤੇ, ਕਲ ਮਿਹ ਸੁਖੀਏ ਸੇ ਗਨੀ। ਅਵਰ ਉਪਾਉ ਨਾ

0: ਬਸੰਤ ਮਹੱਲਾ ਨੌਵਾਂ। ਪਾਪੀ ਹੀ ਐ ਮੈਂ ਕਾਮ ਬਸਾਏ, ਮਨ ਚੰਚਲ ਜਾਤੇ ਗਹਿਓ ਨਾ ਜਾਏ ਰਹਾਓ। ਜੋਗੀ ਜੰਗਮ ਅਰ ਸੰਨਿਆਸ, ਸਭੀ ਪਰ ਡਾਰੀ ਇਹੋ ਫਾਸ। ਜੈ ਜੈ ਹਰਿ ਕੋ ਨਾਮ ਸਮਾਰ, ਤੇ ਪਵ ਸਾਗਰ ਉਤਰੇ ਪਾਰ। ਜਨ ਨਾਨਕ ਹਰ ਕੀ ਸਰਨਾਏ, ਦੀਜੇ ਨਾਮ ਰਹੈ ਗੁਣ ਗਾਏ। ਬਸੰਤ ਮਹੱਲਾ ਨੌਵਾਂ। ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਪਾਵਨ ਤੇ ਛੁਟਿਓ, ਕਰ ਬੈਠੋ ਬਿਸਰਾਮ ਰਹਾਓ। ਮਾਇਆ ਮਮਤਾ ਤਨ ਤੇ ਪਾਗੀ, ਉਪਜੋ ਨਿਰਮਲ ਗਿਆਨ। ਲੋਭ ਮੋਹ ਇਹੋ ਪਰਸ ਨਾ ਸਾਕੈ, ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੁਕਾ, ਰਤਨ ਨਾਮ ਜਬ ਪਾਇਆ। ਤ੍ਰਿਸ਼ਨਾ ਸਕਲ ਬਿਨਾਸੀ, ਮਨ ਤੇ ਨਿਜ ਸੁਖ ਮਾਹੇ ਸਮਾਇਆ।
1: ਸੰਪੈ ਕਹੂ ਗੁਰਮੁਖ ਪਾਵੈ। ਬਸੰਤ ਮਹੱਲਾ ਨੌਵਾਂ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਬ ਬਿਨਸੈ ਜਮ ਸਿਉ ਪਰੈ ਕਾਮ ਰਹਾਉ। ਇਹ ਜਗ ਤੂੰ ਕਾ ਪਹਾਰ, ਤੈ ਸਾਚਾ ਮਾਨਿਆ ਕਹਿ ਵਿਚਾਰ। ਤਨ ਦਾਰਾ ਸੰਪਤ ਗ੍ਰਹਿ, ਕਾ ਸੰਗ ਨਾ ਚਾਲੈ ਸਮਝ ਲੇ। ਇੱਕ ਭਗਤ ਨਾਰਾਇਣ ਹੋਏ ਸੰਗ, ਕਉ ਨਾਨਕ ਭਜਤੇ ਹੈ ਏਕ ਰੰਗ। ਬਸੰਤ ਮਹੱਲਾ ਨੌਵਾਂ। ਕਹਾਂ ਭੂਲਿਓ ਰੇ ਝੂਠੇ ਲੋਭ ਲਾਗ, ਕਛ ਵਿਗਰਿਓ ਨਾਹੀ ਨਾ ਜਿਉਂ ਜਾਗ ਰਹਾਉ। ਸਮ ਸੁਪਨੈ ਕਹਿ ਜਗ ਜਾਨ, ਬਿਨਸੈ ਛਿਨ ਮੈਂ ਸਾਚੀ ਮਾਨ। ਸੰਗ ਤੇਰੇ ਹਰ ਬਸਤ ਨੀਤ, ਨਿਸਬਾਸਰ ਭਜਤਾ ਹੇ ਮੀਤ। ਬਾਰ ਅੰਤ ਕੀ ਹੋਏ ਸਹਾਏ, ਕਉ ਨਾਨਕ ਗੁਣਤਾ ਕੇ ਗਾਏ। ਬਸੰਤ ਮਹੱਲਾ ਪਹਿਲਾ, ਅਸ਼ਟਪਦੀਆਂ ਘਰ ਪਹਿਲਾ ਦੋ ਤੁਕੀਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਗ ਕਉਆ ਨਾਮ ਨਹੀਂ ਚੀਤ। ਨਾਮ ਵਿਸਾਰ ਗਿਰੈ ਦੇਖ ਭੀਤ, ਮਨੁਆ ਡੋਲੈ ਚੀਤ ਅਨੀਤ। ਜਗ ਸਿਉ ਤੂਟੀ ਝੂਠ ਪ੍ਰੀਤ, ਕਾਮ ਕ੍ਰੋਧ ਵਿਖ ਬਜਰ ਭਾਰ। ਨਾਮ ਬਿਨਾ ਕੈਸੇ ਗੁਣ ਚਾਰ ਰਹਾਉ, ਕਰ ਬਾਲੂ ਕਾ ਘੁੰਮਣ ਘੇਰ। ਬਰਖ ਸਵਾਣੀ ਬੁੱਧ ਬਜ਼ਾਹੇਰ, ਮਾਤਰ ਬੂੰਦ ਤੇ ਧਰ ਚੱਕ ਫੇਰ। ਸਰਬ ਜੋਤ ਨਾਮੈ ਕੀ ਚੇਰ, ਸਰਬ ਉਪਾਏ ਗੁਰੂ ਸਿਰ ਮੋਰ। ਭਗਤ ਕਰੋ ਪਗ ਲਾਗੋ ਤੋਰ, ਨਾਮ ਰਤੋ ਚਾਹੂ ਤੁਝ ਓਰ। ਨਾਮ ਦੁਰਾਈ ਚਲੈ ਸੋ ਚੋਰ, ਪਤ ਖੋਈ ਵਿਖ ਚੰਚਲ ਭਾਈ। ਸਾਜ ਨਾਮ ਰਤੋ ਪਤ ਸਿਉ ਘਰ ਜਾਏ, ਜੋ ਕਿਛ ਕੀਨਸ ਪ੍ਰਭ ਰਜਾਏ। ਤੈ ਮਾਨੈ ਨਿਰਭਉ ਮੇਰੀ ਮਾਏ, ਕਾਮਨ ਚਾਹੈ ਸੁੰਦਰ ਭੋਗ। ਪਾਨ ਫੂਲ ਮਿੱਠੇ ਰਸ ਰੋਗ, ਖੀਲੈ ਵਿਗਸੈ ਤੇਤੋ ਸੋ। ਪ੍ਰਭ ਸਰਨਾਗਤ ਕੀਨਸ ਹੋਗ, ਕਾਪੜ ਪਹਿਰਸ ਅਦਕ ਸਿਗਾਰ। ਮਾਟੀ ਫੂਲੀ ਰੂਪ ਬੇਕਾਰ, ਆਸਾ ਮਨਸਾ ਬੰਦੋ ਬਾਰ। ਨਾਮ ਬਿਨਾ ਸੂਨਾ ਘਰ ਬਾਰ, ਗਾਛੋ ਪੁੱਤਰੀ ਰਾਜਕੁਵਾਰ। ਨਾਮ ਭਣੋ ਸਜ ਦੋਤ ਸਵਾਰ, ਪ੍ਰਿਉ ਸੇਵੋ ਪ੍ਰਭ ਪ੍ਰੇਮ ਆਧਾਰ। ਗੁਰ ਸ਼ਬਦੀ ਠਾਂਡੇ ਚਾਹੈ ਪ੍ਰਭੂ ਦੁਆਰ, ਤੇਰੇ ਨਾਮ ਸੰਤੋਖੇ ਕਿਰਪਾ ਧਾਰ। ਬਸੰਤ ਮਹੱਲਾ ਪਹਿਲਾ, ਮਨ ਭੁੱਲੋ ਪਰਮਸ ਆਏ ਜਾਏ। ਅਤ ਲੁਬਧ ਲੁਭਾਨੋ ਬਿਖਮ ਮਾਏ, ਨੈ ਅਸਤਰ ਦੀ ਸਹਿ ਏਕ ਭਾਏ। ਜਿਉ ਮੀਨ ਕੁੰਡਲੀਆ ਕੰਠ ਪਾਏ, ਮਨ ਭੁੱਲੋ ਸਮਝ ਸਾਚ ਨਾਏ। ਗੁਰ ਸ਼ਬਦ ਵਿਚਾਰੇ ਸਹਿਜ ਭਾਏ ਰਹਾਉ, ਮਨ ਭੁੱਲੋ ਭਰਮਸ ਭਵਰ ਤਾਰ। ਬਿਲ ਬਿਰਥੇ ਚਾਹੈ ਬਹੁ ਬੇਕਾਰ, ਮੈਗਲ ਜਿਉ ਫਾਸਸ ਕਾਮਹਾਰ। ਕੜਬੰਧਨ ਬਾਂਧਿਓ ਸੀਸ ਮਾਰ, ਮਨ ਮੁਗਦੋ ਦਾਤੁਰ ਭਗਤ ਹੀਨ। ਦਰ ਭ੍ਰਸ਼ਟ ਸਰਾਪੀ ਨਾਮ ਬੀਨ, ਤਾ ਕੈ ਜਾਤ ਨ ਪਾਤੇਈ ਨਾਮ ਲੀਨ। ਸਭ ਦੁਖ ਸਖਾਈ ਗੁਣ ਹੈ ਬੀਨ, ਮਨ ਚਲੈ ਨਾ ਜਾਏ ਠਾਕ ਰਾਖ। ਬਿਨ ਹਰ ਰਸ ਰਾਤੀ ਪਤ ਨਾ ਸਾਖ, ਤੂੰ ਆਪੇ ਸੁਰਤਾ ਆਪ ਰਾਖ। ਧਰਨ ਧਾਰਨ ਦੇਖੈ ਜਾਣੈ ਆਪ, ਆਪ ਭੁਲਾਏ

ਗੁਰ ਮੇਲੇ ਬਿਰਥਾ ਕਹੁਮਾਏ, ਅਵਗੁਣ ਛੋਡੋ ਗੁਣ ਕਮਾਏ, ਗੁਰ ਸ਼ਬਦੀ ਰਾਤਾ ਸੱਚ ਸਮਾਏ, ਸਤਿਗੁਰ ਮਿਲਿਆ ਮਤ ਉੱਤਮ ਹੋਏ, ਮਨ ਨਿਰਮਲ ਹੋਮੈ ਕੱਢੈ ਧੋਏ, ਸਦਾ

0: ਸਭ ਮੈਂ ਏਕੋ ਕਿਛ ਕਹਿਣ ਨਾ ਜਾਏ। ਸਭ ਹੁਕਮੋਂ ਵਰਤੈ ਹੁਕਮ ਸਮਾਏ, ਦੁੱਖ ਸੁਖ ਸਭ ਤਿਸ ਰਜਾਏ। ਤੂੰ ਅਭੁੱਲ ਤੂੰ ਭੁੱਲੋ ਕਦੇ ਨਾ ਆਏ, ਗੁਰ ਸ਼ਬਦ ਸੁਣਾਏ ਮਤ ਅਗਾਏ। ਤੂੰ ਮੋਟੋ ਠਾਕੁਰ ਸ਼ਬਦ ਮਾਏ, ਮਨ ਨਾਨਕ ਮਾਨਿਆ ਸੱਚ ਸਲਾਏ। ਬਸੰਤ ਮਹੱਲਾ ਪਹਿਲਾ, ਦਰਸ਼ਨ ਕੀ ਪਿਆਸ ਜਿਸ ਨਰ ਹੋਏ। ਏਕਤ ਰਾਚੈ ਪਰ ਹਰ ਦੋਏ, ਦੂਰ ਦਰਦ ਮਥ ਅੰਮ੍ਰਿਤ ਖਾਏ। ਗੁਰਮੁਖ ਬੂਜੈ ਏਕ ਸਮਾਏ, ਤੇਰੇ ਦਰਸ਼ਨ ਕੋ ਕੇ ਤੀਬਲ ਲਾਏ। ਬਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ ਰਹਾਓ। ਵੇਦ ਵਖਾਣ ਕਹੈ ਇਕ ਕਈਐ, ਓ ਬੇਅੰਤ ਅੰਤ ਕਿਨ ਲਈਐ। ਏਕੋ ਕਰਤਾ ਜਿਨ ਜਾ ਕੀਆ, ਬਾਜ ਕਲਾ ਤਰ ਗਗਨ ਧਰਈਆ। ਏਕੋ ਗਿਆਨ ਧਿਆਨ ਤੁਨ ਵਾਣੀ, ਏਕ ਨਿਰਾਲਮ ਕਥ ਕਹਾਣੀ। ਏਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੈ ਜਾਣ। ਏਕੋ ਧਰਮ ਦ੍ਰਿੜੈ ਸਜ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਅਨਹਦ ਰਾਤਾ ਏਕ ਲਿਵਤਾਰ, ਓ ਗੁਰਮੁਖ ਪਾਵੈ ਅਲਖ ਅਪਾਰ। ਏਕੋ ਤਖਤ ਏਕੋ ਪਾਤਸ਼ਾਹ, ਸਰਬੀ ਥਾਈ ਵੇ ਪ੍ਰਵਾਹ। ਤਿਸ ਕਾ ਕੀਆ ਤ੍ਰਿਭਵਨ ਸਾਰ, ਓ ਅਗਮ ਅਗੋਚਰ ਏਕੰਕਾਰ। ਏਕਾ ਮੂਰਤ ਸਾਚਾ ਨਾਉ, ਤਿੱਥੈ ਨਿਬੜੈ ਸਾਚ ਨਿਆਉ। ਸਾਚੀ ਕਰਨੀ ਪਤ ਪ੍ਰਵਾਣ, ਸਾਚੀ ਦਰਗੈ ਭਾਵੈ ਮਾਣ। ਏਕਾ ਭਗਤ ਏਕੋ ਹੈ ਭਾਉ, ਬਿਨ ਭੈ ਭਗਤੀ ਆਵੋ ਜਾਉ। ਗੁਰ ਤੇ ਸਮਝ ਰਹਿ ਮੈਂ ਮਾਣ, ਹਰ ਰਸ ਰਾਤਾ ਜਨ ਪ੍ਰਵਾਣ। ਇਤ ਉਤ ਦੇਖੋ ਸਹਿਜੇ ਰਾਵੋ, ਤੁਝ ਬਿਨ ਠਾਕੁਰ ਕਿਸੈ ਨ ਭਾਵੋ। ਨਾਨਕ ਹੋਮੈ ਸ਼ਬਦ ਜਲਾਇਆ, ਸਤਿਗੁਰ ਸਾਚਾ ਦਰਸ ਦਿਖਾਇਆ। ਬਸੰਤ ਮਹੱਲਾ ਪਹਿਲਾ, ਚੰਚਲ ਚੀਤ ਨ ਆਵੈ ਪਾਰਾ, ਆਵਤ ਜਾਤ ਨ ਲਾਗੈ ਵਾਰਾ। ਦੂ ਘਣੋ ਮਰੀਐ ਕਰਤਾਰਾ, ਬਿਨ ਪ੍ਰੀਤਮ ਕੋ ਕਰੈ ਨ ਸਾਰਾ। ਸਭ ਉਤਮ ਕਿਸ ਆਖੋ ਹੀਨਾ, ਹਰ ਭਗਤੀ ਸਜਨਾ ਪਤੀ ਨ ਰਹਾਉ। ਔਖਦ ਕਰ ਥਾਕੀ ਬੋ ਤੇਰੇ, ਕਿਉਂ ਦੁਖ ਚੁੱਕੈ ਬਿਨ ਗੁਰ ਮੇਰੇ। ਬਿਨ ਹਰ ਭਗਤੀ ਦੂਖ ਨੇਰੇ, ਦੁੱਖ ਸੁਖ ਦਾਤੇ ਠਾਕੁਰ ਮੇਰੇ। ਰੋਗ ਵੱਡੋ ਕਿਉਂ ਬਾਂਧੋ ਧੀਰਾ, ਰੋਗ ਬੁਝੈ ਸੋ ਘਾਟੈ ਪੀਰਾ। ਮੈਂ ਅਵਗੁਣ ਮਨ ਮਾਹੇ ਸਰੀਰਾ, ਢੂੰਡਤ ਖੋਜਤ ਗੁਰ ਮੇਲੇ ਵੀਰਾ। ਗੁਰ ਕਾ ਸ਼ਬਦ ਦਾਰੂ ਹਰ ਨਾਉ, ਜਿਉਂ ਤੂੰ ਰਾਖੈ ਤਿਵੈ ਰਹਾਉ। ਜਗ ਰੋਗੀ ਕੈ ਦੇਖ ਦਿਖਾਉ, ਹਰ ਨਿਰਮਾਇਲ ਨਿਰਮਲ ਨਾਉ। ਘਰ ਮੈਂ ਘਰ ਜੋ ਦੇਖ ਦਿਖਾਵੈ, ਗੁਰ ਮੈਲੇ ਸੋ ਮਹਿਲ ਬੁਲਾਵੈ। ਮਨ ਮੈਂ ਮਨੁਆ ਚਿਤ ਮੈਂ ਚੀਤਾ, ਐਸੇ ਹਰ ਕੇ ਲੋਗ ਅਤੀਤਾ। ਹਰਖ ਸੋਗ ਤੇ ਰਹਿ ਨਿਰਾਸਾ, ਅੰਮ੍ਰਿਤ ਚਾਖਰ ਨਾਮ ਨਿਵਾਸਾ। ਆਪ ਛਾਣ ਰਹਿ ਲਿਵ ਲਾਗਾ, ਜਨਮ ਜੀਤ ਗੁਰਮ ਦੁਖ ਭਾਗਾ। ਗੁਰ ਦਿਆ ਸੱਚ ਅੰਮ੍ਰਿਤ ਪੀਵੋ, ਸਹਿਜ ਮਰੋ ਜੀਵਤ ਹੀ ਜੀਵੋ। ਆਪਣੋ ਕਰ ਰੱਖੋ ਗੁਰ ਭਾਵੈ, ਤੁਮਰੋ ਹੋਏ ਸੋ ਤੁਜੈ ਸਮਾਵੈ। ਭੋਗੀ ਕੋ ਦੁਖ ਰੋਗ ਵਿਆਪੈ, ਘਟ ਘਟ ਰਵ ਰਹਿਆ ਪ੍ਰਭ ਜਾਪੈ। ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ, ਨਾਨਕ ਰਾਮ ਰਵੈ ਹਿਤ ਚੀਤਾ। ਬਸੰਤ ਮਹੱਲਾ ਪਹਿਲਾ, ਇੱਕ ਤੁਕੀਆ। ਮਤ ਭਸਮ ਅੰਧੂਲੇ ਗਰਭ ਜਾਏ, ਇਨ ਵਿਦ ਨਾਗੇ ਜੋਗ ਨਾਏ। ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ, ਅੰਤ ਕਾਲ ਤਿਰ ਆਵੈ ਕਾਮ ਰਹਾਉ। ਗੁਰਪੂਛ ਤੁਮ ਕਰੋ ਵਿਚਾਰ, ਜੈ ਦੇਖੋ ਤੈ ਸਾਰਗ ਪਾਣ। ਕਿਆ ਹੋ ਆਖਾਂ ਜਾਂ ਕਛੂ ਨਾਹੇ, ਜਾਤ ਪਾਤ ਸਭ ਤੇ ਰਹਿਣਾਏ। ਕਾਹੇ ਮਾਲ ਦਰਬ ਦੇ ਗਰਭ ਜਾਏ, ਚਲਤੀ ਬਾਰ ਤਿਰ ਕਛੂ ਨਾਏ। ਪੰਚ ਮਾਰਚ ਤਰਖੋਂ ਥਾਏ, ਜੋਗ ਜੁਗਦ ਕੀ ਏਹੈ ਪਾਏ। ਹੋਮੈ ਪੈਖੜ ਤੇਰੇ ਮਨੈ ਮਾਹੇ, ਹਰ ਨਾ ਚੇਤੈ ਮੂੜੇ ਮੁਕਤ ਜਾਏ। ਮਤ ਹਰ ਵਿਸਰਿਆ ਜਮ ਵਸ ਪਾਏ, ਅੰਤ ਕਾਲ ਮੂੜੇ ਚੋਟ ਖਾਏ। ਗੁਰ ਸ਼ਬਦ ਵਿਚਾਰੈ ਆਪ ਜਾਏ, ਸਾਜ ਜੋਗ ਮਨ ਵਸੈ ਆਏ। ਜਿਨ ਜੀਉ ਪਿੰਡ ਦਿੱਤਾ ਤਿਸ ਚੇਤੈ ਨਾਏ, ਮੜੀ ਮਸਾਣੀ ਮੂੜੇ ਜੋਗ ਨਾਏ। ਗੁਣ ਨਾਨਕ ਬੋਲੇ ਭਲੀ ਬਾਣ, ਤੁਮ ਹੋ ਸੁਜਾਖੇ ਲਿਹੋ ਪਛਾਣ। ਬਸੰਤ ਮਹੱਲਾ ਪਹਿਲਾ, ਦੁਬਿਧਾ ਦੁਰਮਤ ਅੰਦਲੀਕਾਰ, ਮਨਮੁਖ ਭਰਮੈ ਮੰਜ ਗੁਬਾਰ। मत अंदला अंदली मत लागे, गुर करणी बिन भरम ना भागे रहाउ। मन मुख अंदले गुरमत ना भाई, पशु भय अभिमान ना जाई। लख 84 जंतु पाए, मेरे ठाकुर भाणे सिरज समाए। सगली भूले नहीं शब्दाचार, सो समझे जिस गुर करतार। गुर के चाकर ठाकुर भाणे, बख्श लिए नाही जमकाने। जिन कै हृदय को पाया, आपे मेले भरम जुगाया। बे मोहताज बेअंत अपारा, सच भतीजे करना हारा। नानक भूले गुर समझावे, एक दिखावे साज टिकावे। बसंत महला पहला, आपे भवरा फूल बेल। आपे संगत मीत मेल, ऐसी भवरा बास ले। तरवर फूले बन हरे रहाओ। आपे कवला कंत आप, आपे रावे शब्द थाप। आपे बशरु गौ खीर, आपे मंदर थम शरीर। आपे करणी करणहार, आपे गुरमुख कर विचार। तू कर कर देखे करणहार, ज्योत जी असंख दे आधार। तू सर सागर गुण गहीर, तू अकुल निरंजन परम हीर। तू आपे करता करण जोग, ने केवल राजन सुखी लोग। नानक त्रापे हर नाम स्वाद, बिन हर गुर प्रीतम जन्म बाद। बसंत हंडोल महला पहला, घर दूजा एक ओहकार सतगुर प्रसाद। 9, 7, 14, 3, 4 कर महलत चार बहाली। चारे दीवे चौ हथ दिए, एका एका वारी। मेहरवान मधसूदन माधो, ऐसी सकत तुम्हारी रहाओ। घर घर लश्कर पावक तेरा, धर्म करे सिकदारी। धरती तेग मिले कबीरा, भाग तेरा भंडारी। ना सबूर होवे फिर मंगे, नारद करे खुआरी। लब अंधेरा बंदी खाना, औगण पैर लोहारी। पूंजी मार पवे नित मुदगर, पाप कटे कुटवारी। भावें चंगा भावें मंदा, जैसी नदर तुम्हारी। आदि पुरख को अलहो कहिए, सिखा आवे वारी। देवलियां देवतियां कर लागा, ऐसी कीरत जाली। कूंजा बाग निवाज मुसल्ला, नील रूप बनवारी। घर घर मियां सबना जिया, बोली अवर तुम्हारी। जे तू पीर महीपत साहिब, कुदरत कौन हमारी। चारे कुंट सलाम करेंगे, कर कर सिवत तुम्हारी। तीर्थ सिमरत पुन दान, किश लाहा मिले दिहाड़ी। नानक नाम मिले वड़ियाई, मिका घड़ी समाली। बसंत हंडोल घर दूजा महला चौथा, एक ओंकार सतगुर प्रसाद। काया नगर एक बालक वसिया, खिन पलत थिर न रहाई। अन को पाव जतन कर थाके, बारंग बार भरमाई। मेरे ठाकुर बालक एक तरियाण, सतगुरु मिले ता पूरा पाइए। पज राम नाम ने सान रहाओ। एहो मृतक मड़ा शरीर है, सब जग जित राम नाम नहीं बसया। राम नाम गुर उदग चुआया, फिर हरिया हुआ रसिया। मैं निरखत निरखत शरीर सब खोजिया, एक गुरमुख चलत दिखाया। बाहर खोज मुए सब सागत, हर गुरमति कर पाया। दीना दीन दयाल पे है, ज्यों कृष्ण बिदर घर आया। मिलियो सुधामा भावनी तार, सब किश आगे दालद पंज समाया। राम नाम की पैज वडेरी, मेरे ठाकुर आप रखाई। जे सब सागत करे बखीली, एक रत्ती तिल ना कटाई। जन की उस्तत है राम नामा, दै दे सोभा पाई। निंदक सागत खाव ना सके, तिल अपने घर लुकी लाई। जन को जन मिल सोभा पावे, गुण में गुण प्रगासा। मेरे ठाकुर के जन प्रीतम प्यारे, जो हुवे दासन दासा। आपे जल अपरंपर करता, आपे मेल मिलावे। नान गुरमुख सहज मिलाए, ज्यों जल जले समावै, बसंत महला पंजवां घर पहला दो तुकिया। एक ओंकार सतगुरु प्रसाद, सुन साखी मन जा प्यार, आजा मल उधरिया कै एक बार। वाल्मीकि हुआ साध संग, ध्रुव को मिलियो हर निसंग। तेरिया संतां जांचो चरण रेन, ले मस्तक लावो कर कृपा देन। रहाओ गनका उदरी हर कह तोत, गजिंदर त्यायो हर कियो मोख। बेपर सुधा में दालद भंज, रे मन तू पी भज गोविंद। बदक उधार्यो खम प्रहार, कुबिजा उदरी अंगुष्ट थार। बिदर उधार्यो दास्त भाए, रे मन तू पी हर थ्याय। प्रहलाद रखी हर पैज आप, बस्तर शीनत द्रौपदी रखी लाज। जिन जिन सेविया अंत बार, रे मन सेव तू परै पार। तन्नै सेविया बाल बुद्ध, त्रिलोचन गुरमिल पई सिद्ध। बेणी को गुर कियो प्रगास, रे मन तू पी होहि दास। जय देव त्याग्यो अहमेव, नाई उदरियो सैन सेव। मन डीग न डोले कहूं जाए, मन तू पी तरसै सरण पाए। जे अनुग्रह ठाकर कियो आप, से तै लीने भगत राख। तिनका गुण अवगुण न विचार्यो कोई, ए विद देख मन लगा सेव। कबीर थ्यायो एक रंग, नाम देव हर जियो बसै संग। रविदास थ्याय प्रभ अनूप, गुर नानक देव गोविंद रूप। बसंत महला पंजवां, अनक जन्म भ्रमे जोन माए। हर सिमरन बिन नरक पाए, भगत बिहुना खंड खंड। बिन बूजे जम देत डंड, गोविंद भजो मेरे सदा मीत। सा शब्द कर सदा प्रीत रहाओ, संतोख न आवत कहूं काज। धूम बादर सब माया साज, पाप करन तो नह संगाए। बेका माता आवै जाए, हौ हौ करत बदे विकार। मोह लोभ डूबो संसार, काम क्रोध मन वस किया। सुपने नाम न हर लिया, कब ही राजा का मंगन हार। दुख सुख बांधो संसार, मन उदरण का साज नाए। पाप बंधन नित पौध जाए, ईठ मीत को सखा नाए। आप बीज आपे ही खाए, जा कह की न होत बेकार। से छोड़ चलिया खिन में गवार, माया मोहबो भरमिया। किरतरे कर करमिया, करण हार अलपत आप। नहीं ले प्रभ पुन पाप, राख लेओ गोविंद दयाल। तेरी शरण पूर्ण कृपाल, तुझ बिन दूजा नहीं ठाओ। कर कृपा प्रभ देओ नाओ, तू करता तू करण हार। तू ऊंचा वो अपार, तू ऊंचा तू बहु अपार। कर कृपा लड़ ले हो लाए, नानक दास प्रभ की शरणाए। बसंत की वार महल पंजवा, एक ओंकार सतगुरु प्रसाद। हर का नाम ते आए कै, हो हरिया भाई। करम लिखन तै पाई है, एह रुत सुहाई। वन त्रिण त्रिभवन मौलिया, अमृत फल पाई। मिल साधु सुख उपजै, लथी सब शाई। नानक सिमरै एक नाम, फिर बौड़ ना धाई। पंजे बदे महाबली कर सच्चा ठुआ। अपने चरण जपायन विच दयो खुड़वा। रोग सोग सब मिट गए, नित नवा निरोआ। दिन रैण नाम ते आइंदा, फिर पाए न मुआ। जिस ते उपजया नानका, सोई फिर हुआ। किथों उपजै कह रह, कह माहि समावै। जी जंत सब खसम के, कौन कीमत पावै। कहन ध्यान सुन नित से भगत सुहावै। अगम गोचर साहिबो, दूसर लवै न लावै। सच पूरै गुरे उपदेसिया, नानक सुनावै। बसंत बाणी भगतां की, कबीर जी घर पहला। एक ओंकार सतगुर प्रसाद। मौली धरती मौलिया आकाश, घट घट मौलिया आत्म प्रगास। राजा राम मौलिया अनंत पाए, जै देखूं तै रहा समाए रहाओ। दुतिया मौले चार वेद, सिमरत मौली स्यों कतेव। ਸ਼ੰਕਰ ਮੌਲਿਓ ਜੋਗ ਥਿਆਨ, ਕਬੀਰ ਕੋ ਸਵਾਮੀ ਸਭ ਸਮਾਨ, ਪੰਡਤ ਜਨ ਮਾਤੇ ਪੜ ਪੁਰਾਨ, ਜੋਗੀ ਮਾਤੇ ਜੋਗ ਥਿਆਨ, ਸੰਨਿਆਸੀ ਮਾਤੇ ਆਹੂ ਮੇਵ, ਤਪਸੀ ਮਾਤੇ ਤਪ ਕੈ ਭੇਵ, ਸਭ ਮਦ ਮਾਤੇ ਕਉ ਨਾ ਜਾਰ ਜਾਗ, ਸੰਗ ਹੀ ਚੋਰ ਖਰ ਮੂਸਨ ਲਾਗ ਰਹਾਉ, ਜਾਗੈ ਸੁਖ ਦੇਉ ਅਰ ਅਕੂਰ, ਹਣਵੰਤ ਜਾਗੈ ਥਰ ਲੰਕੂਰ, ਸ਼ੰਕਰ ਜਾਗੈ ਚਰਨ ਸੇਵ, ਕਲ ਜਾਗੇ ਨਾਮਾ ਜੈ ਦੇਵ, ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ, ਇਸ ਦੇਹੀ ਕੇ ਅਧਿਕ ਕਾਮ, ਕਹਿ ਕਬੀਰ ਭਜ ਰਾਮ ਨਾਮ, ਜੋਏ ਖਸਮ ਹੈ ਜਾਇਆ, ਭੂਤ ਬਾਪ ਖੇਲਾਇਆ, ਬਿਨ ਸਰਵਣਾ ਖੀਰ ਪਿਲਾਇਆ, ਦੇਖੋ ਲੋਗਾਂ ਕਲ ਕੇ ਭਾਉ, ਸੁੱਤ ਮੁਕਲਾਈ ਆਪਣੀ ਮਾਉ ਰਹਾਉ, ਪੱਗਾਂ ਬਿਨ ਹਰੀਆਂ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਨਿੰਦਰਾਂ ਬਿਨ ਨਰ ਪੈ ਸੋਵੈ, ਬਿਨ ਬਾਸਨ ਖੀਰ ਬਿਲੋਵੈ, ਬਿਨ ਅਸਤਨ ਗਊ ਲਵੇਰੀ, ਪੈਂਡੇ ਬਿਨ ਬਾਟ ਕਨੇਰੀ, ਬਿਨ ਸਤਿਗੁਰ ਬਾਟ ਨ ਪਾਈ, ਕਹੋ ਕਬੀਰ ਸਮਝਾਈ, ਪ੍ਰਹਲਾਦ ਬਿਠਾਏ ਪੜਨ ਸਾਲ, ਸੰਗ ਸਖਾ ਬੋਲੀਏ ਬਾਲ, ਮੋਕੋ ਕਹਾਂ ਪੜਾਵਸ ਆਲ ਜਾਲ, ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੇਰੇ ਔਰ ਪੜਨ ਸਿਉ ਨਾਹੀਂ ਕਾਮ ਰਹਾਉ, ਸੰਡੈ ਮਰ ਕੈ ਕਹਿਓ ਜਾਏ, ਪ੍ਰਹਲਾਦ ਬੁਲਾਏ ਬੇਗ ਥਾਏ, ਤੂੰ ਰਾਮ ਕਹਿਣ ਕੀ ਛੋਡ ਬਾਨ, ਤੁਝ ਤੁਰਤ ਛਡਾਵੋ ਮੇਰੇ ਕਹਿਓ ਮਾਨ, ਮੋਕੋ ਕਹਾਂ ਸਤਾਵੋ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀਏ ਪਹਾਰ, ਇੱਕ ਰਾਮ ਨਾ ਛੁੱਡ ਗੁਰ ਹੈ ਗਾਰ, ਮੋਕੋ ਘਾਲ ਜਾਰ ਭਵੈਂ ਮਾਰ ਡਾਰ, ਕਾੜ ਖੜਗ ਕੋ ਪਿਓ ਰਸਾਏ, ਤੁਝ ਰਾਖਨ ਹਾਰੂ ਮੋਹੇ ਬਤਾਏ, ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ, ਹਰਨਾਖ ਸੇ ਦਿਓ ਨਖ ਵਿਦਾਰ, ਓਏ ਪਰਮ ਪੁਰਖ ਦੇਵਾਦ ਦੇਵ, ਭਗਤ ਹੇਤ ਨਰ ਸਿੰਘ ਭੇਵ, ਕਹਿ ਕਬੀਰ ਕੋ ਲਖੈ ਨ ਪਾਰ, ਪ੍ਰਹਲਾਦ ਉਧਾਰੇ ਅਨਕਬਾਰ, ਇਸ ਤਨ ਮਨ ਮਦੇ ਮਦਨ ਚੋਰ, ਜਿਨ ਗਿਆਨ ਰਤਨ ਹਿਰਲੀਨ ਮੋਰ, ਮੈਂ ਅਨਾਥ ਪ੍ਰਭ ਕਹੋ ਕਾਹੇ, ਕੋ ਨਾ ਬਿਗੋਤੋ ਮੈਂ ਕੋ ਆਹੇ, ਮਾਧੋ ਉਦਾਰ ਨੂੰ ਦੁੱਖ ਸਹਿਓ ਨਾ ਜਾਏ, ਮੇਰੂ ਚੰਪਲ ਬੁੱਧ ਸਿਉਂ ਕਹਾਂ ਵਸਾਏ ਰਹਾਓ, ਸਨਕ ਸਨੰਦਨ ਸਿਵ ਸੁਕਾਦ, ਨਾਵ ਕਮਲ ਜਾਨੇ ਬ੍ਰਹਮਾਦ, ਕਬਜਨ ਜੋਗੀ ਜਟਾਧਾਰ, ਸਭ ਆਪਣ ਅਵਸਰ ਚਲੇ ਸਾਰ, ਤੂੰ ਅਥਾਹੋ ਮੋਹ ਥਾਹਾ ਨਾਹੇ, ਪ੍ਰਭ ਦੀਨਾ ਨਾਥ ਦੁਖ ਕਹੋ ਕਾਏ, ਮੋਰੋ ਜਨਮ ਮਰਨ ਦੁਖ ਆਥ ਧੀਰ, ਸੁਖ ਸਾਗਰ ਗੁਣ ਰੋ ਕਬੀਰ, ਨਾਇਕ ਏਕ ਬਜਾਨ ਹਾਰ, ਪਾਂਚ ਬਰਦ ਪਚੀਸਕ ਸੰਗ ਕਾਂਚ, ਨਾਇਕ ਏਕ ਬਨ ਜਾਰੇ ਪਾਂਚ, ਬਰਦ ਪਚੀਸਕ ਸੰਗ ਕਾਂਚ, ਨੌ ਬਈਆਂ ਦਸ ਗੌਣ ਆਹੇ, ਕਸਨ ਬਹੱਤਰ ਲਾਗੀ ਤਾਹੇ, ਮੋਹੇ ਐਸੇ ਬਨ ਸਿਉ ਨਹੀਨ ਕਾਜ, ਜੇ ਘਟੈ ਮੂਲ ਨਿਤ ਬੜੈ ਬਿਆਜ ਰਹਾਉ, ਸਾਧ ਸੂਦ ਮਿਲ ਬਨ ਜਕੀਨ, ਕਰਮ ਭਾਵਨੀ ਸੰਗ ਲੀਨ, ਤੀਨ ਜਗਾਤੀ ਕਰਤ ਰਾਰ, ਚਲੋ ਬਨਜਾਰਾ ਹਾਥ ਝਾਰ, ਪੂੰਜੀ ਹੈਰਾਨੀ ਬਨ ਜਟੂਟ, ਦੈਦ ਸਟਾਂਡੋ ਗਯੋ ਫੂਟ, ਕਹਿ ਕਬੀਰ ਮਨ ਸਰਸੀ ਕਾਜ, ਸਹਿਜ ਸਮਾਨੋ ਤਾਂ ਭਰਮ ਭਾਜ, ਬਸੰਤ ਹਿੰਡੋਲ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਤਾ ਜੂਠੀ ਪਿਤਾ ਪੀ ਜੂਠਾ, ਜੂਠੇ ਹੀ ਫਲ ਲਾਗੇ, ਆਵੇ ਜੂਠੇ ਜਾਏ ਪੀ ਜੂਠੇ, ਜੂਠੇ ਮਰੈ ਅਭਾਗੇ, ਕੋ ਪੰਡਿਤ ਸੂਚਾ ਕਵਨ ਠਾਉ, ਜਹਾਂ ਬੈਸੋ ਭੋਜਨ ਖਾਓ ਰਹਾਉ, ਜੇਬਾ ਜੂਠੀ ਬੋਲਤ ਜੂਠਾ, ਕਰਨ ਨੇਤਰ ਸਭ ਜੂਠੇ, ਇੰਦਰੀ ਕੀ ਜੂਠ ਉਤਰਸ ਨਾਹੀ, ਬ੍ਰਹਮ ਅਗਨ ਕੀ ਲੂਠੇ, ਅਗਨ ਪੀ ਜੂਠਾ ਪਾਣੀ ਜੂਠਾ, ਜੂਠੀ ਬੈਸ ਪਕਾਇਆ, ਜੂਠੀ ਕਰਸ਼ੀ ਪਰੋਸਣ ਲਾਗਾ, ਜੂਠੇ ਹੀ ਬੈਸ ਖਾਇਆ, ਗੋਬਰ ਜੂਠਾ ਚੌਕਾਂ ਜੂਠਾ, ਜੂਠੀ ਦੀਨੀ ਕਾਰਾ, ਕਹਿ ਕਬੀਰ ਤੇਈ ਨਰ ਸੁਚੇ, ਸਾਚੀ ਪਰੀ ਵਿਚਾਰਾ, ਰਾਮਾਨੰਦ ਜੀ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚੇਤਨਾ ਚੱਲ ਮਨ ਭਇਓ ਪੰਗ ਰਹਾਉ, ਏਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, सुर ब्रह्म बतायो गुरमन ही माए, जहां जाइए तै जल पखान, तू पूर रहो है सब समान, वेद पुराण सब देखे जोए, ऊहा तो जाइए जो इहा ना होए, सतगुरु मैं बलिहारी तोर, जिन सकल बिकल भ्रम काटे मोर, रामानंद स्वामी रमत ब्रह्म, गुर का शब्द काटे कोट कर्म, बसंत बाणी नाम दियो जी की, एक ओंकार सतगुरु प्रसाद, साहिब संकट में सेवक भजै, चिरंकाल ना जीवै दो कुल लजै, तेरी भगत ना छोड़ो भावै लोग हसै, चरण कमल मेरे हीरे बसै रहाओ, जैसे अपने धनै प्राणी मरण मांडै, तैसे संत जना राम नाम ना छाडै, गंगा गया गोदावरी संसार के कामा, नारायण सो प्रसन्न होए ता सेवक नामा, लोभ लहर अत नीचर बाजै काया डूबै केसवा, संसार समुंदे तार गोविंदे तार ले बाप बीठला रहाओ, अनल बेड़ा हों खेव ना साको, तेरा पार ना पाया बीठला, हो दयाल सतगुर मेल तू मोको, पार उतारे केसवा, नामा कह हो तर पीना जानो मोको, बाहां दे बीठला, सहज अवल धूड़ मणि गाड़ी चालती, पीछे तिनका लै कर हांकती, जैसे पनकत थूटत हांकती, सर धोवन चाली लौंडली रहाओ, धोबी धोवै बिरह बिराता, हर चरण मेरा मन राता, भणत नाम दियो राम रया, अपने भगत पर कर दया, बसंत बाणी रविदास जी की, एक ओंकार सतगुर प्रसाद, तुझ है सुजनता कछु नाए, पहरावा देखे ऊब जाए, गर्भवती का नाही ठाओ, तेरी गर्दन ऊपर लवै काओ, तू काही गर्भै बावली, जैसे भांदो खूबराज तू, थिर ते खरी उतावली रहाओ, जैसे कुरंक नहीं पायो भेद, तन सुगंध ढूंढै पर विदेश, अप तन का जो करे विचार, तिस नहीं जम कंकर करे खुआर, पुत्र कलतर का करह अहंकार, ठाकुर लेखा मंगन हार, फेड़े का दुख सह न जियो, फेड़े का दुख सह जियो, पाछे किसे पुकारे पियो पियो, साधु की जो लेह ओट, तेरे मिटहै पाव सब कोट कोट, कह रविदा जो जपै नाम, तिस जात न जन्म न जोन काम, बसंत कबीर जियो एक ओंकार सतगुर प्रसाद, सुर है की जैसी तेरी चाल, तेरी पूंछट ऊपर चमक बाल, इस घर में है तू सो ढूंढ खाए, और किस ही के तू मत ही जाय रहाओ, चाकी चाटे चून खाए, चाकी का चीथरा कहाँ ले जाए, शीके पर तेरी बहुत ढीठ, मत लकड़ी सोटा तेरी परै पीठ, कह कबीर भोग पले कीन, मत को मारे ईंट ठेम, राग सारंग चौप दे महला पहला घर पहला, एक ओंकार सतनाम करता पुरख निरभउ निरवैर, अकाल मूरत अजूनी सैभंग गुर प्रसाद, अपने ठाकुर की हो चेरी, चन गहे जग जीवन प्रभ के हो मैं मार नवेरी रहाओ, पूर्ण परम ज्योत परमेश्वर प्रीतम प्राण हमारे, मोहन मोहे लिया मन मेरा समझस शब्द विचारे, मन मुख हीन होशी मत झूठी मन तन पीर शरीरे, जबकि राम रंगीले राती राम जबत मन धीरे, होम मैं छोड़ भई बैरागन तब साची सुरत समानी, अकुल नरंजन स्यो मन मानिया बिसरी लाज लुकानी, पूर्व भविख नाही तुम जैसे मेरे प्रीतम प्राण अदारा, हर कै नाम रति सुहागन नानक राम पधारा, सारंग महला बैला हर बिन क्यों रही है दुख व्यापै, जेवा साधन फीके रस बिन बिन प्रभ काल संतापै रहाओ, जब लग दर्शन परसै प्रीतम तब लग भूख पे आसी, दर्शन देखत ही मन मानिया जल रस कमल बेगासी, ऊनम घन हर गरजै बरसै कोकल मोर बैरागै, तरवर बिरख बिहंग बिहंग बिहंगम कर पिर धन सुहागै, तरवर बिरख बिहंग बिहंगम कर पिर धन सुहागै, कुचल कुरूप कुनार कुलखणी फिर का सहज ना जानिया, हर रस रंग रसन नहीं तृप्ते दुरमत दुख समानिया, आए ना जावे ना दुख पावे, ਨਾ ਦੁੱਖ ਦਰਦ ਸਰੀਰੇ, ਨਾਨਕ ਪ੍ਰਭ ਤੇ ਸਹਿਜ ਸੁਹੇਲੀ, ਪ੍ਰਭ ਦੇਖ ਤੇ ਹੀ ਮਨ ਥੀਰੇ। ਸਾਰੰਗ ਮਹੱਲਾ ਪਹਿਲਾ, ਦੂਰ ਨਾਹੀ ਮੇਰੋ ਪ੍ਰਭ ਪਿਆਰਾ, ਸਤਿਗੁਰ ਬਚਨ ਮੇਰੋ ਮਨ ਮਾਨਿਆ, ਹਰ ਪਾਏ ਪ੍ਰਾਣ ਅਧਾਰਾ ਰਹਾਉ, ਇਨ ਬਿਦ ਹਰ ਮਿਲੀਐ ਵਰ ਕਾ ਮਨ, ਤਨ ਸੁਹਾਗ ਪਿਆਰੀ, ਜਾਤ ਵਰਨ ਕੁਲ ਸਹਿਸਾ ਚੂਕਾ, ਗੁਰਮਤਿ ਸ਼ਬਦ ਵਿਚਾਰੀ, ਜਿਸ ਮਨ ਮਾਨੈ ਮਾਨ ਨਾ ਤਾਕੋ, ਹਿੰਸਾ ਲੋਭ ਵਿਸਾਰੇ, ਸਹਿਜ ਰਵੈ ਵਰ ਕਾਮਣ ਪਿਰਕੇ, ਗੁਰਮੁਖ ਰੰਗ ਸਵਾਰੇ। ਜਾਰੋਂ ਐਸੀ ਪ੍ਰੀਤ ਕੁਟੰਬ ਸੰਬੰਧੀ, ਮਾਇਆ ਮੋਹ ਪਸਾਰੀ, ਜਿਸ ਅੰਤਰ ਪ੍ਰੀਤ ਰਾਮ ਰਸਨਾਈ, ਦੁਬਦਾ ਕਰਮ ਬਿਕਾਰੀ, ਅੰਤਰ ਰਤਨ ਪਦਾਰਥ ਹਿਤ ਕੋ, ਦੁਰੈ ਨ ਲਾਲ ਪਿਆਰੀ। ਨਾਨਕ ਗੁਰਮੁਖ ਨਾਮ ਅਮੋਲਕ, ਜੁਗ ਜੁਗ ਅੰਤਰ ਧਾਰੀ। ਸਾਰੰਗ ਮਹੱਲਾ ਚੌਥਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕੇ ਸੰਤ ਜਨਾ ਕੀ ਹਮ ਧੂਰ, ਮਿਲ ਸਤ ਸੰਗਤ ਪਰਮ ਪਦ ਪਾਇਆ, ਆਤਮ ਰਾਮ ਰਹਿਆ ਪ੍ਰਭੂ ਰਹਾਉ। ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ, ਕਿਲਵਿਕ ਦੁੱਖ ਘਾਟੇ ਸਭ ਦੂਰ, ਆਤਮ ਜੋਤ ਭਈ ਪ੍ਰਫੁੱਲਤ, ਪੁਰਖ ਨਿਰੰਜਨ ਦੇਖਿਆ ਹਜੂਰ, ਵੱਡੈ ਭਾਗ ਸਤ ਸੰਗਤ ਪਾਏ, ਹਰ ਹਰ ਨਾਮ ਰਹਿਆ ਭਰਪੂਰ। ਅੜਸੜ ਤੀਰਥ ਮੰਜਨ ਕੀਆ, ਸੰਸੰਗਤ ਪਗ ਨਾਏ ਧੂਰ, ਦੁਰਮਤ ਬਿਕਾਰ ਮਲੀਨ ਮਤ ਹੋਛੀ, ਹਿਰਦਾ ਕਸੁਦ ਲਾਗਾ ਮੋਕੂਰ, ਬਿਨ ਕਰਮਾ ਕਿਉ ਸੰਗਤ ਪਾਈਐ, ਹੋ ਮੈਂ ਵਿਆਪ ਰਿਹਾ ਮਨ ਚੂਰ, ਹੋ ਦਿਆਲ ਕਿਰਪਾ ਕਰ ਹਰ ਜੀ, ਮੰਗੋ ਸਤ ਸੰਗਤ ਭਗਤ ਹੂਰ। ਨਾਨਕ ਸੰਤ ਮਿਲੇ ਹਰ ਪਾਈਐ, ਜਨ ਹਰ ਭੇਟਿਆ ਰਾਮ ਹਜੂਰ। ਸਾਰੰਗ ਮਹੱਲਾ ਚੌਥਾ, ਗੋਬਿੰਦ ਚਰਨਨ ਕੋ ਬਲਿਹਾਰੇ, ਭਵਜਲ ਜਗਤ ਨਾ ਜਾਈ ਤਰਨਾ, ਜਪ ਹਰ ਹਰ ਪਾਰ ਉਤਾਰੀ ਰਹਾਉ, ਹਿਰਦੈ ਪ੍ਰਤੀਤ ਬਨੀ ਪ੍ਰਭ ਕੇਰੀ, ਸੇਵਾ ਸੁਰਤ ਵਿਚਾਰੀ, ਅੰਦਨ ਰਾਮ ਨਾਮ ਜਪ ਹਿਰਦੈ, ਸਰਵ ਕਲਾ ਗੁਣਕਾਰੀ, ਪ੍ਰਭ ਅਗਮ ਗੋਚਰ ਰਵਿਆ ਸਰਵ ਠਾਏ, ਮਨ ਤਨ ਅਲਖਾ ਪਾਰੀ, ਗੁਰ ਕਿਰਪਾਲ ਭਏ ਤਬ ਪਾਇਆ, ਹਿਰਦੈ ਅਲਖ ਲਖਾਰੀ, ਅੰਤਰ ਹਰ ਨਾਮ ਸਰਵ ਥਰਣੀ ਦਰ, ਸਾਗਤ ਕੋ ਦੂਰ ਪਿਆ ਹੰਕਾਰੀ, ਤ੍ਰਿਸ਼ਨਾ ਜਲਤ ਨ ਕਬਹੂ ਬੁਝੈ, ਜੂਐ ਬਾਜੀ ਹਾਰੀ, ਊਠਤ ਬੈਠਤ ਹਰ ਗੁਣ ਗਾਵੈ, ਗੁਰ ਕਿੰਚਿਤ ਕਿਰਪਾ ਧਾਰੀ, ਨਾਨਕ ਜਿਨ ਕੋ ਨਦਰ ਭਈ ਹੈ, ਤਿਨ ਕੀ ਪੈ ਜਸਵਾਰੀ। ਸਾਰੰਗ ਮਹੱਲਾ ਚੌਥਾ, ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ, ਜਿਨ ਉਪਰ ਗੁਰਮੁਖ ਮਨ ਮਾਨਿਆ, ਤਿਨ ਕੇ ਕਾਜ ਸਵਾਰੇ ਰਹਾਉ, ਜੋ ਜਨ ਦੀਨ ਪਏ ਗੁਰ ਆਗੈ, ਤਿਨ ਕੇ ਦੁਖ ਨਿਵਾਰੇ, ਅਨਦਿਨ ਭਗਤ ਕਰੈ ਗੁਰ ਆਗੈ, ਗੁਰ ਕੈ ਸ਼ਬਦ ਸਵਾਰੇ, ਹਿਰਦੈ ਨਾਮ ਅੰਮ੍ਰਿਤ ਰਸ ਰਸਨਾ, ਰਸ ਗਾਵੈ ਰਸ ਵਿਚਾਰੇ, ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨੀਆ, ਓਏ ਪਾਵੈ ਮੋਖ ਦੁਆਰੇ। ਸਤਿਗੁਰ ਪੁਰਖ ਅਚੁਲ ਅੰਚਲਾ, ਮਤ ਜਿਸ ਦ੍ਰਿੜਤਾ ਨਾਮ ਆਧਾਰੇ, ਜਿਸ ਤਿਸ ਆਗੈ ਜੀਉ ਦੇਵੋ ਆਪਣਾ, ਹੋ ਸਤਿਗੁਰ ਕਹਿ ਬਲਿਹਾਰੇ, ਮਨ ਮੁਖ ਭ੍ਰਮ ਦੂਜੇ ਭਾਈ ਲਾਗੇ, ਅੰਤਰ ਅਗਿਆਨ ਗੁਵਾਰੇ। ਸਤਿਗੁਰ ਦਾਤਾ ਨਦਰ ਨਾ ਆਵੈ, ਨਾ ਉਰਵਾਰ ਨਾ ਪਾਰੇ, ਸਰਬੇ ਘਟ ਘਟ ਰਵੇ ਆ ਸਵਾਮੀ, ਸਰਬ ਕਲਾ ਕਲ ਧਾਰੇ, ਨਾਨਕ ਦਾਸਨ ਦਾਸ ਕਹਿਤ ਹੈ, ਕਰ ਕਿਰਪਾ ਲਿਹੋ ਉਬਾਰੇ। ਸਾਰੰਗ ਮਹੱਲਾ ਚੌਥਾ, ਗੋਬਿੰਦ ਕੀ ਐਸੀ ਕਾਰ ਕਮਾਦ, ਜੋ ਕਿਛ ਕਰੇ ਸੋ ਸਤ ਕਰ ਮਾਨੋ, ਗੁਰਮੁਖ ਨਾਮ ਰਹੋ ਲਿਵ ਲਾਏ ਰਹਾਉ। ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ, ਅਵਰ ਵਿਸਰ ਸਭ ਜਾਏ, ਅਨਦਿਨ ਰਹਿਸ ਪਿਆ ਮਨ ਮਾਨਿਆ, ਜੋਤੀ ਜੋਤ ਮੇ ਲਾਏ, ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤੈ, ਸ਼ਾਂਤ ਵਸੈ ਮਨ ਆਏ, ਗੁਰ ਕਿਰਪਾਲ ਭਈ ਤਬ ਪਾਇਆ, ਹਰ ਚਰਣੀ ਚਿਤ ਲਾਏ, ਮਤ ਪ੍ਰਗਾਸ ਭਈ ਹਰ ਧਿਆਇਆ, ਗਿਆਨ ਤਤ ਲਿਵ ਲਾਏ, ਅੰਤਰ ਜੋਤ ਪ੍ਰਗਟੀ ਮਨ ਮਾਨਿਆ, ਹਰ ਸਹਿ ਸਮਾਦ ਲਗਾਏ, ਹਿਰਦੈ ਕਪਟ ਨਿਤ ਕਪਟ ਕਮਾਵੈ, ਮੁਖੋਂ ਹਰ ਹਰ ਸੁਣਾਏ, ਅੰਤਰ ਲੋਭ ਮਹਾਂ ਗੁਬਾਰਾ, ਤੋ ਕੁੱਟੈ ਦੁਖ ਖਾਏ, ਜਬ ਸੋ ਪ੍ਰਸੰਨ ਭਏ ਪ੍ਰਭ ਮੇਰੇ, ਗੁਰਮੁਖ ਪਰਚਾ ਲਾਈ, ਨਾਨਕ ਨਾਮ ਨਿਰੰਜਨ ਪਾਇਆ, ਨਾਮ ਜਪਤ ਸੁਖ ਪਾਏ। ਸਾਰੰਗ ਮਹੱਲਾ ਚੌਥਾ। ਮੇਰਾ ਮਨ ਰਾਮ ਨਾਮ ਮਨ ਮਾਨੀ, ਮੇਰਾ ਹੀਰੇ ਸਤਿਗੁਰੂ ਪ੍ਰੀਤ ਲਗਾਈ, ਮਨ ਹਰ ਹਰ ਕਥਾ ਸੁਖਾਨੀ ਰਹਾਉ। ਦੀਨ ਦਇਆਲ ਹੋ ਜਨ ਉਪਰ, ਜਨ ਦੇਵੋ ਕਥ ਕਹਾਣੀ, ਸੰਤ ਜਨਾ ਮਿਲਹਾ ਹਰ ਰਸ ਪਾਇਆ, ਹਰ ਮਨ ਤਨ ਮੀਠ ਲਗਾਨੀ, ਹਰ ਕੈ ਰੰਗ ਰਤੇ ਬੈਰਾਗੀ, ਜਿਨ ਗੁਰਮਤ ਨਾਮ ਪਛਾਨੀ, ਪੁਰਖੈ ਪੁਰਖ ਮਿਲਿਆ ਸੁਖ ਪਾਇਆ, ਸਭ ਚੁੱਕੀ ਆਵਣ ਜਾਨੀ, ਨੈਣੀ ਬਿਰਹੋਂ ਦੇਖਾਂ ਪ੍ਰਭ ਸੁਆਮੀ, ਰਸਨਾ ਨਾਮ ਵਖਾਨੀ, ਸਰਵਣੀ ਕੀਰਤਨ ਸੁਣੋ ਦਿਨ ਰਾਤੀ, ਹਿਰਦੈ ਹਰ ਹਰ ਫਾਨੀ, ਪੰਚ ਜਨਾ ਗੁਰ ਵਸਗਦ ਆਣੇ, ਤੋ ਉਨਮੁਨ ਨਾਮ ਲਗਾਨੀ, ਜਨ ਨਾਨਕ ਹਰ ਕਿਰਪਾ ਥਾਰੀ, ਹਰ ਰਾਮੈ ਨਾਮ ਸਮਾਨੀ। ਸਾਰੰਗ ਮਹੱਲਾ ਚੌਥਾ। ਜਪ ਮਨ ਰਾਮ ਨਾਮ ਪੜ ਸਾਰ, ਰਾਮ ਨਾਮ ਬਿਨ ਥਿਰ ਨਹੀਂ ਕੋਈ, ਹੋਰ ਨੇਫਲ ਸਭ ਵਿਸਥਾਰ ਰਹਾਉ। ਕਿਆ ਲੀਜੈ ਕਿਆ ਤਜੀਐ ਬੋਰੇ, ਜੋ ਦੀਸੈ ਸੋ ਸ਼ਾਰ, ਜਿਸ ਵਿਖਿਆ ਕੋ ਤੁਮ ਆਪਣੀ ਕਰ ਜਾਨੋ, ਸਾ ਛਾੜ ਜਾਓ ਸਿਰ ਭਾਰ। ਤਿਲ ਤਿਲ ਪਲ ਪਲ ਔਧ ਫੁਨ ਘਟੈ, ਬੂਝ ਨ ਸਕੈ ਗਵਾਰ, ਸੋ ਕਿਛ ਕਰੈ ਜੇ ਸਾਥ ਨਾ ਚਾਲੇ, ਇਹ ਸਾਕਤ ਕਾ ਆਚਾਰ। ਸੰਤ ਜਨਾ ਕੈ ਸੰਗ ਮਿਲ ਬੋਰੇ, ਤੂੰ ਪਾਵੈ ਮੋਖ ਦੁਆਰ। ਬਿਨ ਸਤਸੰਗਤ ਸੁਖ ਕਿਨੈ ਨ ਪਾਇਆ, ਜੈ ਪੁੱਛੋ ਬੇਦ ਵਿਚਾਰ। ਰਾਣਾ ਰਾਉ ਸਭੈ ਕੋ ਚਾਲੈ, ਝੂਠ ਛੋੜ ਜਾਏ ਪਸਾਰ। ਨਾਨਕ ਸੰਤ ਸਦਾ ਥਿਰ ਨਿਚਲ, ਜਿਨ ਰਾਮ ਨਾਮ ਆਧਾਰ। ਸਾਰੰਗ ਮਹੱਲਾ ਚੌਥਾ। ਘਰ ਤੀਜਾ ਦੋਬਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ ਰਹਾਓ। ਜਿਸ ਧਨ ਕਾ ਤੁਮ ਗਰਬ ਕਰਤ ਹੋ, ਸੋ ਧਨ ਕਿਸੈ ਨਾ ਆਪ। ਖਿਨ ਮੈਂ ਛੋੜ ਜਾਏ ਵਿਖਿਆ ਰਸ, ਤੋਂ ਲਾਗੈ ਪਛਤਾਪ। ਜੋ ਤੁਮਰੇ ਪ੍ਰਭ ਹੋਤੇ ਸਵਾਮੀ, ਹਰ ਤਿਨ ਕੇ ਜਾਂ ਪੂੰਜਾਪ। ਉਪਦੇਸ਼ ਕਰਤ ਨਾਨਕ ਜਨ ਤੁਮਕੋ, ਜੋ ਸੁਨਹੋ ਤੋਂ ਜਾਏ ਸੰਤਾਪ। ਸਾਰੰਗ ਮਹੱਲਾ ਚੌਥਾ। ਘਰ ਪੰਜਵਾਂ ਦੋਪਦੇ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਪ ਮਨ ਜਗਨਾਥ ਜਗਦੀਸਰੋ, ਜਗ ਜੀਵਨੋ ਮਨਮੋਹਨ ਸਿਉ ਪ੍ਰੀਤ ਲਾਗੀ।
1: ਤੂੰ ਹਰ ਬੇਅੰਤ, ਤੂੰ ਹਰ ਬੇਅੰਤ, ਤੂੰ ਹਰ ਸਵਾਮੀ, ਤੂੰ ਆਪੇ ਹੀ ਜਾਣੈ ਆਪਣੀ ਪਾਤ। ਹਰ ਕੈ ਨਿਕਟ, ਨਿਕਟ ਹਰ ਨਿਕਟ ਹੀ ਬਸਤੇ, ਤੇ ਹਰ ਕੇ ਜਨ ਸਾਧੂ ਹਰ ਪਗਾਤ। ਤੇ ਹਰ ਕੇ ਜਨ ਹਰ ਸਿਉ ਰਲ ਮਿਲੇ, ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤ। ਸਾਰੰਗ ਮਹੱਲਾ ਚੌਥਾ। ਜਪ ਮਨ ਨਰਹਰੇ ਨਰਹਰ ਸਵਾਮੀ, ਹਰ ਸਗਲ ਦੇਵ ਦੇਵਾ ਸ਼੍ਰੀ ਰਾਮ, ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਉ। ਜਿਤ ਗਰੇ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗਰੇ ਵਾਜੇ ਪੰਜ ਸ਼ਬਦ ਵਡ ਪਾਗ ਮਥੋਰਾ। ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ। ਤਿੰਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ। ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ ਜਪੋ ਮਨ ਬਚਨ ਕਰਮ, ਹਰ ਹਰ ਅਰਾਧੂ ਹਰ ਕੇ ਜਨ ਸਾਧੂ। ਹਰ ਰਾਮ ਬੋਲ, ਹਰ ਰਾਮ ਬੋਲ, ਸਭ ਪਾਪ ਗਵਾਦੂ। ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀਸ਼ਰੋ, ਮਨ ਛੇ ਫਲ ਪਾਵੋ, ਸਭੈ ਫਲ ਪਾਵੋ, ਤਰਮ ਅਰਥ ਕਾਮ ਮੋਖ ਜਨ ਨਾਨਕ, ਹਰ ਸਿਓ ਮਿਲੇ ਹਰ ਭਗਤ ਤੋਰਾ। ਸਾਰਗ ਮਹੱਲਾ ਚੌਥਾ। ਜਪ ਮਨ ਮਾਧੋ ਮਸੂਦਨੋ, ਹਰ ਸ਼੍ਰੀ ਰੰਗੋ ਪਰਮੇਸ਼ਰੋ, ਸਤ ਪਰਮੇਸ਼ਰੋ, ਪ੍ਰਭ ਅੰਤਰ ਜਾਮੀ, ਸਭ ਦੁਖਨ ਕੋ ਹੰਤਾ, ਸਭ ਸੁਖਨ ਕੋ ਦਾਤਾ, ਹਰ ਪ੍ਰੀਤਮ ਗੁਣ ਗਾਓ ਰਹਾਓ। ਹਰ ਕਰ ਕਟੇ ਕਟ ਬਸਤਾ, ਹਰ ਜਲ ਥਲੇ ਹਰ ਬਸਤਾ, ਹਰ ਥਾਂ ਥਨੰਤਰ ਬਸਤਾ, ਮੈਂ ਹਰ ਦੇਖਣ ਕੋ ਚਾਓ। ਕੋਈ ਆਵੈ ਸੰਤੋ ਹਰ ਕਾ, ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ, ਮੋਹੇ ਮਾਰਗ ਦਿਖਲਾਵੈ। ਤੇ ਜਨ ਕੇ ਹੋ ਮਲ ਮਲ ਤੋਂ ਵਾ ਪਾਓ, ਹਰ ਜਨ ਕੋ ਹਰ ਮਿਲਿਆ, ਹਰ ਸ਼ਰਧਾ ਤੇ ਮਿਲਿਆ, ਗੁਰਮੁਖ ਹਰ ਮਿਲਿਆ, ਮੇਰੇ ਮੰਤਨ ਆਨੰਦ ਪਏ, ਮੈਂ ਦੇਖਿਆ ਹਰ ਰਾਓ। जन नानक को किरपा पई हर की किरपा पई जगदीसर किरपा पई मैं अंदिनो सद सद सदा हर जपया हर नाओ। सारग महला चौथा जप मन निरपो सत सत सदा सत निर्वैल अकाल मूर्त अजूनी संपो। मेरे मन इन दोनों त्याय निरंकार निराहारी रहाओ। हर दर्शन को हर दर्शन को कोट कोट तेती सिद्ध जति जोगी तट तीर्थ पर पवन करत रहत निराहारी। तीन जन की सेवा थाए पई जिनको कृपाल होवत बनवारी। हर के हो संत पले ते उत्तम भगत पले जो पावत हर राम मुरारी। जिनका अंग करै मेरा स्वामी तिनकी नानक हर पैज सवारी। सारग महला चौथा पड़ताल जप मन गोविंद हर गोविंद गुणी निदान सब सृष्ट का प्रभु। मेरे मन हर बोल हर पुरख अविनाशी रहाओ। हर का नाम अमृत हर हर हरे सो पिए जिस राम प्यासी। हर आप दयाल दया कर मेले जिस सदगुरु सो जन हर हर अमृत नाम चकासी। जो जन सेवे सद सदा मेरा हर हरे तिनका सब दुख परम पो जासी। जन नानक नाम ले ता जीवै ज्यो चात्रक जल पिए तृपतासी। सारग महला चौथा जप मन श्री राम राम रमत राम सत सत राम बोलो पैया सद राम। राम राम रब रहया सर्बगे रहाओ। राम आपे आप आपे सब करता राम आपे आप सप्त जगे जिस आप कृपा करे मेरा। राम राम राम राय सोजन राम नाम लिव लागे। राम नाम की उपमा देखो हर संतो जो भक्त जिना की पत राखे विच कल युग अगे। जन नानक का अंग किया मेरे राम राय दुश्मन दुख गए सब पगे। सारंग महला पंजवा चौपदे कर पहला एक ओंकार सत गुर प्रसाद। सतगुर मूर्त को बल जाओ अंतर प्यास चात्रिक ज्यों जल की सफल दर्शन कद पाओ रहाओ। अनाथा को नासरब प्रतपालक भक्त वछल हर नाओ। जाको कोई ना राखे प्राणी तिस तू देहे असराओ। नी तरया तर निगत्या गत निथाव्या तू थाओ। ध दिस जाओ तहां तू संगे तेरी कीर्त कर्म कमाओ। एकस ते लाख लाख ते एका तेरी गत मित कह ना सकाओ। तू बेअंत तेरी मित नहीं पाइए सब तेरो खेल दिखाओ। साधन का संग साध स्यों गोष्ट हर साधन स्यों लिव लाओ। जन नानक पाया है गुरमत हर देहो दर्स मन चाओ। सारग महला पंजवा हर जियो अंतर जामी जान करत बुराई मानुक ते छपाई साखी पूत पवान रहाओ। बैसनो नाम करत खट कर्मा अंतर लोभ जुठान संत सभा की निंदा करते डूबे सब अज्ञान। करे सो पाक हिरे पर दरबा अंतर झूठ गुमान शास्त्र वेद की पिद नहीं जाने व्यापे मन कै मान। संध्या काल करे सब वर्ता ज्यों सफरी दफान प्रभु पुलाए उजड़ पाए नेफल सब करमान। सो ज्ञानी सो बैसनो पढ़िया जिस करी कृपा भगवान ओन सतगुर से परम पद पाया उधरिया सगल बिसवान। क्या हम कथे किथ कथ नहीं जानो प्रभु पावे तिवै बुलान। सा संगत की तूर इक मांगो जन नानक पयो सरान। सारग महला पंजवा अब मोरो नाचो रहो लार गीला से जे पायो सदगुरु बचन लहो रहाओ। कुआर कन्या जैसे संग सहेरी प्रे बचन उपहास कहो जो सुरजन ग्रे पीतर आयो तब मुख काज लजो। ज्यो कनिको कोठारी चढ़ियो कब्रो होत फिरो जब ते सुत पे है बारह तब ते थान थिरो। ਜੋ ਦਿਨ ਰਹਿਣ ਤਉ ਲੋ ਬਜਿਓ ਮੂਰਤ ਕਰੀ ਪਲੋ ਬਜਾਵਨ ਹਾਰੋ ਊਠ ਸਿਧਾਰਿਓ ਤਬ ਫਿਰ ਪਾਜ ਨਾ ਪਯੋ ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਪਿੰਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲੈ ਮਹਿ ਡਾਰਿਓ ਅਪੈ ਅੰਬ ਮਿਲੋ ਸਾਰਗ ਮਹੱਲਾ ਪੰਜਵਾ ਅਬ ਪੁੱਛੇ ਕਿਆ ਕਹਾ ਲੈਨੋ ਨਾ ਅੰਮ੍ਰਿਤ ਰਸਨਿਕੋ ਬਾਵਰ ਬਿਖਸਿਓ ਗਹਿ ਰਹਾ ਰਹਾਓ ਦੁਲਭ ਜਨਮ ਚਿਰੰਕਾਲ ਪਾਇਓ ਜਾਤੋ ਕੁੜੀ ਬਦ ਲਹਾ ਕਾਥੁਰੀ ਕੋ ਗਾਹਕ ਆਇਓ ਲਾਦਿਓ ਕਾਲ ਰਗ ਬਿਰਖ ਜਿਵਹਾ ਆਇਓ ਲਾਭ ਲਾਭਨ ਕਹਿ ਤਾਈ ਮੋਹਨ ਠਾਗੁਰੀ ਸਿਉ ਉਲਝ ਪਹਾ ਕਾਚ ਬਾਦਰੈ ਲਾਲ ਖੋਈ ਹੈ ਫਿਰ ਇਹੋ ਅਵਸਰ ਕਦ ਲਹਾ ਸਗਲ ਪ੍ਰਾਤ ਏਕ ਗੁਣ ਨਾਹੀ ਠਾਕੁਰ ਛੋਟੇ ਦਾਸ ਪਜਹਾ ਆਈ ਮਸ਼ਟ ਜੜਵਤ ਕੀ ਨਿਆਇ ਜਿਉ ਤਸਕਰ ਦਰਸਾਨੇਹਾ ਆਨ ਪਾਉ ਨਾਕੋ ਸੁਜੈ ਹਰਦਾਸਾ ਸਰਣੀ ਪਰ ਰਹਾ ਕਹੋ ਨਾ ਤਬਹੀ ਮਨ ਛੁਟਿਐ ਜੋ ਸਗਲੇ ਔਗੁਣ ਮੇਟ ਤਰਹਾ ਸਾਰਗ ਮਹੱਲਾ ਪੰਜਵਾ ਮਾਈ ਧੀਰ ਰਹੀ ਪ੍ਰਿਯ ਬਹੁਤ ਬਿਰਾਗਿਓ ਅਨੇਕ ਭਾਂਤ ਅਨੂਪ ਰੰਗਰੇ ਤਿਨ ਸਿਉ ਰੁਚੈ ਨਾ ਲਾਗਿਓ ਰਹਾਓ ਨਿਸ ਬਾਸੁਰ ਪ੍ਰੇ ਪ੍ਰੇ ਮੁਖ ਟੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨੇਕ ਸਿਗਾਰੇ ਬਿਨ ਪਿਰ ਸਪੈ ਬਿਖ ਲਾਗਿਓ ਪੂਛੋ ਪੂਛੋ ਦੀਨ ਪਾਂਤ ਕਰ ਕੋ ਕਹਿ ਪ੍ਰਿਯ ਦੇਸਾਂਗਿਓ ਹਿਉਂ ਦਿਓ ਸਭ ਮਨ ਤਨ ਅਰਪੋ ਸੀ ਚਰਨ ਪਰ ਰਾਖਿਓ ਚਰਨ ਬੰਦਨਾ ਅਮੋਲ ਦਾਸਰੋ ਦਿਓ ਸਾ ਸੰਗਤ ਅਰ ਦਾਗਿਓ ਕਰੋ ਕਿਰਪਾ ਮੋਹਿ ਪ੍ਰਭੂ ਮਿਲਾਓ ਨਿਮਖ ਦਰਸ ਪੇਖਾ ਗਿਓ ਦ੍ਰਿਸ਼ਟ ਭਈ ਤਬ ਪੀਤਰ ਆਇਓ ਮੇਰਾ ਮਨ ਅੰਦਿਨ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਬਾਜਿਓ ਸਾਰਗ ਮਹੱਲਾ ਪੰਜਵਾ ਮਾਈ ਸਤ ਸਤ ਸਤ ਹਰ ਸਤ ਸਤ ਸਤ ਸਾਦਾ ਬਚਨ ਗੁਰੂ ਜੋ ਪੂਰੈ ਕਹਿਓ ਮੈਂ ਛੀਕ ਗਾਂਠਰੀ ਬਾਦਾ ਰਹਾਓ ਨਿਸ ਬਾਸੁਰ ਨਖਿਅਤਰ ਬਿਨਾਸੀ ਰਵ ਸਸੀਰ ਬੇਨਾਦਾ ਗਿਰ ਬਸੁਦਾ ਜਲ ਭਵਨ ਜਾਇ ਗੋ ਇਕ ਸਾਧ ਬਚਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ ਚਾਰ ਬਿਨਾਸੀ ਖਟੇ ਬਿਨਾਸੀ ਇਕ ਸਾਧ ਵਚਨ ਨਹਿ ਚਲਾਦਾ ਰਾਜ ਬਿਨਾਸੀ ਤਾਮ ਬਿਨਾਸੀ ਸਾਤ ਕਪੀ ਬੇਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨ ਜਾਇ ਕਹੀ ਪਾਂਤਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰਗ ਮਹੱਲਾ ਪੰਜਵਾ ਮੇਰੇ ਮਨ ਬਾਸਿਬ ਗੁਰ ਗੋਬਿੰਦ ਜਹਾਂ ਸਿਮਰਨ ਪਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਓ ਜਹਾਂ ਬਿਸਰੈ ਠਾਕੁਰ ਪਿਆਰੋ ਤਹਾਂ ਦੁਖ ਸਭ ਆਪਦ ਜਹਿ ਗੁਣ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਾਂ ਸ੍ਰਵਨ ਹਰ ਕਥਾ ਨਾ ਸੁਨਿਐ ਤਹ ਮਹਾਪਯਾਨ ਉਦੇ ਆਨੰਦ ਜਹਾਂ ਕੀਰਤਨ ਸਾ ਸੰਗਤ ਰਸਤੇ ਸਗਨ ਬਾਸ ਫਲਾਨੰਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਔਧ ਬਿਰਥਾਨੰਦ ਏਕ ਨਿਮਕ ਗੋਬਿੰਦ ਭਜਨ ਕਰ ਤੋ ਸਦਾ ਸਦਾ ਜੀਵਾਨੰਦ ਸਰਨ ਸਰਨ ਸਰਨ ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਨੰਦ ਨਾਨਕ ਪੂਰਿਓ ਹੈ ਸਰਬ ਮੈਂ ਸਗਲ ਗੁਣਾ ਬਿਨ ਜਾਨੰਦ ਸਾਰਗ ਮਹੱਲਾ ਪੰਜਵਾ ਅਬ ਮੋਹਿ ਰਾਮ ਪਰੋਸੋ ਪਾਏ ਜੋ ਜੋ ਸਰਨ ਪਰਿਓ ਕਰੁਣਾਇਦ ਤੇ ਤੇ ਪਵੇ ਤਰਾਏ ਰਹਾਓ ਸੁਖ ਸੋਇਓ ਅਰ ਸਹਿਜ ਸਮਾਇਓ ਸਹਿਸਾ ਗੁਰੇ ਗਵਾਏ ਜੋ ਚਾਹ ਸੋਈ ਹਰ ਕੀਓ ਮਨ ਬਾਛੰਤ ਫਲ ਪਾਏ ਹਿਰਦੈ ਜਪੋ ਨੇਤਰ ਧਿਆਨ ਲਾਓ ਸ੍ਰਵਨੀ ਕਥਾ ਸੁਣਾਏ ਚਰਣੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਛੋੜ ਨਾ ਕਥੁ ਜਾਏ ਕਵਨ ਉਪਮਾ ਕੌਣ ਬਡਾਈ ਕਿਆ ਗੁਣ ਕਹੋ ਰਿਜਾਏ ਹੋਤ ਕਿਰਪਾਲ ਦੀਨ ਪਿਆ ਪ੍ਰਭ ਜਿਨ ਨਾਨਕ ਦਾਸ ਦਸਾਏ ਸਾਰਗ ਮਹੱਲਾ ਪੰਜਵਾ ओए सुख का स्यों बरन सुनावत अन विनोद पेख प्रभ दर्शन मन मंगल गुण गावत रहाओ। बिसम पई पेख बिस्मादि पूर हे कृपावत पियो अमृत नाम अमोलक ज्यो चाख गुंगा मुस्कावत। जैसे पौन बंद कर राख्यो भूज ना आवत जावत जाको हृदय प्रगास पयो हर उआ की कही ना जाए कहावत। आन पाव जेते किछ कहिए तेते सिखे पावत अचिंत लाल गृह पितर प्रगट्यो अगम जैसे प्रखावत। निर्गुण निरंकार अविनाश्य तुलो तुल्यो ना जावत कहो नानक अजर जिन जरिया तिसी को बन आवत। सारग महला पंजवा बिखई दिन रैन इवही गुदारै गोबिन ना पजै अम्बुद माता जन्म जुवै ज्यों हारै रहाओ। नाम अमोला प्रीत ना तिस स्यों पर निंदा हित कारै छापर बांध सवारै त्रिण को द्वारै पावक जारै। कालर पोट उठावै मुंडे अमृत मनते डारै ओढ़ै बस्त्र काजर महे परया बोहर बोहर फिर चारै। काटै पेट डाल पर ठाडो खाए खाए मुस्कारै गिरियो जायर सातल परियो छिटी छिटी सिर पारै। निर्वैरै संग वैर रचाए पहुँच ना सकै गवारै कहो नानक संतन का राखा पार ब्रह्म निरंकारै। सारग महला पंजवा अवर सब पुले प्रमत ना जान्या एक सुदाखर जा कै हृदय वस्या तिन बेदे तत् पछान्या रहाओ। पर विरत मार्ग जेता किछ होइए तेता लोग पचारा जो लो हृदय नहीं प्रगासा तो लो अंध अंधारा। जैसे धरती साधै बहुबिद बिन बीजै नहीं जामै राम नाम बिख मुक्त ना होई है टूटै नहीं अभिमानै। नीर बिलोवै अत श्रम पावै नैनू कैसे रीसै बिन गुर पेटे मुक्त ना काहू मिलत नहीं जगदीसै। खोजत खोजत एह बिचार्यो सर्व सुखा हर नामा कहो ना तिस पयो प्राप्त जाकै लेख मथामा। सारग महला पंजवा अंदन राम के गुण कहिए सगल पदार्थ सर्व सुख सिद्ध मन बाछंत फल लहिए रहाओ। आवो संत प्राण सुख दाते सिमरो प्रभ अबे नासी अनाथो ना दीन दुख पंजन पूर रहियो कट वासी। गावत सुनत सुनावत सरदा हर रस पी वड पागे कल कलेस मिटे सब तंते राम नाम लिव जागे। काम क्रोध झूठ तज निंदा हर सिमरन बंधन टूटे मोह मगन अहं अद ममता गुर कृपा ते छूटे। तू समर्थ पा ब्रह्म स्वामी कर कृपा जन तेरा पूर यो सर्ब मह ठाकुर नानक सो प्रभ नेरा। सारग महला पंजवा बलिहारी गुरदेव चरण जाकै संग पा ब्रह्म त्याय उपदेश हमारी गत करन रहाओ। दुख रोग पै सगल बिनासे जो आवै हर संत सरन आव जपै अवरै ना जपावे वड समर्थ तारन तरन। जाको मंत्र उतारै सहसा ऊणे को सो परपरन हर दासन की आज्ञा मानत ते नाही फुन गर्भ परन। भगतन की टहल कमावत गावत दुख काटे ताके जन्म मरन जाको पयो कृपाल बिठूला तिन हर हर अजर जरन। हर से अगाने सहज समाने मुक्ते नाही जात बरन गुरु प्रसाद नानक संतोखे नाम प्रभु जप जप उतरन। सारग महला पंजवा गायो री मैं गुण निद मंगल गायो पले संजोग पले दिन अवसर जो गोपाल रिजायो रहाओ। संतो चरण मोरलो माथा हमरे मस्तक संत तरे हाथा। साधो मंत्र मोरलो मनुआ ताते गत होए त्रै गुनिया। भक्ते दर्श देख नैन रंगा लो मोह टूटे परम संगा कहो नानक सो सहज आनंदा खोल पीत मिले परमानंदा। सारग महला पंजवा कर दूजा एक ओंकार सत गुर प्रसाद। कैसे को मोहे जीव बेदनाई दर्शन प्यास प्रिय प्रीत मनोहर मन नार है बहुबिद उमकाई रहाओ। ਚਿਤਵਨ ਚਿਤਵੋ ਪ੍ਰਿਯ ਪ੍ਰੀਤ ਬੈਰਾਗੀ ਕਦ ਪਾਵੋ ਹਰ ਦਰਸਾਈ ਯਤਨ ਕਰੋ ਇਹੋ ਮਨ ਨਹੀਂ ਤੀਰੈ ਕਉ ਹੈਰੇ ਸੰਤ ਮਿਲਾਈ। ਜਬ ਤਪ ਸੰਜਮ ਪੁੰਨ ਸਭ ਹੋਮੋ ਤਿਸ ਅਰਪੋ ਸਭ ਸੁਖ ਜਾਈ ਏਕ ਨਿਮਖ ਪ੍ਰਿਯ ਦਰਸ ਦਿਖਾਵੈ ਤਿਸ ਸੰਤਨ ਕੈ ਬਲ ਜਾਈ। ਕਰੋ ਨਿਹੋਰਾ ਬਹੁਤ ਬੇਨਤੀ ਸੇਵੋ ਦਿਨ ਰਹਿ ਨਾਈ ਮਾਨ ਅਭਿਮਾਨ ਹੋ ਸਗਲ ਤਿਆਗੋ ਜੋ ਪ੍ਰਿਯ ਬਾਤ ਸੁਨਾਈ। ਦੇਖ ਚਰਿੱਤਰ ਪਈ ਹੋ ਬਿਸਮਨ ਗੁਰ ਸਤਿਗੁਰ ਪੁਰਖ ਮਿਲਾਈ ਪ੍ਰਭ ਰੰਗ ਦਿਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤ ਬੁਝਾਈ। ਸਾਰਗ ਮਹੱਲਾ ਪੰਜਵਾ ਰੇ ਮੂੜੇ ਤੂੰ ਕਿਓ ਸਿਮਰਤ ਅਬਨਾਹੀ ਨਰਕ ਕੋਰ ਮਹਿ ਉਰਦ ਤਪ ਕਰਤਾ ਨਿਮਖ ਨਿਮਖ ਗੁਣ ਗਾਹੀ ਰਹਾਉ। ਅਨੇਕ ਜਨਮ ਪ੍ਰਮ ਤੋ ਹੀ ਆਯੋ ਮਾਨਸ ਜਨਮ ਦੁਲਬਾਹੀ ਗਰਭ ਜੋਨ ਛੋਟ ਜੋ ਨਿਕਸਿਓ ਤੋ ਲਾਗੋ ਅਨਠਾਹੀ। ਕਰੇ ਬੁਰਾਈ ਠਗਾਈ ਦਿਨ ਰਹਿਣ ਨਿਫਲ ਕਰਮ ਕਮਾਹੀ ਕਣ ਨਾਹੀ ਤੋ ਗਾਣ ਲਾਗੇ ਤਾਏ ਤਾਏ ਦੁਖ ਪਾਹੀ। ਮਿਥਿਆ ਸੰਕੂੜ ਲਪਟਾਇਓ ਉਰਜ ਪਰਿਓ ਕੁਸ ਮਾਹੀ ਧਰਮ ਰਾਇ ਜਬ ਪਕਰਸ ਬਵਰੇ ਤੋ ਕਾਲ ਮੁਖਾ ਉਠ ਜਾਹੀ। ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸ ਮਸਤਕ ਲੇਖ ਲਿਖਾਹੀ ਕਹੋ ਨਾ ਤਿਨ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਹੀ। ਸਾਰਗ ਮਹੱਲਾ ਪੰਜਵਾ ਕਿਉਂ ਜੀਵਨ ਪ੍ਰੀਤਮ ਬਿਨ ਮਾਈ ਜਾ ਕੇ ਵਿਛਰਤ ਹੋਤ ਮ੍ਰਿਤਕਾ ਗ੍ਰਿਹੋ ਮਹਿ ਰਹਿਣ ਨਾ ਪਾਈ ਰਹਾਉ। ਜਿਉਂ ਹੀ ਪ੍ਰਾਨ ਕੋ ਦਾਤਾ ਜਾ ਕੈ ਸੰਗ ਸੁਹਾਈ ਕਰੋ ਕਿਰਪਾ ਸੰਤੋ ਮੋਹੇ ਆਪਣੀ ਪ੍ਰਭ ਮੰਗਲ ਗੁਣ ਗਾਈ। ਚਰਨ ਸੰਤਨ ਕੇ ਮਾਥੇ ਮੇਰੇ ਉੱਪਰ ਨੈਨੋ ਧੂਰ ਪਾਛਾਈ ਜਿਹੇ ਪ੍ਰਸਾਦ ਮਿਲਿਆ ਪ੍ਰਭ ਨਾਨਕ ਬਲ ਬਲ ਤਾਕੈ ਹੋ ਜਾਈ। ਸਾਰਗ ਮਹੱਲਾ ਪੰਜਵਾ ਉਵਾ ਅਵਸਰ ਕੈ ਹੋ ਬਲ ਜਾਈ ਆਠ ਪੈਰ ਆਪਣਾ ਪ੍ਰਭ ਸਿਮਰਨ ਵਟ ਭਾਗੀ ਹਰ ਪਾਈ ਰਹਾਉ। ਪਲੋ ਕਬੀਰ ਦਾਸ ਦਾਸਨ ਕੋ ਉੱਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦਿਓ ਸਮਦਰਸੀ ਰਵਿਦਾਸ ਠਾਕੁਰ ਬਣ ਆਈ। ਜਿਉ ਪਿੰਡ ਤਨ ਤਨ ਸਾਧਨ ਕਾ ਇਹੋ ਮਨ ਸੰਤ ਰੇ ਨਾਈ ਸੰਤ ਪ੍ਰਤਾਪ ਬ੍ਰਹਮ ਸਭ ਨਾਸੇ ਨਾਨਕ ਮਿਲੇ ਗੁਸਾਈ। ਸਾਰਗ ਮਹੱਲਾ ਪੰਜਵਾ ਮਨੋਰਥ ਪੂਰੇ ਸਤਿਗੁਰ ਆਪ ਸਗਲ ਪਦਾਰਥ ਸਿਮਰਨ ਜਾ ਕੇ ਆਠ ਪਹਿਰ ਮੇਰੇ ਮਨ ਜਾਪ ਰਹਾਉ। ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਜੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਬਿਖ ਨਾਸੇ ਆਗੈ ਦੁਰਗੈ ਹੋਏ ਖਲਾਸ। ਸਰਨ ਤੁਮਾਰੀ ਆਯੋ ਕਰਤੇ ਪਾਰ ਬ੍ਰਹਮ ਪੂਰਨ ਅਭਿਨਾਸ ਕਰ ਕਿਰਪਾ ਤੇਰੇ ਚਰਨ ਤਿਆਵੋ ਨਾਨਕ ਮੰਤਨ ਦਰਸ ਪਿਆਸ। ਸਾਰਗ ਮਹੱਲਾ ਪੰਜਵਾ ਕਰ ਤੀਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਮਨ ਕਹਾਂ ਲੋਪਾਈਏ ਆਨ ਕੋ ਈ ਤੂਤ ਪ੍ਰਭ ਸਦਾ ਸਾਈ ਜੀ ਸੰਗ ਤੇਰੇ ਕਾਮ ਕਉ ਰਹਾਉ। ਅੰਮ੍ਰਿਤ ਨਾਮ ਪ੍ਰਿਯ ਪ੍ਰੀਤ ਮਨੋਹਰ ਇਹ ਅਗਾਵਨ ਪਾਨ ਕੋ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਰ ਨੀਕੀ ਧਿਆਨ ਕੋ। ਬਾਣੀ ਮੰਤਰ ਮਹਾਂਪੁਰਖਨ ਕੀ ਮਨੇ ਉਤਾਰਨ ਮਾਨ ਕੋ ਖੋਜ ਲਇਓ ਨਾਨਕ ਸੁਖ ਥਾਨਾ ਹਰਨਾਮਾ ਬਿਸਰਾਮ ਕਉ। ਸਾਰਗ ਮਹੱਲਾ ਪੰਜਵਾ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੇ ਸਗਲ ਅਗਨਿਮਗ ਹੀਏ ਹਰਨਾਮ ਤਿਆਏ ਰਹਾਉ। ਛੋਟ ਸਿਆਨ ਬਹੁ ਚਤੁਰਾਈ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਪੰਜਨ ਜਮਤੇ ਹੋਵੇ ਧਰਮ ਰਾਏ। ਏਕਸ ਬਿਨਾ ਹੀ ਕੋ ਦੂਜਾ ਆਨ ਨਾ ਬਿਓ ਲਵੈ ਲਾਏ ਮਾਤ ਪਿਤਾ ਪਾਈ ਨਾਨਕ ਕੋ ਸੁਖਦਾਤਾ ਹਰ ਪ੍ਰਾਨ ਸਾਏ। ਸਾਰਗ ਮਹੱਲਾ ਪੰਜਵਾ ਹਰਜਨ ਸਗਲ ਉਦਾਰੇ ਸੰਗ ਕੇ ਪਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁਖ ਹਰੇ ਰਹਾਉ। ਮਾਰਗ ਚੱਲੇ ਤਿਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਸੇ ਤਰੇ ਬੂੜਤ ਕੋਰ ਅੰਧਕੂ ਮਹੇ ਤੇ ਸਾਧੂ ਸੰਗ ਭਾਰ ਪਰੇ। ਜਿਨ ਕੇ ਭਾਗ ਵੱਡੇ ਹੈ ਪਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਤੁਰ ਬਾਂਛ ਹੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ। ਸਾਰਗ ਮਹੱਲਾ ਪੰਜਵਾ